ਤਲੀ ਮਹਲਾ ਤੀਜਾ ਆਨੰਦ ਕਿਓ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੇ ਮਨ ਵਜੀਆਂ ਵਧਾਈਆਂ ਰਾਵ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੋਹ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨ ਸਮਨਾ ਗੱਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਦਾ ਤੇਰੇ ਸਭ ਕਿਛ ਹੈ ਜਿਹਦੇ ਸੋ ਪਾਵੇ ਸਦਾ ਸਿਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜੇ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪਣ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪਹਿੰਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਨੇ ਤਰਿਮ ਦੀ ਬਾਣੀ, ਸੋਧੜਾ ਸਾਹਿਬ ਦੇ ਪਾਠ ਆਪ ਜੀ ਨੇ ਸ਼ਰਨ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਸੁਖਮਣੀ ਸਾਹਿਬ ਦੇ ਪਾਠ ਆਰੰਭ ਹੋਣੇ ਨੇ। ਬੀਬੀ ਤੇਜਿੰਦਰ ਕੌਰ ਜੀ ਹੇਰ ਪਰਿਵਾਰ, ਭਾਈ ਅਨਮੋਲ ਸਿੰਘ ਜੀ ਸੰਧੂ ਪਰਿਵਾਰ ਅਤੇ ਸੁਖਬੀਰ ਕੌਰ ਸਿੱਧੂ ਪਰਿਵਾਰਾਂ ਵੱਲੋਂ, ਸੋ ਪਰਿਵਾਰਾਂ ਨੂੰ ਬੇਨਤੀ ਹੈ ਕਿ ਬੈਠ ਕੇ ਬੜੇ ਪਿਆਰ ਦੇ ਨਾਲ ਸੁਖਮਣੀ ਸਾਹਿਬ ਦਾ ਪਾਠ ਸ਼੍ਰਵਣ ਕਰੋ ਜੀ। ਅਤੇ ਨਾਲ ਨਾਲ ਇਹ ਵੀ ਬੇਨਤੀ ਪਰਿਵਾਰਾਂ ਨੂੰ ਕਿ ਦਾਸ ਨੂੰ ਬਾਹਰ ਪਰਿਵਾਰ ਦਾ ਕੋਈ ਮੈਂਬਰ ਆ ਕੇ ਆਪਣੀਆਂ ਅਰਦਾਸਾਂ ਜਿਹੜੀਆਂ ਉਹ ਜ਼ਰੂਰ ਲਿਖਾ ਦਿਓ, ਤਾਂ ਕਿ ਉਹ ਅਰਦਾਸ ਜਿਹੜੀ ਹੈ ਤੁਹਾਡੇ ਗੁਰੂ ਮਹਾਰਾਜ ਦੇ ਚਰਨਾਂ 'ਚ 7:15 ਅਰਦਾਸ ਹੋਣੀ ਆ। ਸਭ ਪਰਿਵਾਰਾਂ ਨੂੰ ਬੇਨਤੀ ਅਰਦਾਸ ਵਿੱਚ ਜ਼ਰੂਰ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ, ਅਤੇ ਜੋ ਅਖੰਡ ਪਾਠ ਆਰੰਭ ਨੇ ਉਹਨਾਂ ਦੇ ਭੋਗ ਕੱਲ੍ਹ ਨੂੰ ਪੈਣਗੇ। ਉਹਨਾਂ ਵੱਲੋਂ ਵੀ ਆਪ ਜੀ ਨੂੰ ਬੇਨਤੀ ਕਿ ਉਹਨਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸਭ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। ਆਓ ਬੜੇ ਪਿਆਰ ਨਾਲ ਭਾਈ ਸਾਹਿਬ ਗੁਰਦੀਪ ਸਿੰਘ ਜੀ ਸੁਖਮਣੀ ਸਾਹਿਬ ਦਾ ਪਾਠ ਆਪ ਨੂੰ ਸ਼ਰਵਣ ਕਰਾਉਣਗੇ। ਬੜੇ ਪਿਆਰ ਨਾਲ ਸ਼ਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰ ਹੈ ਨਮਹਿ, ਸ਼੍ਰੀ ਗੁਰਦੇਵ ਹੈ ਨਮਹਿ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ, ਸਿਮਰੋ ਜਾਸ ਬਸੰਬਰੀ ਕਹਿ, ਨਾਮ ਜਪਤ ਅਗੰਤ ਅਨੇਕੈ, ਵੇਦ ਪ੍ਰਾਣ ਸਿਮਰ ਸੁਧਾਖਰ, ਕਿਨੇ ਰਾਮ ਨਾਮ ਇਕਾਖਰ, ਕਿਨਕਾ ਏਕ ਜਿਸ ਜੀਵ ਸਾਹਿਬ ਹੈ, ਤਾਂ ਕਿ ਮੈਂ ਮੰਗਣੀ ਨਾ ਆਵੈ, ਕਾਂਖੀ ਏਕੇ ਦਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ ਰਹਾਉ, ਪ੍ਰਭ ਕੇ ਸਿਮਰਨ ਗਰਭ ਨ ਬਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੈ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਨ ਕਛ ਬਿਘਨ ਨ ਲਾਗੈ, ਪ੍ਰਭ ਕੇ ਸਿਮਰਨ ਆਨੰਦਨ ਜਾਗੈ, ਪ੍ਰਭ ਕੇ ਸਿਮਰਨ ਭਾਵਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਵ ਨਿਧਾਨ ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਦ ਬੁੱਧ, ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ, ਪ੍ਰਭ ਕੇ ਸਿਮਰਨ ਹੋਏ ਸੁਭਲਾ, ਪ੍ਰਭ ਕੇ ਸਿਮਰਨ ਸੁਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤਿਸ਼ਨਾ ਬੂਝੈ, ਪ੍ਰਭ ਕੇ ਸਿਮਰਨ ਸਭ ਕੇ ਸੂਝੈ, ਪ੍ਰਭ ਕੇ ਸਿਮਰਨ ਨਾਹੀਂ ਜਮਤਾ ਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਨਿਰਮਹਿ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ, ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈਰ ਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੈ, ਪ੍ਰਭ ਕੋ ਸਿਮਰੇ ਤਿੰਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿੰਨ ਅਨੰਦ ਕਨੇਰੇ, ਪ੍ਰਭ ਕੋ ਸਿਮਰੇ ਪਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿ ਸਮਾਨੀ, ਪ੍ਰਭ ਕੇ ਸਿਮਰਨ ਨੇ ਚਲੇ ਆਸਨ, ਪ੍ਰਭ ਕੇ ਸਿਮਰਨ ਕਮਲ ਬਿਗਾਸਨ, ਪ੍ਰਭ ਕੇ ਸਿਮਰਨ ਅਨਚੁਣਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿੰਨ ਜਨ ਸਰਨੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਪੈ ਸਿਰ ਜਤੀ ਦਾਤੇ, ਹਰ ਸਿਮਰਨ ਨੀ ਚੌਂਕ ਰਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਕਰ ਕਰ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਰ ਮੀਤ ਨਾ ਭਾਈ, ਮਨੁਹਰ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮਦਲ ਹੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਖਿਨ ਮੈਂ ਉਧਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵੋ ਸੂਖ ਹਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾਮ ਬਜਾਵੈ, ਹਰ ਕਾ ਨਾਮ ਜਬ ਤਕ ਆਵੈ, ਜੇ ਮਾਰ ਗਏ ਜਾਤ ਕੇ ਲਾ, ਤੈ ਹਰ ਨਾਮ ਸੰਗੋ ਸਹੇਲਾ, ਐਸਾ ਨਾਮ ਮਨ ਸਦਾ ਤੇ ਆਈਐ, ਨਾਨਕ ਗੁਰੂ ਪਰਮਗਤ ਪਾਈਐ, ਛੂਟ ਨਹੀਂ ਕੋਟ ਲਗਵਾਈ, ਨਾਮ ਜਪਤ ਤੈ ਭਾਰ ਪਰਾਈ, ਅਨਕ ਬਿਘਨ ਜਾਏ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਵਿਸਰਾਮ, ਹੋ ਮੈਲਾ ਮਲ ਕਬੂਨਤ ਹੋਵੈ, ਹਰ ਕਾ ਨਾਮ ਕੋਟ ਪਾਪ ਖੋਵੈ,
ऐसा नाम जपो मन रंग नानक पाई साध के संग जे मार्ग गिन जाए न कोसा हर का नाम हुआ संग तोसा जे पैणे महा अंध गुबारा हर का नाम संग उजियारा जहां पंथ तेरा को ना सियानु हर का नाम तनाल पिछानू जहां महा भान तब दो काम त हर के नाम तुम्हें ऊपर शाम जहां दिखा मन तुझे आकर्ष है तै नानक हर हर अमृत बरख है भगत जना की बरतन नाम संत जना के मन विश्राम हर का नाम दास की ओट हर के नाम उदरे जन कोट हर जस करत सन दिन रात हर हर औगत साध कमाद हर जन के हर नाम निदान पार ब्रह्म जन की नोदान मंत्र रंग रते रंग एक है नानक जन के बिरत विवेक है हर का नाम जन को मुक्त जुगत हर के नाम जन को तृप्त भुगत हर का नाम जन का रूप रंग हर नाम जल का परे न भंग हर का नाम जन की बड़े आई हर के नाम जन शोभा पाई हर का नाम जन को भोग जोग हर नाम जब कह नहीं बियोग जन राता हर नाम की सेवा नानक पूजे हर हर देवा हर हर जन के मार्ग जीना हर जन जन को आप प्रभु दीना हर हर जन का ओर सतानी हर प्रताप जन अवर न जानी ओत पो जन हर रस राते सुन समाध नाम रस माते हर प्रय जन हर हर जप है हर का भक्त प्रकट नहीं शप है हर की भक्त मुक्त भो करे नानक जन संकेत तर पार जाते हर को नाम काम तेन हर हर गुण गाम सब ते उत्तम हर की कथा नाम सुन दर दुगलथा नाम के मां संत रिद वसा है संत प्रसाद दुर सब नस है संत का संग बड़ पा की पाई है संत की सेवा नाम ते आई है नाम तुल कश अवर ना होए नानक गुरमुख नाम पावे जन कोए श्लोक बहु शस्त्र बहु सिमृति पेखे सर्व टडोल पूजस नाही हर हरे नानक नाम अमोल अशबदि जाप ताप ज्ञान सब ध्यान खर शस्त्र सिमृत विज्ञान योग अभ्यास कर्म धर्म किरिया सगर त्याग बन मदे फिरिया अनक प्रकार किए बहु जतना पुण दान हो मैं बहु रतना शरीर कटाए हो मैं कर राती वर्त नेम करे बहु पाती नहीं तुल राम नाम विचार नानक गुरमुख नाम जपिए एक बार नौ खंड प्री फिरे चिर जीवे महा उदास पीसर थी वे अग्न मैं हो मत प्राण कनक अश्व है वर भूम दान न्योली कर्म करे बहु आसन जैन मार्ग संयम साधन नेमक निमक शीर कटावे तो भी हमें मैल न जावे हर के नाम संसार किश ना है नानक गुरम नाम जपत गत पाए मन कामना तीरथ दे छुट है कर घुमान न मन ते हुट है सोच करे दिन सर रात मन की मैल न तन ते जात इस देही को बहु साधना करे मन ते कभू न बिखिया टरे जल तो वे बहु दे अनीत शुद्ध कहा हो काची पीत मन हर के नाम की महिमा ऊच नानक नाम उदरे पत बहु मूच बहुत सियाण जम का बहु व्याप है अनक जतन का तृष्ण त्राप है फेक अनेक अगन ने बुझ है कोट दरगाह नहीं सिजा शूर सनाई उपयाल मोह व्याप है माया जाल अवर करतू सगली जम डान है गो बिन भजन में तिल नहीं मान है हर का नाम जब दुख जाए नानक बोले सह सुभाए चार पदार्थ जे को मंग है साजना की सेवा लग है जे को अपना दुख मिटावे हर हर नाम हृदय सदगावे जे को अपनी शोभा लो रहे साध संग होमे शोर है जे को जन्म मरण ते डर है साजना की सरनी पर है जिस जन को प्रभु दर्श पिया सा नानक ताके बल बल जासा सगल पुरख में पुरख प्रधान सत्संग जाका मिटे अभिमान आपस को जो जाने नीचा सो गणिय सब ते उच्चा जाका मन वे सगली रीना हर हर नाम दिन घड़ घड़ चीना माने अपने दे बुरा मिटाना पेखे सगल से साजना सुख दुख जन समदस्तेता नानक पाप पुन लेपा निर्धन को धन तेरो ना हो निथावे को नाम तेरा था हो न माने को प्रभु तेरो मान सगल कटा को देवो दान कर्ण करावन हार स्वामी सगल कटा के अंतर जामी अपनी गल में जानो आपे आपन संग आप प्रभ राते तुमरी उस तुम ते होए नानक और न जान सकोए सर्व धर्म में से धर्म हर को नाम जब निर्मल कर्म सगल क्रिया में उत्तम क्रिया साध संग दुर्मद माल हिरिया सगल उद्यम में उद्यम फला हर का नाम जपो जी सदा सगल वाणी में अमृत बानी हर को जसन रसन बखानी सगल थान ते ओ उत्तम थान नानक जे काट बसे हर नाम श्लोक निर्गुण आर ए आनिया सो प्रभ सदा संभाल जिनकी याद चीत रख नानक निभ ही नाल अष्टपदी
रमैया के गुण चेत परानी, कवन मोलते कवन दृष्टानी, जंतु सास वार से गारिया, गर्भ अगर मैं जने भारिया, बार फसा तुझे प्यारे दूध, भर जोवन भोजन सुख सूद, बिरद पया उपर साख सैन, मुख प्याओ बैठ को दैन, ए निर्गुण गुण कछु न बुझै, बख्श लै उथो नानक सीजै, जय प्रसाद तर उपर सुख बसै, सोत प्रात मीत बंता संग हसै, जय प्रसाद पीवे शीतल जला, सुखदाई पन पावगे अमला, जय प्रसाद भोगे सब रसा, सग समगी संसाध बसा, दीने हस पाकर नित रसना, तिसे त्याग अवर संग रचना, ऐसे दुख मन अन्न व्यापै, नानक गार लियो प्रभ आपै, आदंत जो रखन हार, तिसे प्रीत न करै गवार, जाकी सेवा नवनित पावै, तासे मूढ़ा मन नहीं लावै, जो ठाकर सा सदा हजूरे, ताको अंधा जान तदूरे, जाकी टहल पावे दरगह मान, तिसे बसारे मुग्ध जान, सदा सदा हो पूलन हार, नानक रखन हार पार, रन त्याग कौटी संग रचै, सा छोड़ झूठ संग मचै, जो शरणा सो अस्थिर कर मानै, जो होवन सो दूर परानै, छोड़ जाय तिसका श्रम करे, संग साहि तिस पर हरै, चंदन लेप उतारे धोए, गर्द प्रीत पसम संग होए, अंधकू में पतत बिकराल, नानक गाल लियो प्रभु दयाल, करतूस पशु की मानस जात, लोग प्रचारा करे दिन रात, बाहर पेख अंतर मल माया, शब्द नहीं कर करे छुपाया, बाहर ज्ञान ध्यान स्नान, अंतर व्यापे लोह समान, अंतर अगन बाहर तन स्वा, कल पाथर कैसे तरे यथा, जाके अंतर बसे प्रभाव, नानक दे जन सहज समाद, सुने अंधा कैसे मार्ग पावे, कर गए लेहो ओढ़ निभावे, कहाँ बुजार तुझे डोरा, निस्के ये तो समझे पूरा, कहाँ बिशन पद गावे गुंग, जतन करे तो भी सुर भंग, कह पिंगल पर्वत पर पवन, नहीं हो उवा उस गवन, करतार करना मैं दीन बेनती करे, नानक तुमरी कृपा तरे, संग सहाई सुहाविन चीत, जो बराही ता सुप्रीत, बलवा के गृह पीतर बसे, अनकेल माया रंग रसे, डरकर माने मने प्रतीत, काल न आवे मूढ़े चीत, बैर विरोध काम क्रोध वो, चूर बिकार महालो तुरो, याहू जुगत भयाने कई जन्मा, नानक राख लियो अपन कर करम, तू ठाकर तो पैर दास, ज्यो पिंड सब तेरी रास, तुम मात पिता हम बारक तेरे, तुम्हारी कृपा में सुख नेरे, कोई न जाने तुमरा अंत, ऊंचे ते ऊंचा भगवंत, सगरी समगरी तुम्हारे सूत्रधारी, तुम ते हुए सुआज्ञाकारी, तुम्हारी गद में तुम ही जानी, नानक दास सदा कुर्बानी। श्लोक देन हार प्रभ छोड़ के लग आन सुवाए, नानक कहू न सी जई, बिन नावे पत जायस बदी, दस वस्तु लै पाशे पावे, एक बस कारण बखोड़ गवावे, एक भी ना दे दस भी हिर ले, तो मूढ़ा को कहा करे, जिस ठाकर सो ना ही चारा, ताको की जे साध नमस्कारा, जाके मन लागा प्रभ मीठा, सर्व सुख ताहु मन उठा, जे जने अपना हुक्म मनाया, सर्व दोग नानक दिन पाया, अगंत सा अपने दे रास, खाद पीत वरते अन उलास, अपनी मान कछ बहुर साले, अज्ञानी मन रोस करे, अपनी प्रतीत आप ही खोवे, बहुर उसका विश्वास न होवे, जिसकी बत से आगे राखे, प्रभु की आज्ञा मान मत है, उस ते चौगन करे निहाल, नानक साहिब सदा दयाल, अनक पात माया के हेत, सर पर वो उस जान अनहित, वृग की छाया सो रंग लावे, ओ बिन से ओ मन पुछतावे, ज्योति से सो चालन हार, लपट रहे होत है अंध अंधार, बटाउ से जो लावे ने, ताको हाथ न आवे के, मन हर के नाम की प्रीत सुखदाई, कर कृपा नानका बलह लाई, मिसया तन तन कुटुंब समाया, मिसया हुमे ममता माया, मिसया राज तो वंदन माल, मिसया काम क्रोध विकराल, मिथ्या रस अस्थि अस्वस्थरा, मिथ्या रंग संग माया पेग हस्ता, मिथ्या त्रो मोह अवमान, मिथ्या आप ऊपर कर गुमान, अस्थिर भक्त साध की शरण, नानक जब जब जीवे हर के चरण, मिथ्या शरण पर निंदा सुने, मिथ्या हस पर धर्म को हिरे, मिथ्या नेत्र पेख पत्र रूपाल, मिथ्या रसना भोजन अनुस्वाद, मिथ्या चरण पर बेकार को तावे, मिथ्या मन पर लोभ लुभावे, मिथ्या तन नहीं पर उपकारा,
ਮਿਝਿਆ ਪਾਸ ਲੇਤ ਬੇਕਾਰਾ ਬਿਨ ਬੂਝੇ ਮਿਝਿਆ ਸਭ ਪਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਕਤ ਕੀ ਹਰ ਜਾ ਸਾਜ ਬਿਨਾ ਕਹਿ ਹੋਵ ਸੁਚਾ ਬਿਰਤਾ ਨਾਮ ਬਿਨਾ ਤਨ ਅੰਧ ਮੁਖ ਆਵਤਾ ਕੇ ਦੁਰਗੰਧ ਬਿਨ ਸਿਮਰ ਦਿਨ ਰਹਿਣ ਬਿਰਸਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਿਰਾਰ ਦਾਮ ਧਨ ਧਨ ਤੇ ਜਨ ਜੇ ਕਟ ਵਸਿਓ ਹਰ ਨਾਉ ਨਾਨਕ ਤਾ ਕੇ ਬਲ ਬਲ ਜਾਓ ਰਹਿਤ ਅਵਰ ਅਵਰ ਕਮਾਵਤ ਮਨ ਨੇ ਪ੍ਰੀਤ ਮੁਖੋ ਗੰਧ ਲਾਵਤ ਜਾਨਣ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਹੂ ਪੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਐਮ ਜਿਸ ਕੇ ਅੰਤਰ ਬਸੇ ਨਿਰੰਕਾਰ ਤਿਸ ਕੀ ਸੀਖ ਤਰੇ ਸੰਸਾਰ ਜੋ ਤੂੰ ਪਾਨੇ ਤਿਨ ਪ੍ਰਭ ਜਾਤਾ ਨਾਨ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਭਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸ਼ਾਨ ਸਗਲ ਤੇ ਰਹਿਤ ਸਭ ਕਰ ਜਾਣੇ ਆਤਮ ਕੀ ਰਹਿਤ ਜਿਸ ਪਾਵੇ ਇਸ ਲੈ ਲੜ ਲਾਏ ਤਾਨ ਤਨੰਤਰ ਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਆਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਏ ਤੇ ਠਾਕਰ ਗੋਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰ ਪਰਮਗਤ ਭਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਕੇ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਕਰ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਦਾ ਗਾ ਜਸ ਗਾ ਵੀ ਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਭਾਰ ਬ੍ਰਹਮ ਪ੍ਰਭ ਜੀ ਜਬਦ ਦਰਗਾਹ ਮਾਨ ਪਾਵੈ ਨਾਨਕ ਪਾਸੇ ਤੀ ਘਰ ਜਾਵ ਹੈ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿ ਮਨ ਸੁਖ ਪਾਵੇ ਹਰ ਹਰ ਜਸ ਕਹਿ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੈ ਮਨ ਸਰਣੀ ਪ੍ਰਭ ਠਾਕਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਭਜ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੈ ਜੇ ਪ੍ਰਸਾਦ ਭੁੱਖਨ ਪੈਰੀ ਜੈ ਮਨ ਤੇ ਸਿਮਰਤ ਕਿਉ ਆਲਸ ਕੀ ਜੈ ਜੇ ਪ੍ਰਸਾਦ ਅਸਵਸਤ ਅਸਵਾਰੀ ਮਨ ਤੇ ਪ੍ਰਭ ਕੋ ਕਹੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪ੍ਰਭੇ ਪ੍ਰਭ ਆਪਣੇ ਮਨਾ ਜਨ ਤੇਰੀ ਮਨ ਬੰਧ ਮਨਾਈ ਊਠ ਬੈਸਾ ਤਿਸੇ ਤੇ ਆਈ ਤਿਸੇ ਤੇ ਆਏ ਜੋ ਇਹ ਗੱਲ ਰੱਖੈ ਇਹਾਂ ਉਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਰ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤੇ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਣੇ ਕਰਨਾਲ ਜੇ ਪ੍ਰਸਾਦ ਪੇਖੇ ਬਿਸਮਾਲ ਜੇ ਪ੍ਰਸਾਦ ਬੋਲੇ ਅੰਮ੍ਰਿਤਸਰ ਰਸਨਾ ਜੇ ਪ੍ਰਸਾਦ ਸੁਖ ਸਹੀ ਜੇ ਵਸਣਾ ਜੇ ਪ੍ਰਸਾਦ ਹਸਤ ਕਰ ਚੱਲ ਹੈ ਜੇ ਪ੍ਰਸਾਦ ਸੁਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਵਰਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਸੇ ਪਵ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਜ ਰੇ ਮਨ ਮੇਰੇ ਤੂੰ ਤਾ ਸਿਵਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਉੱਤਮ ਹੋਏ ਸਭ ਨਿਦਾਨ ਪ੍ਰਭ ਤੇਰੀ ਮਾਇਆ ਆਪੂ ਕਛੂ ਨ ਕਿਨੂੰ ਲਿਆ ਜਿਸ ਜਿਸ

ਅਸ਼ਟਪਦੀ ਸੰਤ ਕੇ ਦੁਖਨ ਆਰਜਾ ਘਟੇ ਸੰਤ ਕੇ ਦੁਖਨ ਜਮ ਤੇ ਨਹੀਂ ਛੁੱਟੈ ਸੰਤ ਕੇ ਦੁਖਨ ਸੁੱਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਥੇ ਗੁਰ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੇ ਦੁਖਨ ਕਾਗਜ਼ ਹੋਣ ਲਵੈ ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤੇ ਜੋਨ ਕਿਰਮਾਏ ਸੰਤਨ ਕੇ ਦੁਖਨ ਤਿਸ ਨਾਮੇ ਜਲੈ ਸੰਤ ਕੇ ਦੁਖਨ ਸਭ ਕੋ ਛਲੈ ਸੰਤ ਕੇ ਦੁਖਨ ਤੇਜ ਸਭ ਚਾਏ।

ਨਾਨਕੇ ਕੋ ਪਸਰਿਆ, ਦੂਜਾ ਕਹਿ ਦੇ ਸਾਸ ਪਾਦੀ। ਆਪ ਕਦੇ ਆਪ ਸੁਣੇ ਆ ਰਿਹਾ, ਪੇਕ ਆਪ ਬਸਤਾ, ਜਾਂ ਤੇ ਪਾ ਸਿਸ਼ਟੋ ਪਾਏ, ਆਪਣੇ ਪਾਣੇ ਲਏ ਸਮਾਏ, ਤੋਂ ਤੇ ਪਿੰਨ ਹੀ ਕੁਛ ਹੋਏ, ਆਪਣ ਸੂਤ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀ ਉਹ ਆਪ ਬਜਾਏ, ਸੱਚ ਨਾਮ ਸੋਈ ਜਨ ਪਾਏ, ਸੁਸਮ ਦਸੀ ਤਦ ਕਾ ਬੇਤਾ, ਨਾਨ ਸਸੀ ਕਾ ਜੇਤਾ, ਜੇ ਜੰਦ ਸਭ ਤਾਕੇ ਹਾਥ, ਦੀਨ ਦਿਆਲ ਨਾਥ ਕੋ ਨਾ, ਜੇ ਰਾਕੇ ਤੇ ਕੋਈ ਨਾ ਮਾਰੇ, ਸੋ ਮੁਆ ਜੇ ਮਨੋ ਵਿਸਾਰੇ, ਤੇ ਤਾਜਾ ਵਰਤਾਂ ਕੋ ਜਾਏ, ਸਭ ਸਰੇਗ ਨਿਰੰਜ ਰਾਏ, ਜੀ ਕੀ ਜੂਜਾ ਕੇ ਸਭ ਹਾਥ, ਅੰਤਰ ਬਾਹਰ ਜਾਨੋ ਸਾਥ, ਗੁਣਦਾਨ ਬੇਅੰਤ ਅਪਾਰ, ਨਾਨੂ ਦਸ ਦਾ ਬਲਹਾਰ, ਪੂਰਨ ਪੂਰੇ ਦਿਆਲ, ਸਭ ਉਪਰੋਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਿਓ ਬਿਆਪ, ਪ੍ਰਤਪਾਲੇ ਜੀ ਅਨੁਭਵ ਪਾਨ, ਜੋ ਜੋ ਰਹਿ ਤੇ ਇਤਿਹਾਸ, ਜੇ ਪਾਵੇ ਤੇ ਲਏ ਮਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਏਕੇ ਨਾਏ, ਤਿਸ ਕੀ ਆਸ ਨ ਬਿਰਥੀ ਜਾਏ, ਸੇਵਕ ਓ ਸੇਵਾ ਬਨਾਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨੰਕਾਰ, ਬੰਧਨ ਤੋਰ ਪੈ ਨਿਰਵੈਰ, ਅੰਦਰ ਪੂਜੇ ਗੁਰ ਕੇ

ਚੱਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਦ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ। ਅੰਮ੍ਰਿਤ ਭਜਨ ਕੇ ਗੁਣ ਗਾਓ, ਪ੍ਰਾਂਤਨ ਗਾਏ ਸੁਭਾਉ। ਆਠ ਪੈਰ ਪ੍ਰਾਪੇ ਖੋ ਨੇਰਾ, ਮਿਟੇ ਅਗਿਆਨ ਬਿਨਸੇ ਅੰਧੇਰਾ। ਸੁਨ ਬਦੇ ਸਿਰ ਦੇ ਬਸਾਵੋ, ਮਨ ਇਸੇ ਨਾਨਕ ਵੱਲ ਪਾਵੋ। ਹਲਤ ਪਲਤ ਦੋਲਿਓ ਸਵਾਰ, ਰਾਮ ਨਾਮ ਅੰਤਰ ਉਰ ਤਾਰ। ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੈ ਤੇ ਸਾਚ ਪਰਿਖਿਆ। ਮਨ ਤਨ ਨਾਮ ਜਪੋ ਲਿਵ ਲਾਏ, ਦੂਰ ਦਾ ਮਨ ਤੇ ਪਹੁ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗਨ ਬਹਿ ਖੇ ਪਤਮਾਰੀ। ਏ ਕਾਢੇ ਘਰ ਖੋ ਮਨ ਮਾਏ, ਨਾਨਕ ਬੋਰ ਨ ਆਵੇ ਜਾਏ। ਤੇ ਤੇ ਦੂਰ ਕਾਮ ਕੋ ਜਾਏ, ਉਪਰੇ ਰੱਖਣ ਹਾਰ ਤੇ ਆਏ। ਨਿਰ ਪਹੁ ਜਪੈ ਸਗਲ ਪਉ ਮਿਟੈ, ਪ੍ਰਾਗਿਰਪਾ ਤੇ ਪ੍ਰਾਣੀ ਛੂਟੈ। ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵ ਸੂਖ। ਚਿੰਤਾ ਜਾਏ ਮਿਟੇ ਹੰਕਾਰ, ਤਿਸ ਜਨ ਕੋ ਕੋਇ ਨ ਪਹੁੰਚਣ ਹਾਰ। ਸਿਰ ਉਪਰ ਠੰਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੀ ਅਮਰ ਜਾਕੀ ਦ੍ਰਿਸ਼ਟ, ਦਰਸ਼ਨ ਪੇਖ ਦੁਦਰ ਸ੍ਰੇਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਰੂਪ। ਤਨ ਸੇਵਾ ਸੇਵ ਪਰਵਾਨ, ਅੰਤਰਜਾਮੀ ਪੁਰ ਪ੍ਰਧਾਨ। ਜਿਸ ਮਨ ਬਸੇ ਸੋ ਤਨਿਹਾਲ, ਤਾ ਕਹੇ ਨਿਕਟ ਆਵਦ ਕਾਲ। ਅਮਰ ਪੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਲੋਕ ਗਿਆਨ ਅੰਜਣ ਗੁਰ ਦੀ ਆਇ, ਅਗਿਆਨ ਦੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ ਪਦੀ। ਸੰਤ ਸੰਗ ਯੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਤ ਸਮਗਰੀ ਇਸ ਘਟ ਮਾਏ, ਅਨਕਰਾ ਨਾ ਦਿਸਥਾਏ। ਨੌ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਸਰਾਮ। ਸੁਨ ਸਮਾਧਨ ਤੈ ਨਾਦ, ਗਹਿਣ ਜਾਈ ਅਚਰ ਸਮਾਧ। ਤੈਨ ਦੇਖਿਆ ਜੇ ਸਾਬ ਦਿਖਾਏ, ਨਾ ਤੇ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਹ ਰਿਹਾ ਭਗਵੰਤ। ਤਰਨ ਮੈਂ ਆਕਾਸ ਪਿਆਲ, ਸਰਬ ਲੋਹ ਪੂਨ ਪ੍ਰਤਪਾਲ। ਬੰਤਨ ਪਰਵਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ। ਪੌਣ ਬਣੀ ਬਸੰਤਰ ਮਾਏ, ਚਾਰ ਤੁਣ ਦਾ ਦੇਸ ਮਾਏ। ਤਿਤੇ ਪਿੰਨ ਨਹੀਂ ਕੋਠਾਓ, ਗੁਰ ਪਛਾਣਾ ਨੂੰ ਸੋ ਪਾਓ। ਬੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀ ਅਰਸੂ ਨਗਤਰ ਮੈਂ ਏਕਾ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪੇ ਅਡੋਲ ਨਾ ਕਬਹੂੰ ਡੋਲੈ। ਸਰਵ ਕਲਾ ਕਰ ਖੇਲੇ ਖੇਲ, ਮੋਲ ਨ ਪਾਈਏ ਗੁਣੇ ਅਮੋਲ। ਸਰਬ ਜੋਤ ਮੈਂ ਜਾ ਕੇ ਜੋਤ, ਆਰਿਓ ਸਵਾਮੀ ਓਤ ਪੋਤ। ਗੁਰ ਪ੍ਰਸਾਦ ਪਰਮ ਕਾ ਨਾਸ, ਨਾਨ ਤਿਨ ਮੇ ਬਿਸਾਸ। ਸਨਾ ਕਾ ਭੇਖਨ ਸਭ ਬ੍ਰਹਮ, ਸਨਾ ਕੇ ਹਿਰਦੇ ਸਭ ਧਰਮ। ਸੰਤ ਜਨ ਸੁਨੇ ਸੋ ਭਜਨ, ਸਰਵ ਆਪੀ ਰਾਮ ਸੰਗ ਰਜਨ। ਜਿਨ ਜਾਤਾ ਤਿਸ ਕੀ ਹੈ ਰਹਿਤ, ਸਤ ਬਨ ਸਾਧੂ ਸਭ ਕੈਦ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਰ ਬਿਓਹੀ, ਨਾਨਕ ਦਰਸ਼ਨ ਦੇ ਸਮੋਈ। ਆਵ ਸਤ ਕੀਆ ਸਭ ਸਤ, ਤੇ ਪ੍ਰਾਤੇ ਸਲੀ ਉਤਪਾਤ। ਤੇ ਪਾਵੇ ਤਾਂ ਕਰੇ ਵਿਸਤਾਰ, ਤਿਸ ਪਾਵੇ ਤਾਂ ਇਕ ਅੰਗਾਰ। ਅਨਗਲਾ ਲਖੀ ਨਾ ਜਾਏ, ਜੇ ਪਾਵੇ ਤੇ ਲੈ ਮਲਾਏ। ਕਵਨ ਹੇਠਕਨ ਕਹੀਏ ਦੂਰ, ਆਪੇ ਆਪ ਆ ਭਰਪੂਰ। ਅੰਤਰਗਜ ਸਾਹਿਬ ਜਣਾਏ, ਨਾ ਤੇ ਜਨ ਆਪ ਜਾਏ। ਸਰਭੂਤਾ ਵਰਤਾਰਾ, ਸਰਬ ਨੈਣ ਆਪੇਖਣ ਹਾਰਾ। ਸਗਲ ਸਮਗਰੀ ਜਾ ਕਾ ਤਨਾ, ਆ ਪੰਜਾ ਸਾਹਿਬ ਇਸੋ ਨਾਮ। ਜਨੇ ਖੇਲ ਬਣਾਇਆ, ਅਗਿਆਕਾਰੀ ਕਿੰਨੀ ਮਾਇਆ। ਸਭ ਕਹਿ ਮਾ ਦਿਲ ਪਤੋਰੇ, ਜੋ ਕਹਿਣਾ ਸੋ ਆਪੇ ਕਹੇ। ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਪਾਵੇ ਤਾਂ ਲੈ ਸਮਾਏ। ਏਤੇ ਉਸ ਨਾ ਹੀ ਬੁਰਾ, ਉਰੇ ਕਹੋ ਕਿਨੇ ਕੀ ਕਰਾ। ਭਲਾ ਕਰਦੂ ਤਾਂ ਨੀਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਜ ਤਾਰੀ ਸਭ ਸਾਚ, ਓਤ ਪੋਤ ਆਪਣ ਸਵਰਾਜ। ਤਾਂ ਕੀ ਗੱਲ ਮੈਂ ਕਹੀ ਨਾ ਜਾਏ, ਦੂਸਰੋ ਤਾਂ ਸੋ ਜੀ ਪਾਏ। ਤਿਸ ਕਾ ਕੀਆ ਸਭ ਪ੍ਰਵਾਨ,
ਗੁਰ ਪ੍ਰਸਾਦ ਨਾਨਕ ਜਾਨ, ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਓ ਧਨਵੰਤ ਕਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਉਣ ਕਾਏ ਸੁਭਾਓ, ਜਨ ਕਹੇ ਸੰਗ ਚਿਤ ਆਵੇ ਨਾਓ, ਆਪ ਮੂਤ ਮੂਤ

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਇ, ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰ ਨੌਨ ਦੇ ਆਵੇ ਧਾਏ, ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ, ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਈ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀਤ ਦਿੱਤੇ, ਬਾਂਦ ਬਾਂਦ ਕਟਵਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿਗਾ ਸਹਾਰ ਦੇ ਸ਼ੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਭਾਈ ਧਰਮ ਨਿਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਇ, ਦੇ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਮੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦੇ ਰਾਖੇ, ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ, ਪੰਨ ਦੇ ਸਦਾ ਸਹਾਇ ਦਤਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਉਹਨੇ ਆਸਰੇ ਦੇ ਆਸਰੇ ਧੰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਵੀ ਦਾ ਕੋਟਾਨ ਕੋਟ ਸ਼ੁਗਰ, ਆਵ ਦੀ ਪਾਰ ਬਖਸ਼, ਰਹਿਮਤ ਕਿਰਪਾ ਦਾ ਸਿੱਖ ਸਰਬੱਤ ਦੇ ਭਲੇ ਲਈ, ਪੰਨ ਦੀ ਚੜ੍ਹਦੀ ਕਲਾ, ਸਮੋਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ, ਢਿੱਲੋਂ ਪਰਿਵਾਰ, ਹੇਰ ਪਰਿਵਾਰ, ਸੰਧੂ ਤੇ ਸਿੱਧੂ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ, ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਸੋਧਰ ਚੌਂਕੀ ਵਿੱਚ ਕੀਰਤਨ, ਉਪਰੰਤ ਦਾਤਾ ਜੀ ਆਪ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਦਰੋ ਘਰੋਂ ਅੰਮ੍ਰਿਤ ਸਾਹਿਬ, ਭਾਈ ਅਵਤਾਰ ਸਿੰਘ ਜੀ, ਦਲਜੀਤ ਕੌਰ ਢਿੱਲੋਂ ਪਰਿਵਾਰ, ਅਤੇ ਦਾਤਾ ਜੀ ਇਸ ਤਰ੍ਹਾਂ ਭਾਈ ਰੁਪਿੰਦਰਜੀਤ ਸਿੰਘ ਜੀ ਅਤੇ ਬਿਸ਼ਿੰਦਰ ਕੌਰ ਕਾਲੋਂ ਪਰਿਵਾਰ, ਅਤੇ ਭਾਈ ਹਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਜੀ, ਸਰਨਜੀਤ ਕੌਰ ਢਿੱਲੋਂ ਪਰਿਵਾਰ, ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ, ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ, ਕਾਰੋਬਾਰਾਂ ਦੀਆਂ ਬਰਕਤਾਂ, ਗੁਰਸਿੱਖੀ ਜੀਵਨ ਨਾਮ ਦੀ ਦਾਤ ਦੀ ਜਾਚਨਾ ਕਰਦਿਆਂ ਹੋਇਆਂ, ਅਤੇ ਬੱਚੀ ਹਰਨੂਰ ਕੌਰ ਅਤੇ ਬੱਚੀ ਇਲਾਹੀ ਕੌਰ ਢਿੱਲੋਂ ਦੀ ਚੜ੍ਹਦੀ, ਬੱਚਿਆਂ ਦੀ ਚੜ੍ਹਦੀ ਕਲਾ ਸ਼ੁਕਰਾਨੇ ਵਜੋਂ ਪਰਿਵਾਰ ਨੇ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੀ ਇਲਾਹੀ ਬਾਣੀ ਦੇ ਸ੍ਰੀ ਸਹਿਜ ਪਾਠ ਆਰੰਭ ਕੀਤੇ, ਪਰਿਵਾਰ ਨੇ ਸ਼ਰਧਾ ਭਾਵਨਾ ਦੇ ਪਿਆਰ ਨੇ ਆਪਣੇ ਘਰ ਗ੍ਰਹਿ ਵਿਖੇ ਦਾਤਾ ਜੀ ਬਾਣੀ ਦਾ ਪਾਠ ਕੀਤਾ, ਅੱਜ ਆਪ ਦੀ ਕਿਰਪਾ ਦਾ ਸਦਕਾ ਸੰਪੂਰਨ ਹੋਏ ਤਥਾ ਭੋਗ ਪਏ ਨੇ, ਉਪਰੰਤ ਦਾਤਾ ਜੀ ਆਪ ਦੀ ਨਿਤਨੇਮ ਦੀ ਬਾਣੀ ਸੋਧ ਰਹਿ ਸਾਹਿਬ ਦੇ ਪਾਠ ਹੋਏ ਨੇ, ਅੱਖਰ ਦਾ ਵਾਧਾ ਕੱਟਾ ਪੁੱਲ ਚੋ ਦੀ ਖਿਮਾ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਸਰਪ੍ਰਸਤ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ, ਮਿਹਰ ਕਰਨੀ ਦਾਤਾ ਜੀ ਢਿੱਲੋਂ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਥੱਕਣਾ, ਪਰਿਵਾਰ ਵਿੱਚ ਸੁੱਖ ਵਰਤਾਉਣਾ, ਬੱਚਿਆਂ ਸਿਰ ਤੇ ਮਿਹਰ ਭਰਿਆ ਥੱਕਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ, ਗੁਰਸਿੱਖੀ ਜੀਵਨ ਬਖਸ਼ਣਾ, ਪਰਿਵਾਰ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ, ਅਤੇ ਬੱਚੀ ਹਰਨੂਰ ਕੌਰ ਅਤੇ ਬੱਚੀ ਇਲਾਹੀ ਕੌਰ ਢਿੱਲੋਂ ਦੇ ਸਿਰ ਤੇ ਮਿਹਰ ਭਰਿਆ ਬੱਚਿਆਂ ਨੂੰ ਗੁਰਸਿੱਖੀ ਜੀਵਨ, ਮਾਤਾ ਪਿਤਾ ਆਗਿਆਕਾਰੀ ਬੱਚੀ, ਦੇਸ਼ ਕੌਮ ਦੀ ਸੇਵਕ, ਸ਼ੁਭ ਗੁਣ ਉੱਚ ਵਿਦਿਆ ਦਾਤਾਂ ਦੀਰਘ ਆਜੂ ਬਖਸ਼ਣੀ, ਗੁਰੂ ਗ੍ਰੰਥ ਤੇ ਗੁਰੂ ਪੰਥ ਆਸ਼ਰਮ ਸਰ ਜੀਵਨ ਬਖਸ਼ਣਾ, ਆਉਣ ਵਾਲਾ ਸਮਾਂ ਬੱਚਿਆਂ ਲਈ ਚੜ੍ਹਦੀਆਂ ਕਲਾ ਦਾ ਬਖਸ਼ ਕੇ ਨਿਹਾਲ ਕਰਨਾ, ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਦਾਤਾ ਜੀ ਆਪ ਦੇ ਆਪ ਨੂੰ ਧਰਮ ਕਾਰਜਾਂ ਵਾਸਤੇ ਬੇਅੰਤ ਮਾਇਆ, ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਮਿਹਰ ਕਰਨੀ, ਪਰਿਵਾਰ ਦੀ ਸੇਵਾ ਥਾਏ ਪਾਉਣੀ, ਸ਼ੋਭ ਭਾਵਨਾ ਪੂਰੀਆਂ ਕਰੀਆਂ, ਇਸੇ ਤਰ੍ਹਾਂ ਪਰਿਵਾਰ ਵੱਲੋਂ ਇੱਕ ਸ਼ੁਕਰਾਨੇ ਵਜੋਂ
एक होर सहज पाठ आरंभ करने की बेनती है। मेहर करो दाता जी आग्ञा बख्शो, मेहर करनी अपने सेवकों को अपने ग्रह विखे अपनी सेवा आप लैनी, अपने इस कार्य मेहर भरिया संपूर्ण करना, तो पढ़ी सुनी बाणी का प्रभाव समूह परिवार अते बच्चों के हिरदिया में वसाउणा। इस तरह दरों करों वरसायो दाता जी भाई दरका दे सेव भाई सिकंदर सिंह जी, बीबी तजिंदर कौर हेर परिवार को बख्शियां दातां दा शुक्रान ने परिवार की सुख शांति तंदुरुस्ती चढ़ती कला अते कीता लोड़ीए काम सोहर पै आखी है कार दियो सवार सतगुर सच साखी दाता। काका गगनदीप सिंह हेर दे आरंभे हुए आनंद कार्य सफलती जाचना करद हो सारे कार्यों की संपूर्ण सफलता की जाचना करद परिवार वालों दाता जी सुखमणी साहब के पाठ आरंभ किए गए। इस तरह भाई जोगवीर सिंह बीबी अनमोल कौर संधु परिवार वालों बख्शियां दाता करना परिवार की चढ़ती कलाई अते बच्ची अमीरा कौर संधु दे दा जन्म होया शुकराने वजो अते भाई जतेंद्र सिंह ते बीबी सबगुर सिद्धू परिवार वालों बख्शियां दाता दा शुकराना करते हुए परिवार की सुख शांति ते काका जुवराज सिंह दे 18वें जन्मदिन समर्पण होंदे आया अते दादा दादा गुरचरण सिंह जी अते सुखजिंदर कौर समूह परिवार वालों शुकराने वजो परिवार वालों सुखमी साहब के पाठ आरंभ होए दाता जी संपूर्ण होए। उपरंत दाता जी आप के चरणों में अरदास बेनती मेहर करनी दाता जी समूह परिवार के सिर पर मेहर भरिया थकना परिवार में सुख वरता बच्चों के सिर पर मेहर भरिया खतरा तंदुरुस्तियां चढ़दियां गला गुस्सिकी जीवन बख्शना अते काका गगनदीप दे सिंह दे कीते हुए रंभे आनंद कार्य के राह कार्य आपने अंग संघ सहायक संपूर्ण करने बच्चे प्रेम प्यार अथवाक वाला जीवन आने वाले जीवन में खुशियां चढ़ती कला ਅਤੇ ਆਉਣ ਵਾਲੇ ਜੀਵਨ ਸਫਲਤਾ ਬਖਸ਼ ਕੇ ਨਿਹਾਲ ਕਰਨਾ ਅਤੇ ਬੱਚੇ ਨੂੰ ਦਾਤਾ ਜੀ ਚੜ੍ਹਦੀ ਕਲਾ ਬਖਣੀ ਦੋਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਪਰਿਵਾਰਾਂ ਦੇ ਕਾਰਜ ਆਪਣੇ ਅੰਗ ਸੰਗ ਸਹਾਇਕ ਸੰਪੂਰਨ ਕਰਨੇ ਅਤੇ ਮਿਹਰ ਕਰਨੀ ਬੱਚੀ ਅਮੀਰਾ ਕੌਰ ਤੇ ਬੱਚੀ ਦਾਤਾ ਜੀ ਸੁਖਰਾਜ ਜੋਰਾਜ ਸਿੰਘ ਦੇ ਸਿਰ ਤੇ ਮਿਹਰ ਭਰਿਆ ਤਰਕਣਾ ਬੱਚਿਆਂ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚੇ ਦੇਸ਼ ਕੌਮ ਦੇ ਸੇਵ ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀਰਘ ਆਜੂ ਬਖਸ਼ਿਸ਼ ਕਰਨੀ ਗੁਰੂ ਗ੍ਰੰਥ ਗੁਰੂ ਪੰਥ ਆਸ਼ਿਸ਼ ਦਾ ਜੀਵਨ ਬਖਸ਼ਣਾ ਅਤੇ ਬੱਚਿਆਂ ਨੂੰ ਦਾਤਾ ਜੀ ਚੜ੍ਹਦੀ ਕਲਾ ਦੇ ਤੰਦਰੁਸਤੀਆਂ ਭਰਿਆ ਜੀਵਨ ਬਖਸ਼ ਕੇ ਨਿਹਾਲ ਕਰਨਾ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ ਮਿਹਰ ਕਰਨੀ ਸਰਬੱਤ ਪਰਿਵਾਰਾਂ ਦੀ ਸੇਵਾ ਥਾਏ ਪੌੜੀ ਅਤੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਣੀ ਇਸੇ ਤਰ੍ਹਾਂ ਲਗਨ ਕੇ ਪੱਡੇ ਨਗਰ ਵੱਲੋਂ ਖੰਡ ਪਾਠ ਤੇ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਮਿਹਰ ਕਰਨੀ ਮਾਤਾ ਨਗਰ ਨੂੰ ਚੜ੍ਹਦੀ ਕਲਾ ਬਖਸ਼ਣੀ ਅਤੇ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ ਤਿਲ ਫੁੱਲ ਭੇੜਾ ਕੀਤੀ ਬਖਸ਼ੀਆਂ ਦਾਤਾਂ ਹਾਜ਼ਰ ਕੀਤੀਆਂ ਸਭ ਦੀ ਹਾਜ਼ਰੀ ਦਰ ਪਵਾਉਣੀ ਸੇਵਾ ਥਾਏ ਪਾਉਣੀ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਰਬੱਤ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਦੀਆਂ ਪਵਿੱਤਰ ਹਜ਼ੂਰੀ ਵਿੱਚ ਸਮੂਹ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਆਸ਼ੀਰਵਾਦ ਬਖਸ਼ੋ ਜੀ ਸੁੱਖ ਹੋਵੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕਹੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਂਗੇ

ਸਤਨਾਮ ਵਾਹਿਗੁਰੂ ਸਾਹਿਬ ਜੀ ਸੁਖਦਾਤਾ ਪੈ ਭੰਜਣ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ ਸੋ ਕਹੋ ਟਲ ਗੁਰ ਸੇਵੀ ਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ ਰੂਪ ਅਨਰੂਮਰ ਕਛੂ ਨਾ ਵਿਚਾਰਿਓ ਪ੍ਰੇਮ ਗਿਓ ਮੋਏ ਹਰ ਰੰਗ ਪੀਨ ਦੇਖਿਓ ਲਾਲਣ ਪਾਠ ਬੀਚ ਖੋਏ ਅਨਜਤਾ ਹਰ ਕੇ ਪਤੀਨ ਤਿਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕਰ ਤਿਸਹੀ ਕੋ ਤੀਨ ਦੇਖਿਓ ਲਾਲਣ ਪਾਠ ਬੀਚ ਖੋਏ ਅਨਜਤਾ ਹਰ ਕੇ ਪਤੀਨ ਤਿਸਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕਰ ਤਿਸਹੀ ਕੋ ਤੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਉ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਾਭੰਗ ਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾਇ ਸੋਚਨਾ ਵਿਜੇ ਸੋਚੀ ਲਖਵਾਰ ਚੁੱਪੈ ਚੁਪਨਾ ਵਿਜੇ ਲਾਏ ਰਾਂ ਲਿਵਧਾਰ ਭੁੱਖਿਆਂ ਭੁਗਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਸਿਆਣਪਾਂ ਲਾ ਖੋਏ ਤਾਂ ਚੱਲੇ ਰਾਲ ਕੇ ਵਿੱਚ ਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਇ ਚਰਣਾ ਨਾਨਕ ਲਿਖਿਆ ਨਾਲ ਹੁਕਮੇ ਹੁਣ ਅਕਾਰ ਹੁਮਨਾ ਕਿਹਾ ਜਾਏ ਹੁਕਮੇ ਹੁਣ ਜੇ ਹੁਕਮ ਲੈ ਵੜਿਆਏ ਹੁਕਮੇ ਉਹ ਤਮਨੀ ਚੁਕਮੇ ਲੈ ਦੋ ਸੋ ਪਾਈ ਹੈ ਇੱਕ ਨਾ ਹੁਕਮ ਬਖਸੀਸ ਘੁੰਮੇ ਸਦਾ ਭੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਘੁੰਮਣਾ ਕੋਏ ਨਾਨਕ ਘੁੰਮੇ ਜੇ ਬੁਝੈ ਤਾਂ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਸ ਜਾਣੇ ਨਿਸਾਨ ਗਾਵੇ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵੇਖੋ ਵਿਚਾਰ ਗਾਵੇ ਕੋ ਸਾਜ ਕਰ ਤਨਗੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਹੈ ਕਦਨਾ ਕਦਨਾ ਬੈ ਧੋਟ ਕਾਤ ਕਦ ਕਤੀ ਗੋਟੀ ਗੋਟ ਘੋਟ ਦਿੰਦਾ ਦੇ ਲੈਂਦੇ ਤਗ ਪਾਏ ਜੁਗਾ ਜਗੰਤਰ ਗਾਈ ਗਾਏ ਘੁੰਮੇ ਚਲਾਏ ਰਾਓ ਨਾਨਕ ਸੇਵੇ ਪ੍ਰਵਾਹ ਸਾਚਾ ਸਾਹਿਬ ਸਾਜ ਨਾਏ ਪਾਖਿਆ ਪਾਓ ਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜੇ ਦਿਸੇ ਦਰਬਾਰ ਮੋਹ ਕਹਿ ਬੋਲਣ ਬੋਲੀਏ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦੀ ਮੋਹ ਦੁਆਰ ਨਾਨਕ ਵੈ ਜਾਣੀ ਸਾਬਾ ਪਿਸ ਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਮ ਨਿਰੰਜਨ ਸੋਏ ਜਿਨਸੇ ਵਿਆਦਨ ਪਾਇਆ ਮਾਨ ਨਾਨਕ ਗਾਵੇ ਗੁਣ ਦਾਨ ਗਾਵੇ ਸਿਮਰਖੇ ਭਾਉ ਦੁਪਰਾ ਸੁਕਰ ਲੈ ਜਾਏ ਗੁਰਮਾਨ ਆਦਮ ਗੁਰਮਾਂ ਵੇਦਮ ਗੁਰਮ ਰਿਹਾ ਸਮਾਈ ਗੋਰੀ ਸਿਰਗ ਗੋਰ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀਂ ਕਹਿਣਾ ਕਦਨ ਜਾਏ ਗੁਰਾਇ ਕਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਗੁਰਾਇ ਕਦੇ ਬਜਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤ ਪਰਮ ਸਕਾਰ ਜੋ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦੀ ਰਹਿਮਤ ਹੋਈ, ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਸ਼ਬਦ ਚੌਂਕ ਕੀਰਤਨ, ਉਸ ਤੋਂ ਉਪਰੰਤ ਢਿੱਲੋਂ ਪਰਿਵਾਰ ਵੱਲੋਂ ਸਹਿਜ ਪਾਠ ਦੇ ਭੋਗ ਉਪਰੰਤ ਨੇਤਰੇਮ ਦੀ ਬਾਣੀ ਸੋਧ ਰਹਿ ਸਾਹਿਬ ਦੇ ਪਾਠ, ਉਪਰੰਤ ਹੇਰ ਪਰਿਵਾਰ ਸਿੱਧੂ ਅਤੇ ਸੰਧੂ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਹੋਏ ਨੇ, ਔਰ ਸਰਬੱਤ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ, ਬੱਚਿਆਂ ਦੀ ਚੜ੍ਹਦੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰੂ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਪਰਿਵਾਰਾਂ ਦੀ ਕੀਤੀ ਹੋਈ ਸੇਵਾ ਸਤਿਗੁਰ ਦਰ 'ਤੇ ਪ੍ਰਵਾਨ ਕਰਨ, ਪਰਿਵਾਰਾਂ ਨੂੰ ਚੜ੍ਹਦੀਆਂ ਕਲਾਵਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਢਿੱਲੋਂ ਪਰਿਵਾਰ, ਹੇਰ ਪਰਿਵਾਰ, ਸੰਧੂ ਅਤੇ ਸਿੱਧੂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਪਰਿਵਾਰਾਂ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਣ, ਬੱਚੇ ਦੇ ਆਨੰਦ ਕਾਰਜ ਸਤਿਗੁਰ ਕਿਰਪਾ ਸਹਿ ਜਿਹੜੇ ਸਫਲਤਾ ਸਹਿ ਸੰਪੂਰਨ ਕਰਨ, ਅਤੇ ਇਸੇ ਤਰ੍ਹਾਂ ਬੱਚੀ ਅਮੀਰਾ ਕੌਰ ਅਤੇ ਕਾਕਾ ਯੁਵਰਾਜ ਸਿੰਘ ਦੇ ਸਿਰ 'ਤੇ ਮਿਹਰ ਪਾ, ਬੱਚਿਆਂ ਨੂੰ ਸਿੱਖੀ ਜੀਵਨ, ਮਾਤਾ ਪਿਤਾ ਆਗਿਆਕਾਰੀ, ਬੱਚੇ ਸ਼ੁਭ ਗੁਣ ਬਖਸ਼ਿਸ਼ ਕਰਨ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ। ਸਭ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ, ਕੀਰਤਨ ਦੀ ਸੇਵਾ ਵੀ ਹੈ, ਸਭ ਨੂੰ ਬੇਨਤੀ ਹੈ ਕੀਰਤਨ ਵੀ ਸਰਵਣ ਕਰਨਾ, ਲੰਗਰ ਵੀ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਤੋ ਜਿਨ੍ਹਾਂ ਬੱਚਿਆਂ ਦੇ ਅੱਜ ਜਨਮ ਦਿਨ ਮਨਾਏ ਗਏ ਨੇ, ਉਹਨਾਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਇੱਕ ਕੋਂਗਰੈਚੁਲੇਸ਼ਨ, ਵਧਾਈ ਦਾ ਸਰਟੀਫਿਕੇਟ ਦਿੱਤਾ ਜਾਂਦਾ। ਮੈਂ ਬੇਨਤੀ ਕਰਾਂਗਾ ਬੱਚਿਆਂ ਨੂੰ ਕਿ ਉਹ ਆਪਣੀ ਆਣ ਕੇ ਜਿਹੜੇ ਸਰਟੀਫਿਕੇਟ ਨੇ, ਉਹ ਸਾਡੇ ਭਾਈ ਸਾਹਿਬ ਭਾਈ ਕੁੰਦਰ ਸਿੰਘ ਜੀ ਇੱਥੇ ਨੇ, ਭਾਈ ਸਾਹਿਬ ਜੀ ਆਵਾਜ਼ ਮਾਰਿਓ ਬਾਬਾ ਜੀ। ਸੋ ਭਾਈ ਸਾਹਿਬ ਕੁੰਦਰ ਸਿੰਘ ਜੀ ਇਹਨਾਂ ਬੱਚਿਆਂ ਨੂੰ ਸਨਮਾਨਿਤ ਕਰਨਗੇ। ਮੈਂ ਸਭ ਤੋਂ ਬੇਲਦਾਂ ਬੇਨਤੀ, ਅਮੀਰਾ ਕੌਰ ਸੰਧੂ ਜੀ ਦਾ ਜਨਮ ਹੋਇਆ, ਬੱਚੀ ਨੂੰ ਸਟੇਜ 'ਤੇ ਲੈ ਕੇ ਆਉਣ ਦੀ ਕਿਰਪਾਲਤਾ ਕਰੋ ਜੀ। ਉਸ ਤੋਂ ਬਾਅਦ ਯੁਵਰਾਜ ਸਿੰਘ ਸਿੱਧੂ ਬੱਚੇ ਨੂੰ ਬੇਨਤੀ ਹੈ ਕਿ ਉਹ ਆਪਣਾ ਸਰਟੀਫਿਕੇਟ ਜਿਹੜਾ ਉਹ ਆਪਣੇ ਸਵੀਕਾਰ ਕਰਨ। ਯੁਵਰਾਜ ਸਿੰਘ ਸਿੱਧੂ, ਅਮੀਰਾ ਕੌਰ, ਅਤੇ ਇਸ ਤੋਂ ਬਾਅਦ ਹਰਨੂਰ ਕੌਰ ਢਿੱਲੋਂ ਅਤੇ ਅਲਾਹੀ ਕੌਰ ਢਿੱਲੋਂ, ਇਹਨਾਂ ਬੱਚਿਆਂ ਨੂੰ ਬੇਨਤੀ ਹੈ ਕਿ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ। ਅਤੇ ਹੁਣ ਭਾਈ ਦਿਲਬਾਗ ਸਿੰਘ ਦਾ ਜਥਾ, ਬੱਚਿਆਂ ਨੇ ਇੱਕ ਕੀਰਤਨ ਦਾ ਇੱਕ ਸ਼ਬਦ ਪੜ੍ਹਨਾ, ਉਸ ਤੋਂ ਬਾਅਦ ਭਾਈ ਦਿਲਬਾਗ ਸਿੰਘ ਉਹਨਾਂ ਦਾ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ, ਔਰ 8:20 'ਤੇ ਦੁਬਾਰਾ ਜਿਹੜੀ ਹੈ ਉਹ ਅਰਦਾਸ ਹੋਏਗੀ। ਅਲਾਹੀ ਕੌਰ ਬੱਚੀ, ਅਲਾਹੀ ਕੌਰ ਨਾ ਅਮੀਰਾ ਕੌਰ, ਆ ਲਓ ਜੀ, ਲੈ ਲਓ, ਬਹੁਤ ਵਧਾਈਆਂ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਤੋ ਯੁਵਰਾਜ ਸਿੰਘ ਸਿੱਧੂ, ਉਹ ਆ ਗਿਆ ਬੱਚਾ, ਨਹੀਂ ਹਰਨੂਰ ਕੌਰ। ਬੋਲੇ ਸੋ ਨਿਹਾਲ, ਸਾਸ ਇਲਾਹੀ ਕੌਰ, ਲੈ ਲੈ ਇਹਨਾਂ ਕੋਲ। ਬੋਲੇ ਸੋ ਨਿਹਾਲ, ਯੁਵਰਾਜ ਸਿੰਘ, ਬਹੁਤ ਬਹੁਤ ਵਧਾਈਆਂ ਬੱਚਿਆਂ ਦੇ ਜਨਮ ਦਿਨ ਦੀਆਂ। ਗੁਰੂ ਕਿਰਪਾ ਕਰੇ ਨਾ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਆਓ ਬੱਚਿਆਂ ਪਾਸੋਂ ਇੱਕ ਸ਼ਬਦ ਬੱਚਿਆਂ ਨੇ ਪੜ੍ਹਨਾ। ਸੋ ਬੱਚੇ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, ਜਿਹਨਾਂ ਬੱਚਿਆਂ ਨੇ ਸ਼ਬਦ ਪੜ੍ਹਨਾ। ਉਸ ਤੋਂ ਬਾਅਦ ਭਾਈ ਸਾਹਿਬ ਦਾ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਸੋ ਨਾਲ ਨਾਲ ਬੇਨਤੀ ਦਾਸ ਦੀ ਆਪ ਜੀ ਨੂੰ, ਸਭ ਨੂੰ ਕੋਸ਼ਿਸ਼ ਕਰਿਓ ਕੁਛ ਸਮਾਂ ਬਹਿ ਕੇ ਅਸੀਂ ਕੀਰਤਨ ਅਤੇ ਕਥਾ ਵੀ ਸਰਵਣ ਕਰੀਏ, ਕਿਉਂਕਿ ਆਪਾਂ ਜਦੋਂ ਕੀਰਤਨ ਸ਼ੁਰੂ ਹੋਣਾ ਆਪਾਂ ਬੈਠਣ ਦਾ ਬਹੁਤਾ ਯਤਨ ਨਹੀਂ ਕਰਦੇ। ਕੋਸ਼ਿਸ਼ ਕਰਿਆ ਕਰੋ ਜਦੋਂ ਗੁਰਦੁਆਰਾ ਸਾਹਿਬ ਆਏ ਜੇ ਬੈਠ ਕੇ ਕੀਰਤਨ ਸਰਵਣ ਕਰੀਏ, ਤਾਂ ਕਿ ਜੋ ਪ੍ਰਚਾਰਕ ਸ਼੍ਰੇਣੀ ਸਾਡੇ ਪਾਸ ਆਈ ਹੈ ਉਹਨਾਂ ਦਾ ਵੀ ਮਾਣ ਸਤਿਕਾਰ ਹੋ ਸਕੇ, ਕਿਉਂਕਿ ਉਹ ਕੀਰਤਨ ਅਤੇ ਕਥਾ ਸਰਵਣ ਕਰਾਉਣ ਵਾਸਤੇ ਇੱਥੇ ਪਹੁੰਚੇ ਨੇ। ਸੋ ਭਾਈ ਦਿਲਬਾਗ ਸਿੰਘ ਦਾ ਜਥਾ ਕੱਲ੍ਹ ਦਾ ਦਿਨ ਸਾਡੇ ਪਾਸ, ਉਸ ਤੋਂ ਬਾਅਦ ਇਹਨਾਂ ਨੇ ਵਾਪਸ ਚਲ ਜਾਣਾ। ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਸਰਵਣ ਕਰੀਏ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਦੇ, ਉਹਨਾਂ ਦੇ ਬੱਚਿਆਂ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਦਲਬਾਗ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼। ਹੁਣ ਗਿਆਨੀ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ 7:55 ਤੱਕ ਕਥਾ ਸਰਵਣ ਕਰਾਉਣਗੇ। ਆਓ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਉਸ ਤੋਂ ਬਾਅਦ ਢਾਡੀ ਜਥਾ ਆਪਦੀ ਸੇਵਾ 'ਚ ਹਾਜ਼ਰ ਹੋਏਗਾ। ਹੇਰ ਪਰਿਵਾਰ ਢਿੱਲੋਂ, ਸੰਧੂ ਅਤੇ ਸਿੱਧੂ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਲਖਨ ਕੇ ਪੱਡੇ ਨਗਰ ਵੱਲੋਂ ਜੋ ਖੰਡ ਪਾਠ ਆਰੰਭ ਨੇ, ਉਹਨਾਂ ਦੇ ਭੋਗ ਕੱਲ੍ਹ ਨੂੰ ਪਾਏ ਜਾਣਗੇ। ਉਹਨਾਂ ਵੱਲੋਂ ਵੀ ਆਪ ਜੀ ਨੂੰ ਬੇਨਤੀ ਦਰਸ਼ਨ ਦੇਣੇ, ਗੁਰੂ ਕੇ ਲੰਗਰਾਂ ਦੀ ਸੇਵਾ ਉਹਨਾਂ ਵੱਲੋਂ ਵੀ ਹੋ ਰਹੀ ਹੈ। ਆਓ 7:55 ਤੱਕ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

डोलन ते राखो प्रभु।

कबीर चोट सहेली सेल की लागत ले उसास।

जुगो जुग अटल, चवर शतर तख्त दे मालक हाजरा हजूर जारा जहूर शब्द गुरु, बाणी के बोहित अमृत के दाते दसा पातशाहियां दी जोत, साहब सचे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सजे दवाना दियां हाजरियां भर रहे। सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है आप सब। मेरे तो पहला बच्चियां पासों सतगुरु की अमृतमई बाणी का कीर्तन सरवण कर रहे सी, उपरंत सत्कारयोग गुरु करके रागी जथे ने बड़ी रस भिन्नी रसना द्वारा आप जी नूं महाराज की पावन बाणी का शब्द सरवण कराया है। तो आओ साध संगत, समा है लड़ीवार चल रही भगत कबीर साहब जी की पावन बाणी विचों उन्हां दे सलोकां दी विचार दा। तो जिन्ने शरीर आप सतगुरां दे हजूर बैठे हो जां घरां विच मीडिया दे माध्यम राही सरवण कर रहे हो, फतेह दी सांझ पाईए जी। वाहिगुरु जी का खालसा, वाहिगुरु जी की फतेह। भगत कबीर साहब ने एक जिहड़ी सलोकां दी इस लड़ी विच जिहड़ा प्रकरण चल रहा है उहदे विच उहनां ने वार वार गल कीती है कि दुनिया जिहड़ी है वह बड़ी सहमी हुई है, संस्यां विच है, मर रही है, खप रही है। इदां कह लो भी चिंता दी सेज उत्ते इत्थे हर बंदा लेटिया होया है। तो अज दे सलोक विच कबीर साहब ने यह बख्शिश कीती है कि जिहड़े लोग गुरु दे शब्द दी चोट नूं सह जांदे ने उहनां दीआं बाकी पीड़ां खत्म हो जांदीआं। जिवें इदां मन के चलो भी बंदा किसी दुख तकलीफ नाल विलक रिहा होवे ते उह किसी सियाणे वैद कोल जावे ते वैद अपने औजारां द्वारा उहदा जदों इलाज करदा है ते जे उह बंदा वैद दे औजारां दी जिहड़ी उहदी इलाज दी प्रक्रिया है जे उहनूं सहण लई तैयार हो जावे ते वड्डे तों वड्डा रोग उहदे शरीर विच्चों बाहर निकल सकदा। ते पहली शर्त हुंदी है। ते जे बंदा उहनां औजारां तों डर जावे, किन्नियां किन्ने कई वार सानूं रोग आले दुआले विच तुसीं वेखोगे चिंबड़ जांदे ने, ते जे बंदा हॉस्पिटल जाता है तकलीफां उत्थे भी सहणियां पैंदियां ने, पर उत्थे फर्क यह पैंदा है कि उन्हां औजारां दे नाल उहदे अंदर दी उह जिहड़ी तकलीफ है उहनूं दूर कीता जाता है। हुण भगत कबीर साहब ने अज बड़ा एक सुंदर ख्याल साडे सन्मुख रखे। उन्हां आख्या कबीर मारे बहुत पुकारिया, आख्या जिहड़ी दुनिया नूं मार वज रही है ना, दुनिया विलक रही है, यह किहड़ी है? यह है दाजन ते संस्यां दी मार। जिवें इदां कह लो दावियां ते संस्यां दी मार। बंदा किसी चीज़ उत्ते अपना दावा प्रगट करदा है ते इह दावा कई ना बचपन तो शुरू हो जाता। महाराज की बाणी का एक बड़ा प्यारा वाक है, सतगुरु महाराज कहिंदे जदों मां दे घर विच बच्चे का जन्म हुंदा ना ते उह अपनी अग्ञानता करके कुछ दावे उहदे उत्ते बन लैंदी है। दावे इह बनदी है कि जननी जानत सुत, बड़ा होता है वह जानती है भी मेरा पुत वड्डा हो रहा है। एक महाराज ने बचन रखिया भी जदों मां का पुत वड्डा हुंदा है तो उन्होंने ये सोच के पालदी है भी वड्डा होवेगा, फिर बहुत सारा धन खट के लियावेगा। मतलब एक उन्हें दावा उहदे उत्ते कर दिता, एक उहदे मन में जिहड़ा ख्याल पैदा होया ना उत्थे दावा उन्हें उहदे उत्ते कर दिता। जदों समा पा के उस दावे नूं फल नहीं लगा तो फिर बंदा दुखी होया। दुनिया विच जे कोई बंदा सुखी है तो सतगुरु हजूर की बाणी कहती है वह बंदा सुखी है जिहड़ा दावियां तो रहत हो गया, जिहड़ा किसी उत्ते कोई दावा नहीं करता। जिन्हें दावे कर दिते वह बंदा दुखी हो जाएगा। आप आम अमूमन असी एक शब्द वरते असी कहने जी मैं फलाने बंदे उत्ते बड़ी आस रखी सी पर मेरी आस नूं बूर नहीं पिया। तो सतगुरु ने बाणी विच एक वाक रख्या है, वह कहिंदे दावै दाजन होत है निरदावै रह निसंक। जिहड़े दावे करदे ने उह सड़ जांदे ने, दाजन दा अर्थ हुंदा उहनां नूं अग लग जांदी, उह सड़दे ने। ते जिहदा दावा ही किसे उत्ते नहीं
ਉਹਨਾਂ ਨੂੰ ਚਿੰਤਾ ਵੀ ਵਿਆਪਦੀ ਨਹੀਂ। ਦਾਅਵਾ ਹੈ, ਦਾਅਵਿਆਂ ਨਾਲ ਕੀ ਹੁੰਦਾ, ਦਾਜਨ ਹੋਤ ਹੈ। ਦਾਜਨ ਦਾ ਅਰਥ ਕੀ ਹੈ? ਸੜ ਜਾਣਾ। ਜਿਹੜਾ ਦਾਜਨ ਸ਼ਬਦ ਹੈ, ਸੜਨ ਤੋਂ ਬਣਿਆ ਹੈ। ਮਹਾਰਾਜ ਦੀ ਬਾਣੀ ਵਿੱਚ ਇੱਕ ਬਚਨ ਹੈ, ਉੱਥੇ ਗੁਰਦੇਵ ਕਹਿੰਦੇ ਨੇ, ਇੱਕ ਦੱਬੈ ਇੱਕ ਦੱਜੀਐ। ਜਦੋਂ ਬੰਦੇ ਦਾ ਸਰੀਰ ਖਤਮ ਹੁੰਦਾ ਹੈ, ਖੀਣ ਹੁੰਦਾ ਹੈ, ਅਤੇ ਦੁਨੀਆਂ ਵਿੱਚ ਵੱਖ ਵੱਖ ਤਰੀਕਿਆਂ ਨਾਲ ਉਹਨੂੰ ਸੰਭਾਲਿਆ ਜਾਂਦਾ, ਅਤੇ ਮਹਾਰਾਜ ਕਹਿੰਦੇ ਨੇ ਇੱਕ ਦੱਬੈ, ਇੱਕ ਉਹ ਨੇ ਜਿਹੜੇ ਸਰੀਰ ਨੂੰ ਦੱਬਦੇ ਨੇ। ਜਿਵੇਂ ਇਸਲਾਮ ਵਿੱਚ ਜਾਂ ਅਰਬ ਦੇ ਮੁਲਕਾਂ ਵਿੱਚ ਰਿਵਾਜ ਹੈ, ਈਸਾਈਆਂ ਵਿੱਚ ਰਿਵਾਜ ਹੈ, ਇਹ ਉੱਥੇ ਬਾਡੀ ਨੂੰ ਦੱਬਿਆ ਜਾਂਦਾ ਹੈ। ਇਹਨਾਂ ਮੁਲਕਾਂ ਵਿੱਚ ਵੀ ਜਦੋਂ ਦੇ ਈਸਾਈ ਆਏ ਨੇ, ਉਹਨਾਂ ਨੇ ਲੋਕਾਂ ਨੂੰ ਕੀ ਕੀਤਾ ਹੈ ਵੀ ਜਿਹੜੇ ਇਹਨਾਂ ਦੇ ਵੱਡੇ ਵਡੇਰੇ ਮਰਦੇ ਨੇ, ਉਹਨਾਂ ਨੂੰ ਕੀ ਕਰ ਦਿੰਦੇ ਨੇ? ਦੱਬ ਦਿੰਦੇ ਨੇ। ਪਤਾ ਇਹਦਾ ਰੀਜ਼ਨ ਕੀ ਹੈ, ਕਾਰਨ ਇਹਦਾ ਕੀ ਹੈ? ਥੋੜ੍ਹੀ ਜਿਹੀ ਬੇਨਤੀ ਕਰਾਂਗਾ ਵਿਸ਼ੇ ਤੋਂ ਬਾਹਰ ਹੋ ਕੇ। ਇਹਦਾ ਰੀਜ਼ਨ ਖੇਤਰੀ ਹੈ, ਧਾਰਮਿਕ ਨਹੀਂ ਹੈ। ਇਹਦਾ ਜਿਹੜਾ ਕਾਰਨ ਹੈ ਨਾ, ਉਹ ਧਰਮ ਨਾਲ ਰਿਲੇਟਡ ਨਹੀਂ ਹੈਗਾ, ਉਹ ਖੇਤਰੀ ਹੈ। ਕਿਉਂ ਭਲਾ? ਕਿਉਂਕਿ ਜਿੱਥੇ ਇਹ ਧਰਮ ਇਹ ਮਜ਼ਹਬ ਪੈਦਾ ਹੋਏ ਨੇ ਨਾ, ਚਾਹੇ ਉਹ ਈਸਾਈ ਨੇ, ਚਾਹੇ ਉਹ ਯਹੂਦੀ ਨੇ, ਅਤੇ ਚਾਹੇ ਉਹ ਇਸਲਾਮ ਵਾਲੇ ਨੇ, ਉੱਥੇ ਲੱਕੜ ਦਾ ਪ੍ਰਬੰਧ ਕੋਈ ਇੰਨਾ ਨਹੀਂ ਸੀ, ਅਤੇ ਉੱਥੇ ਅਮੂਮਨ ਲੋਕਾਂ ਨੂੰ ਦੱਬਿਆ ਜਾਂਦਾ ਸੀ। ਜਿਵੇਂ ਤੁਸੀਂ ਅਰਬ ਵਾਲੇ ਬੰਨੇ ਵੇਖ ਲਓ, ਉੱਥੇ ਕੋਈ ਹਰਿਆਲੀ ਉੱਨੀ ਨਹੀਂ ਹੈਗੀ, ਅਤੇ ਕੀ ਕਰਦੇ ਸੀ ਵੀ ਬੰਦੇ ਦੀ ਡੈੱਡ ਬੋਡੀ ਨੂੰ ਦੱਬ ਦਿੱਤਾ ਜਾਂਦਾ ਸੀ। ਪਰ ਜਦੋਂ ਧਾਰਮਿਕ ਫੈਕਟਰ ਇਹਨਾਂ ਦੇ ਨਾਲ ਜੁੜ ਗਏ, ਉਹਨਾਂ ਨੇ ਆਖਿਆ ਜੀ ਜਿਹੜਾ ਦੱਬੇਗਾ ਉਹਨੂੰ ਹਜ਼ਰਤ ਮੁਹੰਮਦ ਸਾਹਿਬ ਇੱਕ ਦਿਨ ਠਾਉਣਗੇ ਅਤੇ ਆਪਣੇ ਨਾਲ ਬਹਿਸ਼ਤ ਦੇ ਵਿੱਚ, ਸਵਰਗ ਦੇ ਵਿੱਚ ਲੈ ਕੇ ਜਾਣਗੇ। ਅਤੇ ਜੇ ਸਾਡੇ ਵਿੱਚ ਸਾੜਨ ਦਾ ਰਿਵਾਜ਼ ਹੈ, ਤਾਂ ਇੱਕ ਗੁਰੂ ਸਾਹਿਬ ਨੇ ਸ਼ੁਰੂ ਨਹੀਂ ਕੀਤਾ। ਭਾਰਤੀ ਪਰੰਪਰਾ ਦੇ ਵਿੱਚ, ਖਾਸ ਕਰਕੇ ਜਿਹੜਾ ਨੌਰਥ ਇੰਡੀਆ, ਇਹਦੇ ਵਿੱਚ ਬੰਦੇ ਦੀ ਬਾਡੀ ਨੂੰ ਸਾੜਿਆ ਹੀ ਜਾਂਦਾ ਸੀ, ਕਿਉਂਕਿ ਲੱਕੜ ਦੀ ਕੋਈ ਕਮੀ ਨਹੀਂ ਸੀ। ਅਤੇ ਜਾਂ ਫਿਰ ਕੀਤਾ ਇਹ ਜਾਂਦਾ ਸੀ ਵੀ ਦਰਿਆ ਵਗਦੇ ਸਨ, ਅਤੇ ਉਹਨੂੰ ਦਰਿਆ ਦੇ ਵਿੱਚ ਜਿਹੜੀ ਡੈੱਡ ਬੋਡੀ ਹੁੰਦੀ ਸੀ ਉਹਨੂੰ ਰੋੜ ਦਿੱਤਾ ਜਾਂਦਾ ਸੀ। ਤੋ ਇਹਦਾ ਜਿਹੜਾ ਤਾਲੁਕਾਤ ਹੈ, ਇਹਦਾ ਜਿਹੜਾ ਸੰਬੰਧ ਹੈ, ਉਹ ਬੰਦੇ ਦੀ ਮੌਤ ਤੋਂ ਬਾਅਦ ਕੋਈ ਨਹੀਂ ਹੈਗਾ, ਖੇਤਰੀ ਹੈ, ਸਮਾਜਿਕ ਹੈ ਇਹਦਾ ਕਾਰਨ। ਹੁਣ ਇਹਨਾਂ ਮੁਲਕਾਂ ਵਿੱਚ ਆਪਾਂ ਆਏ ਹਾਂ, ਅਤੇ ਮੈਂ ਕਈ ਵਾਰ ਹੈਰਾਨ ਹੁੰਦਾ ਵੀ ਜਦੋਂ ਅਸੀਂ ਇੰਡੀਆ ਜਾਂਦੇ, ਜੇ ਉੱਥੇ ਖੁਦਾ ਨਾ ਖਾਸਤਾ ਕੋਈ ਬੰਦਾ ਚੜ੍ਹਾਈ ਕਰ ਜਾਵੇ, ਅਤੇ ਆਪਾਂ 20 ਤਰ੍ਹਾਂ ਦੇ ਉੱਥੇ ਕਰਮਕਾਂਡ ਕਰਦੇ ਹਾਂ, ਇੱਥੇ ਤਾਂ ਬੰਦਾ ਸਵਾਹ ਦੇ ਸਵਾਹ ਹੀ ਬਣ ਜਾਂਦਾ, ਇੱਥੇ ਤਾਂ ਉਹ ਫੁੱਲ ਵੀ ਨਹੀਂ ਰਹਿੰਦੇ, ਅਸਥੀਆਂ ਵੀ ਕੋਈ ਨਹੀਂ ਰਹਿੰਦੀਆਂ, ਸਵਾਹ ਹੀ ਹੁੰਦੀਆਂ ਨੇ। ਤੋ ਖੈਰ, ਇਹ ਤਾਂ ਸਰੀਰ ਦੀ ਪ੍ਰਕਿਰਿਆ। ਹੁਣ ਬੰਦਾ ਅੰਦਰੋਂ ਵੀ ਸੜਦਾ ਹੈ, ਉਹ ਕਿਵੇਂ ਸੜਦਾ ਹੈ? ਮਹਾਰਾਜ ਨੇ ਆਖਿਆ ਦਾਅਵੇ, ਦਾਅਵੇ ਜਦੋਂ ਬੰਦਾ ਕਰਦਾ ਹੈ ਨਾ, ਦਾਜਨ ਹੋਤ ਹੈ, ਉਹ ਸੜੇਗਾ। ਦਾਅਵਿਆਂ ਵਾਲਾ ਬੰਦਾ ਈਰਖਾ ਦੀ ਅੱਗ 'ਚ ਵੀ ਸੜਦਾ। ਤੁਸੀਂ ਕਿਸੇ ਉੱਤੇ ਦਾਅਵਾ ਕਰਦੇ ਹੋ ਅਤੇ ਈਰਖਾ ਦੀ ਅੱਗ ਤੁਹਾਨੂੰ ਮਚਾ ਦੇਵੇਗੀ। ਅਤੇ ਬਾਬਾ ਕਬੀਰ ਸਾਹਿਬ ਕਹਿੰਦੇ ਜਿਹੜੇ ਨਿਰਦਾਅਵੇ ਹੋ ਗਏ, ਉਹਨਾਂ ਦੇ ਜੀਵਨ ਦੇ ਵਿੱਚ ਉਹ ਸੰਕਾ ਤੋਂ ਰਹਿਤ ਹੋ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਦਾਅਵੇ ਦਾਜਨ ਹੋਤ ਹੈ, ਨਿਰਦਾਅਵੇ ਰਹੇ ਨਿਸੰਕ। ਜਿਹੜੇ ਨਿਰਦਾਅਵੇ ਵਾਲੇ ਹੁੰਦੇ ਨੇ, ਜਿਨ੍ਹਾਂ ਦਾ ਕਿਸੇ ਉੱਤੇ ਕੋਈ ਦਾਅਵਾ ਨਹੀਂ ਹੈਗਾ, ਜਿਹੜਾ ਕਿਸੇ ਉੱਤੇ ਕੋਈ ਹੱਕ ਨਹੀਂ ਜਿਤਾਉਂਦਾ, ਉਹ ਬੰਦਾ ਆਪਣੀ ਜ਼ਿੰਦਗੀ ਨੂੰ ਸ਼ੰਕਿਆਂ ਤੋਂ ਰਹਿਤ ਹੋ ਕੇ, ਸਹਿਮਾਂ ਤੋਂ ਰਹਿਤ ਹੋ ਕੇ ਜਿਉਂਦਾ ਹੈ। ਬੜੇ ਪਿਆਰੇ ਬਚਨ ਮਹਾਰਾਜ ਨੇ ਰੱਖੇ, ਆਖਿਆ ਕਬੀਰ ਆਸਾ ਕਰੀਏ ਰਾਮ ਕੀ। ਕਬੀਰ ਸਾਹਿਬ ਦਾ ਬਚਨ ਹੈ, ਆਖਿਆ ਆਪਣੇ ਜੀਵਨ ਵਿੱਚ ਆਸ ਰੱਖਣੀ ਹੈ ਅਤੇ ਰਾਮ ਦੀ ਰੱਖ, ਰੱਬ ਦੀ ਰੱਖ। ਰੱਬ ਤੋਂ ਬਿਨਾਂ ਜਿਹਦੇ ਉੱਤੇ ਆਸ ਰੱਖੇਗਾ, ਕਬੀਰ ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ਼। ਅਤੇ ਜਿਹੜੀ ਕੋਈ ਦੂਜਿਆਂ ਦੀ ਆਸ ਹੈ, ਉਹ ਤੇਰੇ ਪੱਲੇ ਕੀ ਪਾਵੇਗੀ, ਨਿਰਾਸ਼ਾ ਪਾਵੇਗੀ। ਤੂੰ ਆਖੇਗਾ, ਜਿਹਨੂੰ ਆਪਾਂ ਕਹਿੰਦੇ ਹੋਪ, ਮੇਰਾ ਉਹਦੇ ਉੱਤੇ ਬੜਾ ਵਿਸ਼ਵਾਸ ਹੈ ਵੀ ਉਹ ਮੈਨੂੰ ਮੋੜੇਗਾ ਨਹੀਂ। ਕਈ ਵਾਰ ਬਹੁਤੇ ਰਿਸ਼ਤੇ ਕਿੰਨੋਂ ਵਿਗੜਦੇ ਨੇ, ਆਖਿਆ ਮੈਂ ਸੋਚਿਆ ਸੀ ਉਹ ਮੈਨੂੰ ਮੋੜੇਗਾ ਨਹੀਂ, ਪਰ ਮੈਂ ਉਹਦੇ ਕੋਲ ਗਿਆ ਅਤੇ ਉਹਨੇ ਮੈਨੂੰ ਮੋੜ ਦਿੱਤਾ। ਹੋ ਸਕਦਾ ਉਹਦੀ ਸਿਚੁਏਸ਼ਨ ਵੱਖਰੀ ਹੋਵੇ, ਉਹਦੇ ਹਾਲਾਤ ਵੱਖਰੇ ਹੋਣ। ਤੋ ਬਾਬੇ ਨੇ ਆਖਿਆ ਰਾਮ ਦੀ ਆਸਾ ਕਰ, ਰੱਬ ਦੀ ਆਸਾ ਕਰ, ਬੰਦੇ ਉੱਤੇ ਆਸ ਨਾ ਰੱਖੀ। ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ਼। ਰੱਬ ਤੋਂ ਬਿਨਾਂ ਜਿੰਨਿਆਂ ਉੱਤੇ ਵੀ ਆਸ ਰੱਖੇਗਾ, ਤੇਰੇ ਪੱਲੇ ਸਿਰਫ਼ ਅਤੇ ਸਿਰਫ਼ ਨਿਰਾਸ਼ਾ ਪਵੇਗੀ। ਤੋ ਅੱਜ ਜਿਹੜਾ ਕਬੀਰ ਸਾਹਿਬ ਨੇ ਬਚਨ ਰੱਖਿਆ, ਉਹਨਾਂ ਆਖਿਆ ਕਬੀਰ ਮਾਰੇ ਬਹੁਤ ਪੁਕਾਰਿਆ। ਆ ਜਿਹੜੇ ਦਾਜਨ ਸੰਸਿਆਂ ਵਿੱਚ ਬੰਦਾ ਹੋਇਆ ਫਿਰਦਾ ਹੈ ਨਾ, ਸਹਿਮਾਂ ਵਿੱਚ ਬੰਦਾ ਸੜਿਆ ਫਿਰਦਾ ਹੈ, ਸਹਿਮਾਂ ਦੀ ਮਾਰ ਨਾਲ ਬੰਦਾ ਵਿਲਕਦਾ ਹੈ, ਚਿੰਤਾ ਦੀ ਮਾਰ ਨਾਲ ਬੰਦਾ ਵਿਲਕਦਾ ਹੈ, ਅਤੇ ਬਹੁਤ ਪੁਕਾਰਦਾ ਹੈ। ਪੀਰ ਪੁਕਾਰੇ ਔਰ, ਅਤੇ ਬਾਬਾ ਜੀ ਕਹਿੰਦੇ ਨੇ ਜਿੱਦਾਂ ਜਿੱਦਾਂ ਹੋਰ ਸਹਿਮ ਵੱਧਦੇ ਜਾਂਦੇ ਨੇ, ਚਿੰਤਾ ਵੱਧਦੀ ਜਾਂਦੀ ਹੈ, ਉਦਾਂ ਉਦਾਂ ਹੋਰ ਵਿਲਕਦਾ ਹੈ। ਤੋ ਹੁਣ ਹੱਲ ਦੱਸਿਆ ਉਹਨਾਂ, ਆਖਿਆ ਲਾਗੀ ਚੋਟ ਮਰੰਮ ਕੀ। ਚੋਟ ਦਾ ਅਰਥ ਕੀ ਹੈ? ਚੋਟ ਦਾ ਅਰਥ ਹੁੰਦਾ ਸੱਟ ਵੱਜਣੀ। ਅੱਛਾ, ਗੁਰੂ ਵੀ ਸੱਟ ਮਾਰਦਾ, ਜਿਵੇਂ ਨਾ ਸੱਟ ਤੋਂ ਬਿਨਾਂ ਕਈ ਵਾਰ ਕੰਮ ਰੁਕ ਨਹੀਂ ਜੇ ਆਉਂਦਾ।
ਇੱਥੇ ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਹਥਿਆਰ ਚੁੱਕ ਕੇ ਕੋਈ ਸੱਟ ਮਾਰਨੀ, ਨਹੀਂ, ਗੁਰੂ ਕਦੀ ਹਥਿਆਰ ਚੁੱਕ ਕੇ ਕਿਸੇ ਉੱਤੇ ਸੱਟ ਨਹੀਂ ਮਾਰਦਾ। ਗੁਰੂ ਨੇ ਕਾਹਦੀ ਸੱਟ ਮਾਰੀ? ਗੁਰੂ ਨੇ ਸ਼ਬਦ ਦੀ ਸੱਟ ਮਾਰੀ, ਆਪਣੇ ਬੋਲਾਂ ਦੀ। ਇੱਥੇ ਮਹਾਰਾਜ ਕਹਿੰਦੇ ਨੇ ਤੀਰ ਇਕੱਲੇ ਉਹ ਨਹੀਂ ਜਿਹੜੇ ਗੁਰੂ ਕਲਗੀਧਰ ਦੇ ਪੱਥੇ ਵਿੱਚੋਂ ਨਿਕਲਦੇ ਨੇ, ਤੀਰ ਉਹ ਵੀ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਜ਼ੁਬਾਨ ਵਿੱਚੋਂ ਸ਼ਬਦ ਦੇ ਰੂਪ ਵਿੱਚ ਨਿਕਲਦੇ ਨੇ ਤੇ ਭਾਈ ਮਰਦਾਨੇ ਦੀ ਰਬਾਬ ਉੱਤੇ ਗੂੰਜਦੇ ਨੇ, ਉਹ ਵੀ ਤੀਰ ਹੀ ਨੇ। ਤੁਸੀਂ ਬਚਨ ਪੜ੍ਹਦੇ ਹੋ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਮੇਰੇ ਮਨ ਵਿੱਚ ਗੁਰੂ ਨੇ ਆਪਣੇ ਸ਼ਬਦ ਦਾ ਤੀਰ ਮਾਰਿਆ। ਅਣਿਆਲੇ ਅਣੀਆਂ ਰਾਮ ਰਾਜੇ, ਆਪਾਂ ਆਸਾ ਕੀ ਵਾਰ ਵਿੱਚ ਰਾਗੀ ਸਿੰਘ ਪੜ੍ਹਦੇ ਨੇ, ਉਹ ਅਣਿਆਲੇ ਤੀਰ ਗੁਰੂ ਆਪਣੇ ਸ਼ਬਦ ਕਬੀਰ ਸਤਿਗੁਰ ਸੂਰਮੇ ਬਾਇਆ ਬਾਨ ਜੋ ਏਕ। ਗੁਰੂ ਕੱਲਾ ਆਪਣੇ ਪੱਥੇ ਵਿੱਚੋਂ ਤੀਰ ਬਾਰੀ ਨਹੀਂ ਕੱਢਦਾ, ਗੁਰੂ ਸ਼ਬਦ ਦੇ ਤੀਰ ਕੱਢ ਕੇ ਵੀ ਮਾਰਦਾ ਏ। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਾਰੀ ਜ਼ਿੰਦਗੀ ਕਿਹੜੇ ਤੀਰ ਚਲਾਏ ਨੇ? ਜਦੋਂ ਭਾਈ ਮਰਦਾਨੇ ਨੂੰ ਕਹਿੰਦੇ ਨੇ ਵੀ ਮਰਦਾਨੇ ਰਬਾਬ ਛੇੜ ਬਾਣੀ ਆਈ ਹੈ, ਤੇ ਉਸ ਬਾਣੀ ਦੇ ਨਾਲ ਉਸ ਸ਼ਬਦ ਦੀ ਚੋਟ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਲੋਕਾਂ ਨੂੰ ਕੀ ਕਰਦੇ ਨੇ? ਕਾਇਲ ਵੀ ਕਰਦੇ ਨੇ ਤੇ ਘਾਇਲ ਵੀ ਕਰਦੇ ਨੇ, ਦੋਵੇਂ ਚੀਜ਼ਾਂ ਨੇ। ਕਾਇਲ ਦਾ ਅਰਥ ਹੁੰਦਾ ਹੈ ਕਿਸੇ ਦੇ ਸ਼ਬਦ ਤੋਂ ਪ੍ਰਭਾਵਿਤ ਹੋ ਜਾਣਾ, ਇੰਪ੍ਰੈਸ ਹੋ ਜਾਣਾ, ਤੇ ਘਾਇਲ ਦਾ ਅਰਥ ਹੁੰਦਾ ਹੈ ਕਿਸੇ ਦੇ ਸ਼ਬਦ ਦੀ ਐਸੀ ਚੋਟ ਵੱਜੀ ਮੈਂ ਘਾਇਲ ਹੋ ਗਿਆ। ਤੋ ਬਾਬਾ ਕਬੀਰ ਸਾਹਿਬ ਨੇ ਅੱਜ ਬਖਸ਼ਿਸ਼ ਕੀਤੀ, ਉਹਨਾਂ ਕਿਹਾ ਲਾਗੀ ਚੋਟ ਮਰਮ ਕੀ, ਆਖਿਆ ਮਰਮ ਦਾ ਅਰਥ ਹੁੰਦਾ ਜਿਹੜੀ ਦਿਲ ਨੂੰ ਵਿੰਨ ਕੇ ਰੱਖ ਦਿੰਦੀ। ਜਿਵੇਂ ਤੀਰ ਜੇ ਬੰਦੇ ਦੇ ਪੇਟ ਵਿੱਚ ਜੇ ਵੱਜ ਜਾਵੇ ਤੇ ਹੋ ਸਕਦਾ ਉਹਦੀ ਮੌਤ ਨਾ ਹੋਵੇ, ਲੱਤ ਵਿੱਚ ਵੱਜ ਜਾਵੇ ਮੌਤ ਨਾ ਹੋਵੇ, ਬਾਹਾਂ ਵਿੱਚ ਵੱਜ ਜਾਵੇ ਮੌਤ ਨਾ ਹੋਵੇ। ਤੇ ਜਿਹੜੇ ਉਹ ਸੰਜੋਅ ਪਾਉਂਦੇ ਹੁੰਦੇ ਸੀ ਸੂਰਮੇ, ਉਹ ਕਿੱਥੇ ਪਾਉਂਦੇ ਸੀ? ਬਹੁਤੇ ਛਾਤੀ ਦੇ ਉੱਤੇ ਪਾਉਂਦੇ। ਅੱਜ ਵੀ ਜਦੋਂ ਆਹ ਬੁਲਟ ਪਰੂਫ ਜੈਕਟਾਂ ਪਾਈਆਂ ਜਾਂਦੀਆਂ ਨੇ, ਕਿੱਥੇ ਪਾਈਆਂ ਜਾਂਦੀਆਂ ਨੇ? ਜਾਂ ਤੇ ਛਾਤੀ ਉੱਤੇ ਤੇ ਜਾਂ ਸਿਰ ਦੇ ਉੱਤੇ ਟੋਪ ਪਾਇਆ ਜਾਂਦਾ ਜਿਹਦੇ ਵਿੱਚੋਂ ਦੀ ਗੋਲੀ ਨਾ ਨਿਕਲੇ। ਉਹਦਾ ਰੀਜ਼ਨ ਕੀ? ਉਹਦਾ ਕਾਰਨ ਇਹੋ ਹੀ ਹੈ ਵੀ ਜਾਂ ਬੰਦਾ ਸਿਰੋਂ ਜਾਂਦਾ ਹੈ ਤੇ ਜਾਂ ਇੱਥੋਂ ਜਾਂਦਾ ਹੈ। ਤੇ ਜ਼ਿੰਦਗੀ ਵਿੱਚ ਜਿਉਣ ਲਈ ਇੱਕ ਸਿਰ ਤੇ ਦੂਜਾ ਦਿਲ ਹੋਣਾ ਬੜਾ ਜ਼ਰੂਰੀ ਹੈ। ਹੁਣ ਇਹ ਸ਼ਬਦ ਬੜੇ ਕੋਮਨ ਜਿਹੇ ਨੇ, ਆਪਾਂ ਕਹਿੰਦੇ ਮੇਰੇ ਦਿਲ ਵਿੱਚ ਇਹ ਗੱਲ ਆਈ, ਵੈਸੇ ਦਿਲ ਵਿੱਚ ਗੱਲ ਕੋਈ ਨਹੀਂ ਆਉਂਦੀ ਹੁੰਦੀ। ਦਿਲ ਜਿਹੜਾ ਹੈ ਆਪਣੇ ਆਪ ਵਿੱਚ ਕੀ ਹੈ? ਬਾਡੀ ਦਾ ਇੱਕ ਪਾਰਟ ਹੀ ਹੈ ਨਾ, ਇੱਕ ਹਿੱਸਾ ਹੀ ਹੈ। ਹੁਣ ਜੇ ਇੱਥੇ ਗੱਲਾਂ ਆਉਂਦੀਆਂ ਨੇ ਸਾਰੀਆਂ ਸੁਰਤ ਦੀਆਂ, ਪਰ ਆਪਾਂ ਕੁਝ ਸ਼ਬਦ ਕੋਮਨ ਵਰਤਦੇ ਹਾਂ, ਮੇਰੇ ਮਨ ਵਿੱਚ ਇਹ ਖਿਆਲ ਆਇਆ, ਮੇਰੇ ਦਿਲ ਵਿੱਚ ਇਹ ਖਿਆਲ ਆਇਆ। ਖੈਰ ਹੁਣ ਜਦੋਂ ਤੀਰ ਵੱਜਦਾ ਏ ਤੇ ਜੇ ਬੰਦੇ ਦੀ ਛਾਤੀ ਵਿੱਚ ਤੀਰ ਵੱਜੇ ਤੇ ਦਿਲ ਵਿੰਨਿਆ ਜਾਵੇ ਤੇ ਬੰਦੇ ਦੀ ਕੀ ਹੋ ਜਾਂਦੀ? ਮੌਤ ਹੋ ਜਾਂਦੀ। ਜੇ ਕੋਈ ਗੋਲੀ ਵੱਜੇਗੀ ਸਿਰ ਵਿੱਚ ਵੱਜ ਜਾਵੇ ਤੇ ਉਹਦੀ ਮੌਤ ਡਿਕਲੇਅਰ ਹੈ, ਤੈਅ ਹੈ ਵੀ ਉਹ ਮਰ ਜਾਵੇਗਾ, ਬੰਦਾ ਬਚੇਗਾ ਨਹੀਂ। ਇਸ ਕਰਕੇ ਬਚਾਇਆ ਕਿਹਨੂੰ ਜਾਂਦਾ ਹੈ? ਜਾਂ ਸਿਰ ਨੂੰ ਤੇ ਜਾਂ ਸੰਜੋਅ ਪਾ ਕੇ ਯੋਧੇ ਜਿਹੜੇ ਨੇ ਉਹ ਆਪਣੀ ਛਾਤੀ ਨੂੰ ਢੱਕਦੇ ਨੇ ਵੀ ਕੋਈ ਦੁਸ਼ਮਣ ਦਾ ਤੀਰ ਆਣ ਕੇ ਇਸ ਹਿੱਕ ਵਿੱਚ ਨਾ ਵੱਜੇ, ਕਿਤੇ ਮੇਰੇ ਦਿਲ ਨੂੰ ਪਾੜ ਕੇ ਨਾ ਸੁੱਟ ਦੇਵੇ। ਤੋ ਬਾਬਾ ਕਬੀਰ ਸਾਹਿਬ ਨੇ ਪਤਾ ਕੀ ਆਖਿਆ? ਆਖਿਆ ਗੁਰੂ ਨੇ ਸ਼ਬਦ ਦਾ ਤੀਰ ਮਾਰਿਆ, ਉਹਨੇ ਸਭ ਕੁਝ ਵਿੰਨ ਕੇ ਤੇ ਕਿੱਥੇ ਆਣ ਕੇ ਵੱਜਾ? ਉਹ ਮੇਰੇ ਦਿਲ ਦੇ ਵਿੱਚ ਆਣ ਕੇ ਵੱਜਾ। ਜਦੋਂ ਦਿਲ ਵਿੱਚ ਆਣ ਕੇ ਵੱਜਾ ਤੇ ਮੈਂ ਨਾਲ ਦੀ ਨਾਲ ਹੀ ਮੇਰੀ ਮੌਤ ਹੋ ਗਈ। ਕਿਹੜੀ ਮੌਤ ਹੋ ਗਈ? ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦ ਹੀ। ਮੈਂ ਗੁਰੂ ਦੇ ਸ਼ਬਦ ਦੁਆਰਾ ਆਪਣੀ ਦਿਲ ਦੀ ਸਾਰੀ ਬੁਰਾਈ ਨੂੰ ਮਾਰ ਕੇ ਸੁੱਟ ਦਿੱਤਾ ਤੇ ਹੁਣ ਮੈਂ ਗੁਰੂ ਵਾਲਾ ਜੀਵਨ ਪਾ ਲਿਆ, ਮੈਨੂੰ ਦੁਬਾਰਾ ਜੀਵਨ ਮਿਲ ਗਿਆ। ਸਲੋਕ ਵਾਰਾਂ ਤੇ ਵਧੀਕ ਵਿੱਚ ਧੰਨ ਗੁਰੂ ਗਰੀਬ ਨਿਵਾਜ ਮਹਾਰਾਜ ਦਾ ਇੱਕ ਬੋਲ ਹੈ, ਉਹ ਕਹਿੰਦੇ ਨੇ ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ। ਆਖਿਆ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰੇਮ ਦੀ ਗੁਰੂ ਦੇ ਸ਼ਬਦ ਦੀ ਚੋਟ ਵੱਜੀ, ਨਾਨਕ ਲੱਗੀ ਤੁਰ ਮਰੈ, ਆਖਿਆ ਉਹਦਾ ਆਪਣਾ ਭਾਵ ਮਰ ਜਾਂਦਾ, ਉਹਦੀ ਆਪਣੀ ਹਉਮੈ ਮਰ ਜਾਂਦੀ ਹੈ। ਜੀਵਨ ਨਾਹੀ ਤਾਣ, ਤਾਣ ਦਾ ਅਰਥ ਹੁੰਦਾ ਬਲ ਤਾਕਤ। ਆਖਿਆ ਜਿਹੜੀ ਉਹਦੀ ਹਉਮੈ ਵਾਲੀ ਤਾਕਤ ਸੀ ਨਾ, ਜਿਹੜਾ ਮੈਂ ਮੇਰੀ ਸੀ, ਜਦੋਂ ਗੁਰੂ ਦੇ ਸ਼ਬਦ ਦਾ ਤੀਰ ਵੱਜਾ ਉਹ ਹਉਮੈ ਉਹਦੀ ਖਤਮ ਹੋ ਗਈ, ਉਹ ਹਉਮੈ ਬਿਨਸ ਗਈ। ਤੋ ਗੁਰਦੇਵ ਮਹਾਰਾਜ ਨੇ ਆਖਿਆ ਚੋਟੈ ਸੇਤੀ ਜੋ ਮਰੈ, ਜਿਹੜਾ ਕੋਈ ਮਰ ਜਾਵੇ ਕਿਵੇਂ? ਗੁਰੂ ਦੇ ਸ਼ਬਦ ਦੀ ਚੋਟ ਦੇ ਨਾਲ। ਤੋ ਕਈ ਵਾਰ ਇੱਥੇ ਵੀ ਸ਼ਬਦਾਂ ਦੀਆਂ ਚੋਟਾਂ ਵੱਜਦੀਆਂ ਨੇ, ਅਸੀਂ ਕਹਿੰਦੇ ਹਾਂ ਨਹੀਂ ਜੀ ਅਸੀਂ ਤਾਂ ਗੁਰਦੁਆਰੇ ਸ਼ਾਂਤੀ ਲੱਭਣ ਗਏ ਸੀ, ਐਸੀ ਚੋਟ ਮਾਰੀ ਹੈ ਸਾਡੇ ਕਲੇਜੇ ਵਿੱਚ, ਸਾਡਾ ਤੇ ਹੁਣ ਗੁਰਦੁਆਰੇ ਜਾਣ ਨੂੰ ਜੀ ਨਹੀਂ ਕਰਦਾ। ਨਹੀਂ, ਇੱਥੇ ਚੋਟਾਂ ਵੀ ਵੱਜਦੀਆਂ ਨੇ। ਜੇ ਬੁੱਤ ਘਾੜਾ ਪੱਥਰ ਉੱਤੇ ਚੋਟ ਨਹੀਂ ਮਾਰੇਗਾ ਤੇ ਉਹਦੇ ਵਿੱਚੋਂ ਸੁੰਦਰ ਬੁੱਤ ਤਿਆਰ ਨਹੀਂ ਹੋਵੇਗਾ। ਕਈ ਵਾਰ ਘਰਾਂ ਦੇ ਵਿੱਚ ਆਪਾਂ ਬੱਚਿਆਂ ਨੂੰ ਝਿੜਕਦੇ ਹਾਂ, ਚੋਟ ਹੀ ਮਾਰਦੇ ਹਾਂ ਨਾ, ਬੱਚੇ ਦਾ ਦਿਲ ਬੜਾ ਕੋਮਲ ਹੈ,
ਪਰ ਚੋਟ ਮਾਰਨ ਦਾ ਕਾਰਨ ਕੀ ਹੁੰਦਾ ਹੈ? ਵੀ ਇਸ ਬੱਚੇ ਨੂੰ ਸਮਝ ਲੱਗੇ, ਇਹ ਸੁਧਰ ਜਾਵੇ, ਹੋਰ ਉਹਦਾ ਕੋਈ ਰੀਜ਼ਨ ਨਹੀਂ ਹੈ, ਹੋਰ ਉਹਦਾ ਕੋਈ ਕਾਰਨ ਨਹੀਂ ਹੈ। ਤੇ ਜਿੰਨੀਆਂ ਜਿੰਨੀਆਂ ਕਈ ਵਾਰ ਬੰਦੇ ਨੂੰ ਚੋਟਾਂ ਲੱਗਦੀਆਂ ਨੇ, ਠੋਕਰਾਂ ਲੱਗਦੀਆਂ ਨੇ, ਉਹਨੂੰ ਓਨੀ ਜ਼ਿੰਦਗੀ ਦੀ ਸਮਝ ਆਉਂਦੀ ਹੈ। ਤੇ ਜਿਹੜੇ ਕਈ ਵਾਰ ਪੈਂਪਰ ਬੇਬੀ ਹੁੰਦੇ ਨੇ, ਜਿਹੜੇ ਜਿਹਨਾਂ ਨੂੰ ਆਪਾਂ ਆਮ ਕਹਿੰਦੇ ਹਾਂ ਵੀ ਜਿਹੜੇ ਸਿਲਵਰ ਦੇ ਚਾਂਦੀ ਦੇ ਚਿਮਚੇ ਲੈ ਕੇ ਮੂੰਹ ਵਿੱਚ ਜੰਮੇ ਹੋਣ, ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ। ਜਿਹਨੇ ਚੋਟਾਂ ਖਾਧੀਆਂ ਉਹਨੂੰ ਜ਼ਿੰਦਗੀ ਦਾ ਤਜਰਬਾ ਆ ਜਾਂਦਾ, ਉਹਨੂੰ ਸਮਝ ਆਉਂਦੀ ਹੈ। ਤੇ ਜੇ ਕੋਈ ਬੱਚਾ ਏਦਾਂ ਦਾ ਹੈ ਜਿਹਦੀ ਪੈਂਪਰਿੰਗ ਹੀ ਏਦਾਂ ਦੀ ਕੀਤੀ ਗਈ ਹੈ, ਜਿਹਨੂੰ ਏਦਾਂ ਹੀ ਬੜਾ ਸੌਫਟ, ਨਹੀਂ, ਬੱਚਿਆਂ ਨੂੰ ਸੰਘਰਸ਼ ਕਰਨਾ ਸਿਖਾਉਣਾ ਚਾਹੀਦਾ ਹੈ, ਉਹਨਾਂ ਨੂੰ ਆਉਣਾ ਚਾਹੀਦਾ ਹੈ। ਤਾਂ ਗੁਰੂ ਵੀ ਇਹੋ ਕੰਮ ਕਰਦਾ ਹੈ, ਗੁਰੂ ਵੀ ਸਿੱਖ ਦੀ ਘਾੜਤ ਘੜਦਾ ਏ, ਤੇ ਗੁਰੂ ਵੀ ਸਿੱਖ ਨੂੰ ਝਿੜਕਾ ਮਾਰਦਾ ਹੈ। ਤੇ ਮਹਾਰਾਜ ਕਹਿੰਦੇ ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ, ਜੇ ਗੁਰੂ ਮੈਨੂੰ ਝਿੜਕਦਾ ਵੀ ਹੈ ਨਾ ਤੇ ਮੈਨੂੰ ਤਾਂ ਵੀ ਕੀ ਲੱਗਦਾ ਹੈ? ਮਿੱਠਾ ਲੱਗਦਾ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਚੋਟੈ ਸੇਤੀ ਜੋ ਮਰੈ, ਜਿਹੜਾ ਗੁਰੂ ਦੇ ਸ਼ਬਦ ਦੀ ਚੋਟ ਨਾਲ ਮਰ ਜਾਵੇ, ਕਿਹਨੂੰ ਮਾਰਨਾ ਹੈ? ਆਪਣੀ ਹਉਮੈ ਨੂੰ, ਆਪਣੀ ਮੈਂ ਮੇਰੀ ਨੂੰ, ਆਪਣੇ ਉਸ ਸੰਸੇ ਨੂੰ, ਉਹਨਾਂ ਚਿੰਤਾਵਾਂ ਨੂੰ ਗੁਰੂ ਦੇ ਸ਼ਬਦ ਦੀ ਚੋਟ ਨਾਲ ਮਾਰਨਾ ਹੈ। ਲੱਗੀ ਸਾ ਪ੍ਰਵਾਨ, ਤੇ ਫਿਰ ਹੀ ਸਮਝੋ ਚੋਟ ਟਿਕਾਣੇ ਲੱਗੀ ਹੈ। ਤੀਰ ਵੱਜਾ ਹੋਵੇ ਦਿਲ 'ਚ ਤੇ ਬੰਦਾ ਮਰੇ ਨਾ, ਕਾਹਦਾ ਤੀਰ ਵੱਜਾ? ਫਿਰ ਤੇ ਕੋਈ ਨਹੀਂ ਵੱਜਾ। ਤੀਰ ਵੱਜਾ ਹੋਵੇ ਸੁਰਤ ਵਿੱਚ ਤੇ ਛੇਕ ਨਾ ਹੋਵੇ ਤੇ ਫਿਰ ਕਾਹਦਾ ਤੀਰ ਵੱਜਾ? ਫਿਰ ਉਹ ਨਕਲੀ ਹੋਵੇਗਾ ਤੀਰ। ਆਖਿਆ ਗੁਰੂ ਦਾ ਸ਼ਬਦ ਦਾ ਤੀਰ ਵੱਜੇ ਤੇ ਸਿੱਖ ਨਾਲ ਦੀ ਨਾਲ ਹੀ ਮਰ ਜਾਵੇ, ਇਹਨੂੰ ਕੀ ਕਹਿੰਦੇ ਨੇ? ਵਾਕਈ ਹੁਣ ਚੋਟ ਟਿਕਾਣੇ ਲੱਗੀ ਹੈ। ਤੇ ਦੁਨੀਆਂ ਦੇ ਵਿੱਚ ਇੱਦਾਂ ਹੀ ਹੁੰਦਾ। ਵੈਸੇ ਜਦੋਂ ਨਾ ਅਸੀਂ ਕੋਈ ਨਵੀਂ ਗੱਲ ਸੁਣਦੇ ਹਾਂ ਸਾਧ ਸੰਗਤ, ਦੁਨੀਆਂ ਉਹਨੂੰ ਪਹਿਲਾਂ ਐਕਸੈਪਟ ਨਹੀਂ ਕਰਦੀ, ਪ੍ਰਵਾਨ ਨਹੀਂ ਕਰਦੀ। ਹੌਲੀ ਹੌਲੀ ਫਿਰ ਜਦੋਂ ਕੋਈ ਗੱਲ ਦੂਜਾ ਕਰਦਾ ਹੈ, ਤੀਜਾ ਕਰਦਾ ਹੈ, ਚੌਥਾ ਕਰਦਾ ਹੈ, ਫਿਰ ਬੰਦਾ ਉਹਨੂੰ ਸਹਿਣ ਲੱਗ ਪੈਂਦਾ, ਪ੍ਰਵਾਨ ਕਰਨ ਲੱਗ ਪੈਂਦਾ। ਨਹੀਂ, ਗੱਲ ਤਾਂ ਇੱਦਾਂ ਹੀ ਹੈ। ਤੋ ਮਹਾਰਾਜ ਨੇ ਆਖਿਆ ਜਿਸ ਨੂੰ ਲਾਏ ਤਿਸ ਲੱਗੈ, ਲੱਗੀ ਤਾਂ ਪ੍ਰਵਾਨ। ਜਿਹਨੂੰ ਵਾਹਿਗੁਰੂ ਨੇ ਇਹ ਚੋਟ ਲਾ ਦਿੱਤੀ, ਉਹ ਰੱਬ ਦੇ ਦਰ ਉੱਤੇ ਪ੍ਰਵਾਨ ਹੋ ਗਿਆ। ਤੋ ਕਬੀਰ ਸਾਹਿਬ ਨੇ ਵੀ ਆਖਿਆ ਕਿ ਲਾਗੀ ਚੋਟ ਮਰਮ ਕੀ ਰਹੇ ਹੋ ਕਬੀਰਾ ਠੌਰ। ਕਬੀਰ ਉੱਥੇ ਹੀ ਰਹਿ ਗਿਆ, ਉਹਦੇ ਕੋਈ ਲਿਆ ਹੀ ਨਾ ਗਿਆ। ਇਹਨੂੰ ਬਾਬੇ ਨੇ ਇੱਦਾਂ ਵੀ ਬਿਆਨ ਹੈ, ਬੜੇ ਸੁੰਦਰ ਦ੍ਰਿਸ਼ਟਾਂਤ ਦੇ ਕੇ ਬਾਣੀ ਕਈ ਵਾਰ ਗੱਲਾਂ ਨੂੰ ਬਿਆਨਦੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਕਬੀਰ ਸਤਿਗੁਰ ਸੂਰਮੇ ਬਾਇਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਛੇਕ। ਲਾਗੀ ਚੋਟ ਮਰਮ ਕੀ, ਇਹਨੂੰ ਮਹਾਰਾਜ ਨੇ ਇੱਦਾਂ ਵੀ ਬਿਆਨਿਆ ਵੀ ਅੱਖੀ ਬਾਜੋ ਵੇਖਣਾ ਵਿਣ ਕੰਨਾ, ਸੁਣਨਾ ਪੈਰਾਂ ਬਾਜੋ, ਚੱਲਣਾ ਵਿਣ ਹੱਥਾਂ ਕਰਨਾ। ਇਹਨੂੰ ਬਾਬੇ ਕਬੀਰ ਨੇ ਇੱਦਾਂ ਵੀ ਆਖਿਆ ਵੀ ਪਾਉ ਤੇ ਪਿੰਗਲ ਭਇਆ, ਵੀ ਮੈਂ ਪੈਰਾਂ ਤੋਂ ਕੀ ਹੋ ਗਿਆ? ਪਿੰਗਲਾ ਹੋ ਗਿਆ। ਪਿੰਗਲਾ ਕਿਵੇਂ ਹੁੰਦਾ? ਬੰਦਾ ਪਿੰਗਲੇ ਕੋ ਤੁਰਿਆ ਨਹੀਂ ਜਾਂਦਾ। ਆਖਿਆ ਗੁਰੂ ਨੇ ਇਹੋ ਜਿਹੀ ਸ਼ਬਦ ਦੀ ਚੋਟ ਮਾਰੀ, ਜਿਹੜੇ ਬੰਨੇ ਅੱਗੇ ਮੇਰੇ ਪੈਰ ਭੱਜਦੇ ਸੀ, ਹੁਣ ਮੈਂ ਪਿੰਗਲਾ ਹੋ ਗਿਆ, ਉਧਰ ਨੂੰ ਭੱਜਿਆ ਹੀ ਨਹੀਂ ਜਾਂਦਾ, ਹੁਣ ਉਧਰ ਨੂੰ ਸੋਚਿਆ ਹੀ ਨਹੀਂ ਜਾਂਦਾ ਹੁਣ। ਤੋ ਅਗਲੇ ਸਲੋਕ ਵਿੱਚ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਚੋਟ ਸੁਹੇਲੀ ਸੇਲ ਕੀ। ਸੇਲ ਕਹਿੰਦੇ ਨੇ ਜੀ ਨੇਜੇ ਨੂੰ, ਜਿਵੇਂ ਜੰਗਾਂ ਯੁੱਧਾਂ ਦੇ ਮੈਦਾਨਾਂ ਵਿੱਚ ਜਿਹੜੇ ਨਿਹੰਗ ਸਿੰਘ ਸਨ, ਜਾਂ ਆਮ ਨੇਜਾ ਜਿਹੜਾ ਉਹ ਰਵਾਇਤੀ ਸ਼ਸਤਰ ਹੈ। ਤੋ ਬਾਬੇ ਨੇ ਇੱਥੇ ਆਖਿਆ ਵੀ ਨੇਜਾ ਕੀ ਹੈ? ਗੁਰੂ ਦਾ ਸ਼ਬਦ। ਕੱਲਾ ਨੇਜਾ ਬਾਹਰੀ ਨਹੀਂ, ਅਸੀਂ ਠੀਕ ਹੈ ਅਸੀਂ ਇਤਿਹਾਸ ਨੂੰ ਸੁਣਦੇ ਹਾਂ, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂ, ਜਿਹੜੀਆਂ ਘਟਨਾਵਾਂ ਅੱਜ ਤੋਂ 100, 200, 400 ਸਾਲ ਪਹਿਲਾਂ ਵਰਤੀਆਂ ਨਾ, ਉਹਨਾਂ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੁੰਦੀ ਹੈ। ਤੇ ਅਸੀਂ ਵੇਖਣਾ ਅੱਗੇ ਨੂੰ ਹੈ, ਅਗਾਂਹ ਕੁ ਤਰਾਂਗ ਪਿੱਛਾ ਫੇਰਨਾ ਮੋਹਡੜਾ, ਨਾਨਕ ਸਿੱਝ ਅਵਿਹਾ ਵਾਰ ਬੌਰ ਨਾ ਹੋਵੀ ਜਨਮੜਾ। ਹੁਣ ਕੀ ਹੁੰਦਾ ਵੀ ਕਈ ਵਾਰ ਸਾਨੂੰ ਨਾ ਇਤਿਹਾਸ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਵੀ ਸਿੰਘਾਂ ਨੇ ਇੱਦਾਂ ਕੀਤਾ, ਸਿੰਘਾਂ ਨੇ ਇੱਦਾਂ ਕੀਤਾ, ਪਰ ਸਾਡੇ ਜਜ਼ਬਾਤਾਂ ਨੂੰ ਸ਼ਰਾਰਤੀ ਲੋਕ ਵਰਤ ਜਾਂਦੇ ਨੇ। ਮੇਰੀ ਇਸ ਬੇਨਤੀ ਨੂੰ ਬੜੇ ਗੌਰ ਨਾਲ ਸੁਣਿਓ ਵੀ ਇਤਿਹਾਸ ਬੇਸ਼ੱਕ ਉਹ ਸੁਣਾਇਆ ਜਾਂਦਾ ਤੇ ਸੁਣਾਉਣ ਦਾ ਤਰੀਕਾ ਉਹਨੂੰ ਵਰਤਿਆ ਇੱਦਾਂ ਜਾਂਦਾ ਹੈ ਵੀ ਜਿਵੇਂ ਮਤਲਬ ਜਿਵੇਂ ਨੇਜਿਆਂ ਦੀ ਗੱਲ ਹੈ, ਜਾਂ ਅਸੀਂ ਹੁਣ ਜਿਹੜੇ ਯੁੱਗ ਵਿੱਚ ਰਹਿ ਰਹੇ ਹਾਂ ਸਾਨੂੰ ਇਹਦੇ ਮੁਤਾਬਕ ਵੀ ਸਟ੍ਰੈਟਜੀ ਬਣਾਉਣ ਦੀ ਲੋੜ ਹੈ, ਜੇ ਕਿਤੇ ਕੌਮੀ ਕਾਰਜਾਂ ਲਈ ਕੋਈ ਲੋੜ ਵੀ ਹੈ। ਤੋ ਇਤਿਹਾਸ ਆਪਣੇ ਆਪ ਵਿੱਚ ਮਹਾਨਤਾ ਰੱਖਦਾ ਹੈ, ਕੋਈ ਸ਼ੱਕ ਨਹੀਂ, ਪਰ ਚੇਤਾ ਰੱਖੋ ਸਿੱਖ ਦੀ ਜ਼ਿੰਦਗੀ ਦਾ ਫੈਸਲਾ ਗੁਰੂ ਦੇ ਸ਼ਬਦ ਨੇ ਕਰਨਾ, ਕਿਉਂਕਿ ਇਤਿਹਾਸ ਬੰਦਿਆਂ ਦਾ ਲਿਖਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਸਾਹਿਬ ਨੇ ਆਪ ਲਿਖੀ ਹੈ। ਮੈਂ ਇਤਿਹਾਸ ਦੀ ਇੱਕ ਪੰਕਤੀ ਪੜ੍ਹਾਂਗਾ, ਇਹਨੂੰ ਸਮਝਿਓ ਥੋੜ੍ਹਾ ਜਿਹਾ।
ਜਦੋਂ 18ਵੀਂ ਸਦੀ ਦਾ ਸਮਾਂ ਸੀ, ਰਤਨ ਸਿੰਘ ਭੰਗੂ ਨੇ ਗਿਆਨੀ ਗਿਆਨ ਸਿੰਘ ਹੁਣਾਂ ਨੇ ਪੰਥ ਪ੍ਰਕਾਸ਼ ਲਿਖਿਆ। ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ ਹੈ, ਉਹਨੂੰ ਨਵੀਨ ਪੰਥ ਪ੍ਰਕਾਸ਼ ਕਹਿੰਦੇ ਨੇ, ਰਤਨ ਸਿੰਘ ਭੰਗੂ ਹੋਣਾ ਦਾ ਪ੍ਰਾਚੀਨ ਪੰਥ ਪ੍ਰਕਾਸ਼ ਹੈ। ਉਹਦੇ ਵਿੱਚ ਨਾ ਉਹ ਇੱਕ ਤੁਕ ਵਰਤਦਾ, ਉਹ ਕਹਿੰਦਾ ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਹਨੂੰ ਗੁਰ ਤੇ ਮੰਗਾ। ਹੁਣ ਉਹਦੀ ਕਵਿਤਾ ਹੈ ਤੇ ਉਹ ਉਸ ਸਮੇਂ ਦਾ ਇਤਿਹਾਸ ਬਿਆਨ ਕਰ ਰਿਹਾ ਵੀ ਸਿੰਘ ਕੀ ਕਰਦੇ ਨੇ, ਸਿੰਘਾਂ ਦੀ ਜਾਤ ਪਾਤ ਕੀ ਹੈ, ਆਂਦੇ ਦੰਗਾ ਕਰਨਾ। ਹੁਣ ਇੱਕ ਤੇ ਦੰਗਾ ਹੈ, ਜਿਵੇਂ ਆਪਾਂ ਕਹਿੰਦੇ ਵੀ ਦਿੱਲੀ ਦੇ ਵਿੱਚ ਦੰਗੇ ਹੋਏ, ਜਿੱਥੇ ਦੋ ਕਮਿਊਨਿਟੀਆਂ ਜਿਹੜੀਆਂ ਨੇ ਜਾਂ ਸਿੱਖਾਂ ਨੂੰ ਜਿਹੜਾ ਹੈ ਉਹ ਮਾਰਿਆ ਗਿਆ, ਖਤਮ ਕੀਤਾ ਗਿਆ। ਇੱਕ ਤੇ ਦੰਗਾ ਉਹ ਹੈ, ਇਹ ਬੜਾ ਨੈਗੇਟਿਵ ਹੈ, ਦੁਨੀਆਂ ਵਿੱਚ ਐਸਾ ਕਦੀ ਵੀ ਨਹੀਂ ਹੋਣਾ ਚਾਹੀਦਾ। ਪਰ ਜਦੋਂ ਗਿਆਨੀ ਗਿਆਨ ਸਿੰਘ ਦੰਗੇ ਦੀ ਗੱਲ ਕਰਦਾ ਹੈ, ਖਿਮਾ ਚਾਹੁੰਦਾ, ਜਦੋਂ ਰਤਨ ਸਿੰਘ ਭੰਗੂ ਦੰਗੇ ਦੀ ਗੱਲ ਕਰਦਾ ਹੈ ਤੇ ਉਹ ਕਹਿੰਦਾ ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਹਨੂੰ ਗੁਰ ਤੇ ਮੰਗਾ। ਵੀ ਇਹਨਾਂ ਉਹਨੇ ਆਪਣੀ ਕਵਿਤਾ ਲਿਖੀ, ਉਹਨੇ ਆਖਿਆ ਨੇ ਗੁਰੂ ਦੇ ਕੋਲੋਂ ਦੰਗਾ ਮੰਗਿਆ ਹੋਇਆ ਇਹਨਾਂ ਨੇ। ਉੱਥੇ ਦੰਗੇ ਦਾ ਅਰਥ ਹੈ ਜ਼ੁਲਮ ਦੇ ਖਿਲਾਫ ਲੜਨਾ, ਧੱਕੇ ਦੇ ਖਿਲਾਫ ਲੜਨਾ, ਉੱਥੇ ਦੰਗਾ ਉਹਨੂੰ ਆਖਿਆ। ਫਿਰ ਜੇ ਆਪਾਂ ਪੜ੍ਹਦੇ ਹਾਂ ਵੀ ਖਾਲਸਾ ਸੋ ਜੋ ਕਰੇ ਨਿਤ ਜੰਗ, ਹੁਣ ਅੱਜ ਕਿਹੜੀ ਜੰਗ ਲੜਨੀ ਆਪਾਂ, ਇਹਨੂੰ ਸਮਝੋ। ਠੀਕ ਹੈ, ਜਦੋਂ ਕਿਤੇ ਬਾਹਰ ਦੀ ਜੰਗ ਦੀ ਲੋੜ ਪਵੇਗੀ ਤੇ ਉਹ ਗੱਲ ਵੱਖਰੀ ਹੈ, ਪਰ ਇੱਕ ਜੰਗ ਹੈ ਜਿਹੜੀ ਮੈਂ ਆਪਣੇ ਆਪ ਨਾਲ ਹਰ ਰੋਜ਼ ਲੜਨੀ ਹੈ, ਉਹ ਲੜਨੀ ਹੈ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੇ ਨਾਲ। ਉਹਦੇ ਲਈ ਵੀ ਪੂਰੀ ਤਿਆਰੀ ਚਾਹੀਦੀ ਹੈ, ਫੌਜ ਚਾਹੀਦੀ ਹੈ। ਉੱਥੇ ਫਿਰ ਫੌਜ ਕਿਹੜੀ ਹੈ, ਉੱਥੇ ਨੇਜਾ ਕਿਹੜਾ ਹੈ, ਉੱਥੇ ਗੁਰੂ ਦਾ ਸ਼ਬਦ ਨੇਜਾ ਹੈ। ਗੁਰੂ ਦਾ ਸ਼ਬਦ ਕੀ ਹੈ, ਨੇਜਾ। ਤੇ ਜਿਵੇਂ ਨੇਜੇ ਨਾਲ ਦੁਸ਼ਮਣ ਨੂੰ ਮਾਰਿਆ ਜਾਂਦਾ ਹੈ, ਇਸੇ ਤਰੀਕੇ ਨਾਲ ਗੁਰੂ ਦੇ ਸ਼ਬਦ ਦੇ ਨੇਜੇ ਦੁਆਰਾ ਮੈਂ ਆਪਣੇ ਅੰਦਰ ਦੀ ਹੰਗਤਾ ਨੂੰ ਮਾਰਨਾ, ਆਪਣੇ ਅੰਦਰ ਦੇ ਹੰਕਾਰ ਨੂੰ ਮਾਰਨਾ, ਲੋਭ ਨੂੰ ਮਾਰਨਾ। ਤੇ ਦੰਗਾ ਤੇ ਰੋਜ਼ ਹੀ ਕਰਨਾ ਹੈ, ਹੁਣ ਵੀ ਕਰਨਾ ਚਾਹੀਦਾ, ਸਿੰਘਾਂ ਨੂੰ ਗੁਰੂ ਕੋਲੋਂ ਦੰਗਾ ਮੰਗਣਾ ਵੀ ਚਾਹੀਦਾ ਹੈ। ਪਰ ਇਹ ਦੰਗਾ ਆਪਣੇ ਸਵਾਰਥਾਂ, ਆਪਣੀ ਰਾਜਨੀਤੀ ਤੇ ਆਪਣੀ ਖੁਦਗਰਜ਼ੀ ਲਈ ਨਹੀਂ, ਇਹ ਦੰਗਾ ਬਹੁਤ ਵੱਡੇ ਕੌਜ਼ ਲਈ ਕੋਈ ਹੋਵੇ ਤੇ ਗੱਲ ਸਮਝ ਲੱਗਦੀ ਹੈ। ਤੋ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਜੋ ਸਾਨੂੰ ਸਮਝਾਇਆ, ਉਹਨਾਂ ਆਖਿਆ ਇੱਕ ਬਚਨ ਆਉਂਦਾ ਨੇਜਾ ਨਾਮ ਨਿਸ਼ਾਨ। ਤੋ ਸਤਿਗੁਰੂ ਮਹਾਰਾਜ ਨੇ ਨੇਜਾ ਆਖਿਆ, ਕਿਹਨੂੰ ਆਖਿਆ, ਆਖਿਆ ਰੱਬ ਦਾ ਨਾਮ ਹੀ ਨੇਜਾ ਹੈ, ਗੁਰੂ ਦਾ ਸ਼ਬਦ ਹੀ ਨੇਜਾ ਹੈ। ਤੇ ਜਿਵੇਂ ਨੇਜੇ ਦੇ ਉੱਤੇ ਕਿਸੇ ਨੂੰ ਪਰੋ ਦਿੱਤਾ ਜਾਂਦਾ ਹੈ, ਆਖਿਆ ਮੈਂ ਗੁਰੂ ਦੇ ਸ਼ਬਦ ਦੇ ਨੇਜੇ ਉੱਤੇ ਆਪਣੇ ਪੰਜਾਂ ਵਿਕਾਰਾਂ ਨੂੰ ਪਰੋ ਲਿਆ। ਬਚਨ ਹੋਰ ਪੜ੍ਹ ਲਓ ਬਾਣੀ ਵਿੱਚ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਮਹਾਂਬਲੀ ਭਲਵਾਨ ਵਤ ਵੱਜਣ ਢਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਜਿਵੇਂ ਕਹਿੰਦੇ ਸਭ ਹੋਈ ਛਿੰਝ ਇਕੱਠੀਆ, ਦੇ ਬੈਠਾ ਵੇਖੈ ਆਪ ਜੀਓ। ਆਖਿਆ ਸਾਰੀ ਛਿੰਝ ਮੇਲਾ ਇਕੱਠਾ ਹੋਇਆ, ਵੱਡੀਆਂ ਛਿੰਝਾਂ ਲੱਗਦੀਆਂ ਨੇ ਦੁਆਬੇ ਵਿੱਚ, ਮਾਲਵੇ ਵਿੱਚ। ਤੇ ਆਖਿਆ ਭਲਵਾਨ ਉੱਥੇ ਵਤ ਵੱਜਣ ਢਮਕ ਭੇਰੀਆਂ, ਮਲ ਕਹਿੰਦੇ ਨੇ ਭਲਵਾਨਾਂ ਨੂੰ, ਮਲ ਲੱਥੇ ਲੈਂਦੇ ਫੇਰੀਆਂ। ਇਹ ਪੰਜ ਭਲਵਾਨ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੋਂ ਆਖਿਆ ਸਭ ਹੋਈ ਛਿੰਝ ਇਕੱਠੀਆਂ, ਦੇ ਬੈਠਾ ਵੇਖੈ ਆਪ ਜੀਓ। ਤੇ ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਸਮਾਂ ਸਮਾਪਤ ਹੈ। ਬਾਬੇ ਨੇ ਆਖਿਆ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ, ਗੁਰੂ ਨੇ ਮੇਰੇ ਮੋਢੇ ਉੱਤੇ ਥਾਪੀ ਦਿੱਤੀ, ਇਹ ਪੰਜ ਦੇ ਪੰਜ ਭਲਵਾਨ ਮੈਂ ਢਾਲੇ। ਤੋ ਇੱਥੇ ਵੀ ਮੁਕਾਬਲੇ ਦੀ ਗੱਲ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰ ਚੋਟ ਸਹੇਲੀ ਸੇਲ ਕੀ, ਸੇਲ ਸਮਝਦੇ ਨੇਜੇ ਦੀ ਚੋਟ, ਗੁਰੂ ਦੇ ਸ਼ਬਦ ਦੇ ਨੇਜੇ ਦੀ। ਲਾਗਤ ਲੇ ਉਸਾਸ, ਅੱਛਾ ਚੋਟ ਵੱਜੇ ਨਾ, ਇੱਦਾਂ ਲੜਦੇ ਲੜਦੇ ਚੋਟ ਵੱਜੇ, ਬੰਦਾ ਹੌਕੇ ਲੈਂਦਾ, ਸਾਹ ਲੈਂਦਾ, ਕਿਉਂਕਿ ਹੁਣ ਆਖਿਆ ਮੈਂ ਵੀ ਸਾਹ ਲੈਣ ਲੱਗ ਪਿਆ। ਜਦੋਂ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਤੇ ਸਾਹ ਕਿਹਦੇ ਲਈ ਲੈਣ ਲੱਗ ਪਿਆ, ਰੱਬ ਦੀ ਪ੍ਰਾਪਤੀ ਲਈ। ਜਿਵੇਂ ਸੂਰਮਾ ਡਿੱਗੇ ਘਾਇਲ ਹੋ ਕੇ ਤੇ ਸਾਹ ਲਵੇ ਤੇ ਉਹਨੂੰ ਭੱਜ ਕੇ ਕੋਈ ਪਾਣੀ ਆਣ ਕੇ ਪਿਆਉਂਦਾ, ਉਹ ਪਾਣੀ ਮੰਗਦਾ। ਆਖਿਆ ਮੇਰੇ ਅੰਦਰ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਤੇ ਮੈਂ ਵੀ ਸਾਹ ਲੈਣ ਲੱਗ ਪਿਆ, ਤੇ ਮੰਗਣ ਕੀ ਲੱਗ ਪਿਆ, ਰੱਬ ਪਰਮੇਸ਼ਰ। ਲਾਗਤ ਲੇ ਉਸਾਸ, ਚੋਟ ਸਹਾਰੈ ਸ਼ਬਦ ਕੀ, ਜਿਹੜਾ ਸ਼ਬਦ ਦੀ ਚੋਟ ਨੂੰ ਸਹਾਰ ਜਾਵੇ, ਜਿਹੜਾ ਸਹਿ ਜਾਵੇ। ਦਾਸ ਗੁਰੂ ਮੈਂ ਦਾਸ, ਬਾਬਾ ਕਬੀਰ ਸਾਹਿਬ ਕਹਿੰਦੇ ਉਹ ਮੇਰਾ ਗੁਰੂ ਤੇ ਮੈਂ ਉਹਦਾ ਦਾਸ, ਜਿਹੜਾ ਗੁਰੂ ਦੇ ਸ਼ਬਦ ਦੀ ਚੋਟ ਨੂੰ ਸਹਿ ਜਾਵੇ। ਤੋ ਗੁਰੂ ਕਿਰਪਾ ਕਰੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸ਼ਬਦਾਂ ਨਾਲ ਭਰਪੂਰ ਹੈ ਤੇ ਇਹ ਸ਼ਬਦ ਸਾਨੂੰ ਚੋਟ ਮਾਰ ਕੇ ਬਹੁਤ ਕੁਝ ਸਮਝਾਉਂਦੇ ਨੇ। ਸੋ ਇਹਨਾਂ ਚੋਟਾਂ ਨੂੰ ਸਹਿਣ ਦੀ ਲੋੜ ਹੈ। ਸਾਰਿਆਂ ਦਾ ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਢਾਡੀ ਜਥੇ ਪਾਸੋਂ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ, ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ, ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਵੀ ਭੋਲਿਆ ਹੋਵੇ, ਵੇਖ ਕਿਵੇਂ ਦਾਣਿਆਂ ਦੀ ਬੰਨ ਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ, ਵਿੱਤੋਂ ਬਾਰੀ ਚੱਕੀ ਹੋਈ ਕਰਦੀ ਖੁਆਰ ਗੰਢ, ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ, ਸਰਫ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ ਫਖਰੇ ਮਜ਼ਦਾਦ, ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ, ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜਹ ਰਾਜਹੁਰ ਸਰਬ ਕਲਾ ਭਰਪੂਰ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਵੀਕਐਂਡ ਤੇ ਅੱਜ ਸੈਚਰਡੇ ਹੈ, ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢਿਆ, ਛੁੱਟੀ ਦਾ ਦਿਨ ਚਾਹੇ ਕਹੀਏ ਬੱਚੇ ਘਰ, ਉਹ ਲੈ ਆਏ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ, ਕੋਈ ਵਸੀਲਾ ਹੀ ਲਾ ਵਸੀਲਾ ਬਣ ਗਿਆ ਵੀ ਸੱਚੇ ਸਤਿਗੁਰਾਂ ਦੇ ਚਰਨਾਂ ਤੱਕ ਪਹੁੰਚ ਕੀਤੀ, ਗੁਰੂ ਪਿਆਰੇ ਉਹ ਭਾਗਾਂ ਵਾਲੇ ਬਣ ਗਏ। ਨਿੱਤ ਦੇ ਰੁਝੇਵਿਆਂ ਚੋਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕੁਝ ਪਲ ਕੱਢੇ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ, ਤੇ ਹੁਣ ਆਏ ਕਾਹਦੇ ਵਾਸਤੇ ਆ, ਅਰਦਾਸਾਂ ਬੇਨਤੀਆਂ ਕਰਨ ਵਾਸਤੇ। ਦਾਤਾ ਜੀ ਕਿਰਪਾ ਕਰਿਓ, ਤੁਹਾਡੇ ਬੱਚੇ ਆ, ਜ਼ਿੰਦਗੀ ਵਿੱਚ ਬੜੇ ਵੱਧ ਘੱਟ ਹੋ ਜਾਂਦੇ ਆ, ਕਿਰਪਾ ਕਰਿਓ ਸਾਨੂੰ ਸਮੱਤ ਬਖਸ਼ਿਓ ਤੁਹਾਡੀ, ਅਸੀਂ ਸਿੱਖੀ ਦੇ ਚੰਗੇ ਪਹਿਰੇਦਾਰ ਬਣ ਕੇ ਅਸੀਂ ਇਸ ਸਮਾਜ ਦੇ ਵਿੱਚ ਵਿਚਰੀਏ, ਔਰ ਸਾਡਾ ਇਦਾਂ ਦਾ ਜੀਵਨ ਬਣ ਜਾਵੇ, ਸਾਡੇ ਜੀਵਨ ਵੱਲ ਦੇਖ ਕੇ ਲੋਕ ਉਂਗਲਾਂ ਕਰਕੇ ਕਹਿਣ ਬਾਬੇ ਨਾਨਕ ਦਾ ਸਿੱਖ ਜਾ ਰਿਹਾ ਹੈ, ਔਰ ਇਹ ਆਸ ਕਰ ਸਕਦੇ ਹਾਂ। ਸਤਸੰਗ ਜੀ, ਵੈਸੇ ਤੇ ਮੈਂ ਬੇਨਤੀ ਕਰਦਾ ਹੁੰਦਾ ਕਿ ਜਦੋਂ ਦੇ ਤੁਹਾਡੇ ਵੱਡੇ ਵਡੇਰੇ ਜਿਹੜੇ ਬੈਕਗਰਾਉਂਡ ਆਪਾਂ ਪਿੱਛੇ ਝਾਤੀ 1900 ਦੇ ਲਾਗੇ ਛਾਗੇ ਇਸ ਕੈਨੇਡਾ ਵਰਗੇ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਆਏ, ਉਹਨਾਂ ਨੇ ਬੜੀਆਂ ਜੱਦੋ ਜਹਿਦਾਂ ਕੀਤੀਆਂ, ਬੜਾ ਦਿਨ ਰਾਤ ਮਿਹਨਤਾਂ ਕੀਤੀਆਂ, ਔਰ ਮਿਹਨਤਾਂ ਕਰਕੇ ਪੰਜਾਬੀਆਂ ਦਾ ਨਾਮ ਬਣਾਇਆ। ਜਦੋਂ ਵਿਚਾਰਿਆਂ ਨੂੰ ਇੰਗਲਿਸ਼ ਵੀ ਨਹੀਂ ਆਉਂਦੀ ਹੁੰਦੀ ਸੀ, ਕੋਈ ਉਦੋਂ ਮੋਟਰ ਗੱਡੀਆਂ ਵੀ ਨਹੀਂ ਹੁੰਦੀਆਂ ਸੀ, ਕਿੱਦਾਂ ਦੀਆਂ ਸਖ਼ਤ ਮਿਹਨਤਾਂ ਖੱਤਿਆਂ ਦੇ ਵਿੱਚ ਕਰਕੇ, ਬਹੁਤੇ ਉਹ ਪੜ੍ਹੇ ਲਿਖੇ ਕਿੰਨੇ ਕੁ ਹੁੰਦੇ ਸੀ, ਫਿਰ ਸਾਡੇ ਬਜ਼ੁਰਗ ਕਿੰਨੇ ਕੁ ਪੜ੍ਹੇ ਲਿਖੇ ਸੀ, ਖੇਤਾਂ ਦੇ ਵਿੱਚ, ਖੇਤ ਸਾਡਾ ਵਿਰਸਾ ਸੀ ਕਿਉਂਕਿ ਪੰਜਾਬ ਦੇ ਵਿੱਚ ਉਹ ਖੇਤਾਂ 'ਚ ਉੱਠ ਕੇ ਆਏ ਸੀ, ਕੋਈ ਨਾ ਕੋਈ ਹੀਲਾ ਵਸੀਲਾ ਬਣਿਆ ਅਤੇ ਇੱਧਰ ਆ ਗਿਆ ਵਿਦੇਸ਼ਾਂ ਦੇ ਵਿੱਚ। ਅਤੇ ਸਤਸੰਗ ਜੀ, ਉਹਨਾਂ ਸੱਜਣਾਂ ਨੇ ਆਪਣੇ ਟਾਈਮ ਦੇ ਵਿੱਚ, ਅੱਜ ਤੋਂ ਤੁਸੀਂ 100-125 ਸਾਲ ਪਿੱਛੇ ਝਾਤੀ ਮਾਰ ਕੇ ਦੇਖ ਲਓ ਜਦੋਂ ਦੇ ਇਸ ਇਹਨਾਂ ਦੇਸ਼ਾਂ ਦੇ ਵਿੱਚ ਸਾਡੀ ਪੰਜਾਬੀ ਕਮਿਊਨਿਟੀ ਆਈ ਹੈ, ਵਾਰੇ ਵਾਰੇ ਜਾਈਏ ਉਹਨਾਂ ਬਜ਼ੁਰਗਾਂ ਦੇ, ਉਹਨਾਂ ਨੇ ਇੰਨੀਆਂ ਤਰੱਕੀਆਂ ਕੀਤੀਆਂ, ਅਤੇ ਸਤਸੰਗ ਜੀ ਉਹਨਾਂ ਦੀਆਂ ਤਰੱਕੀਆਂ ਦਾ ਕਰਕੇ ਅੱਜ ਆਪਾਂ ਇੱਥੇ ਤੁਰੇ ਫਿਰਦੇ ਹਾਂ, ਉਹਨਾਂ ਨੇ ਨਾਮ ਬਣਾਇਆ ਸੀ। ਅਤੇ ਸਤਸੰਗ ਜੀ ਸਾਡਾ ਵੀ ਫਰਜ਼ ਬਣਦਾ ਕਿ ਉਹਨਾਂ ਸਾਡੇ ਪੰਜਾਬੀਆਂ ਦਾ ਬਣਿਆ ਹੋਇਆ ਨਾਂ ਅਸੀਂ ਗੁਆ ਨਾ ਦਈਏ। ਅੱਜ ਹਾਲਾਤ ਕੁਛ ਇੱਦਾਂ ਦੇ ਬਣੇ ਆ ਸਾਡੀ ਕਮਿਊਨਿਟੀ ਦੇ ਉੱਤੇ, ਸਾਡੇ ਸਿੱਖਾਂ ਦੇ ਉੱਤੇ, ਖਾਸ ਕਰਕੇ ਨੌਜਵਾਨਾਂ ਦੇ ਉੱਤੇ ਬੜੀਆਂ ਉਂਗਲਾਂ ਉਠਾਈਆਂ ਜਾ ਰਹੀਆਂ, ਕਿਸੇ ਨਾ ਕਿਸੇ ਹੱਦ ਤੱਕ ਹੁੰਦਾ ਵੀ ਹੈ। ਖੈਰ ਮੈਂ ਤੇ ਇੱਥੇ ਜਦੋਂ ਵੀ ਦੀਵਾਨ ਲੱਗਦਾ ਹੁੰਦਾ, ਜਦੋਂ ਮੇਰੇ ਸਾਹਮਣੇ 5-4 ਨੌਜਵਾਨ ਬੈਠੇ ਹੋਣ, ਮੈਂ ਤੇ ਉਹਨਾਂ ਨੂੰ ਸਿੱਧਾ ਸੰਬੋਧਨ ਹੋ ਕੇ ਆਖਿਆ ਕਰਦਾ, ਸੱਜਣੋ ਜਿੱਥੇ ਇਹ ਲੋਕ, ਇੱਥੇ ਦੇ ਲੋਕ ਤੁਹਾਨੂੰ ਬਦਨਾਮ ਕਰਨ ਲਈ ਇਹ ਤਰਲੋ ਮੱਛੀ ਹੋ ਰਹੇ ਨੇ, ਹੁਣ ਬਦਨਾਮ ਕੌਣ ਕਰ ਰਿਹਾ? ਬਦਨਾਮ ਦੂਸਰੇ ਧਰਮਾਂ ਵਾਲੇ ਨਹੀਂ ਕਰ ਰਹੇ, ਸਾਡੇ ਆਪਣੇ ਕਰਦੇ ਆ। ਔਰ ਜਿਹੜੇ ਕਹਿੰਦੇ ਹੁੰਦੇ ਆ ਨਾ ਬਈ ਉੱਥੇ ਕੀ ਰੱਖਿਆ, ਕੈਨੇਡਾ 'ਚ ਹੈ ਨਹੀਂ ਜੀ ਕੁਛ, ਅਗਲੀਆਂ ਗੱਲਾਂ ਨਹੀਂ ਹੁਣ ਰਹਿ ਗਈਆਂ, ਹੁਣ ਉੱਥੇ ਕੀ ਆ, ਉੱਥੇ ਬਸ ਐਵੇਂ ਮਾੜਾ ਮੋਟਾ ਟਾਈਮ ਪਾਸ ਹੀ ਹੁੰਦਾ। ਅਤੇ ਸਤਸੰਗ ਜੀ ਅਸੀਂ ਉਹਨਾਂ ਨੂੰ ਬੇਨਤੀ ਕਰੀਦੀ ਆ ਵੀ ਚਲੋ ਜੇ ਹੁਣ ਇੱਥੇ ਟਾਈਮ ਪਾਸ, ਤੁਹਾਨੂੰ 100 ਆਪਣੇ 40-40, 50-50 ਸਾਲ ਆਇਆਂ ਨੂੰ ਹੋ ਗਏ, ਹੁਣ ਵੀ ਆਪਣੇ ਪੰਜਾਬ ਨੂੰ ਸਾਂਭੋ, ਇੱਥੇ ਜਿਹੜੇ ਬਾਕੀਆਂ ਨੂੰ ਮੌਕਾ ਦੇ ਦਿੱਤਾ ਜਾਵੇ। ਪਰ ਗੁਰੂ ਪਿਆਰਿਓ ਫਿਰ ਕਹਿੰਦੇ ਚਲੋ ਜੀ ਹੁਣ ਸੈੱਟ ਸੁੱਟ ਹੋ ਗਏ, ਹੁਣ ਸਾਡਾ ਜਾਣਾ ਮੁਸ਼ਕਲ ਹੋ ਜਾਂਦਾ। ਵੇਖੋ ਪਿਆਰਿਓ, ਤੁਹਾਡੇ ਆਪਣੇ ਬੱਚੇ ਨੇ,

ਹੁਣ ਜੇ ਆਪਣਾ ਬੱਚਾ ਘਰ ਦੇ ਵਿੱਚ ਕੋਈ ਗਲਤੀ ਕਰਦਾ ਤੇ ਕਿੱਦਾਂ ਸਮਝਾਈਦਾ ਅੰਦਰ ਵੜ ਵੜ ਕੇ, ਅੰਦਰ ਵੜ ਕੇ ਸਮਝਾਈਦਾ ਨਾ ਸਾਡੇ ਬੱਚੇ ਨੇ ਕੋਈ ਗਲਤੀ ਕੀਤੀ ਆ। ਤੇ ਜਦੋਂ ਕੋਈ ਕੌਮ ਦਾ ਬੱਚਾ ਮੰਨ ਲਓ ਵਿਦੇਸ਼ ਦੇ ਆ ਚ ਆ ਕੇ ਉਹਨੇ ਕੋਈ ਗਲਤੀ ਕੀਤੀ ਆ ਤੇ ਆਪਣੇ ਬੱਚਿਆਂ ਨੂੰ ਛੱਜਾਂ ਚ ਪਾ ਕੇ ਨਾ ਛੱਡਿਆ ਕਰੀਏ। ਤੁਹਾਡੇ ਆਪਣੇ ਬੱਚੇ ਆ, ਤੁਹਾਡੀ ਕੌਮ ਦੇ ਬੱਚੇ ਆ। ਮੈਂ ਇਹ ਨਹੀਂ ਕਹਿੰਦਾ ਇਹ ਗਲਤੀਆਂ ਨਹੀਂ ਕਰਦੇ, ਬਹੁਤ ਗਲਤੀਆਂ ਕਰਦੇ ਆ। ਮੈਂ ਬੱਚਿਆਂ ਨੂੰ ਵੀ ਇਹਨਾਂ ਨੌਜਵਾਨਾਂ ਨੂੰ ਕਹਿੰਦਾ ਹੁੰਦਾ ਸੱਜਣੋ, ਇਹ ਨਹੀਂ ਵੀ ਅੱਜ ਐਤਵਾਰ ਆ ਸ਼ਨਿਚਰਵਾਰ ਆ ਉਦਲ ਗੱਡੀਆਂ ਦੇ ਉੱਤੇ ਚੜ ਚੜ ਕੇ ਐਨ ਆਪਣੇ ਵਿੱਚ ਦੀ ਸਿਰ ਕੱਢ ਕੱਢ ਕੇ ਤੇ ਬੱਕਰੇ ਬੁਲਾਈਏ। ਇਹ ਤੁਸੀਂ ਇਹਨਾਂ ਦੇਸ਼ਾਂ ਵਿੱਚ ਵੱਸਦੇ ਹੋ ਜਿੱਥੇ ਲੋਕ ਬੜੀ ਸ਼ਾਂਤੀ ਨਾਲ ਰਹਿੰਦੇ ਨੇ, ਇਹ ਸ਼ਾਂਤੀ ਪ੍ਰਸਤ ਲੋਕ ਨੇ। ਤੇ ਜਦੋਂ ਤੁਸੀਂ ਇੱਦਾਂ ਕਰਦੇ ਹੋ ਤੁਹਾਡੇ ਸਿਰਾਂ ਦੇ ਉੱਤੇ ਦਸਤਾਰਾਂ ਹੁੰਦੀਆਂ ਤੇ ਫਿਰ ਇਹ ਲੋਕ ਤੁਹਾਡੇ ਉੱਤੇ ਉਂਗਲੀਆਂ ਚੱਕਦੇ, ਦੇਖ ਲਓ ਜੀ ਇਹ ਇਹ ਪੰਜਾਬ ਨੂੰ ਬਦਨਾਮ ਕਰਦੇ ਆ। ਬਿਲਕੁਲ ਕਿਸੇ ਹੱਦ ਤੱਕ ਇਹ ਸੱਚੇ ਵੀ ਨੇ, ਪਰ ਆਪਾਂ ਕਿਸੇ ਨੂੰ ਮੌਕਾ ਨਾ ਦਈਏ। ਖੈਰ ਵਾਹਿਗੁਰੂ ਕਿਰਪਾ ਕਰੇ, ਇਹ ਸਤਿਗੁਰ ਸਾਨੂੰ ਸਮੱਤ ਬਖਸ਼ਣ, ਅਸੀਂ ਚੰਗੇ ਸਿੱਖ ਹੋ ਕੇ ਵਿਚਰੀਏ। ਪਹਿਲਾਂ ਜਦੋਂ ਕਿ ਸਾਡੇ ਬਜ਼ੁਰਗ ਆਏ ਸੀ ਨਾ, ਕੋਈ ਇਹ ਵੈਨਕੂਵਰ ਦੇ ਵਿੱਚ ਇੱਕ ਗੁਰਦੁਆਰਾ ਹੋਵੇਗਾ, ਹੁਣ ਕਿੰਨੇ ਗੁਰਦੁਆਰਾ ਸਾਹਿਬ ਬਣ ਗਏ। ਉਹ ਗੁਰਦੁਆਰਾ ਬਣਨੇ ਵੀ ਚਾਹੀਦੇ ਆ, ਕਿਉਂਕਿ ਸਾਡੀ ਕਮਿਊਨਿਟੀ, ਸਾਡੇ ਬਹੁਤ ਪੰਜਾਬੀ ਇੱਥੇ ਆ ਚੁੱਕੇ ਆ। ਤੇ ਸਤਸੰਗਤ ਜੀ, ਜੇ ਇੱਕ ਜਗ੍ਹਾ ਦੇ ਉੱਤੇ ਸਾਡੇ ਕੋ ਉਨੀ ਸਾਂਭ ਸੰਭਾਲ ਨਹੀਂ ਹੁੰਦੀ, ਸੰਗਤ ਵੱਧ ਆ ਤੇ ਦੂਜਾ ਬਣਾ ਲੈਣਾ ਚਾਹੀਦਾ, ਪਰ ਲੜਕੇ ਨਹੀਂ ਬਣਾਉਣਾ ਚਾਹੀਦਾ। ਲੜਕੇ ਨਹੀਂ ਬਣਾਉਣਾ ਚਾਹੀਦਾ ਬਈ ਨਹੀਂ ਜੀ ਉਹਨੂੰ ਮੈਨੂੰ ਕਮੇਟੀ 'ਚ ਨਹੀਂ ਰੱਖਿਆ, ਆਪਾਂ ਆਪਦਾ ਬਣਾ ਲੈਂਦੇ। ਬਹੁਤੇ ਗੁਰਦੁਆਰੇ ਇੱਦਾਂ ਵੀ ਬਣੇ, ਵਾਹਿਗੁਰੂ ਭਲਾ ਕਰੇ, ਮੈਂ ਇਸ ਪਾਸੇ ਨਾ ਜਾਵਾਂ। ਸਤਿਗੁਰੂ ਸਮੱਤ ਬਖਸ਼ਣ ਸਾਨੂੰ ਸਾਰਿਆਂ ਨੂੰ। ਅਸੀਂ ਸਿੱਖ ਕੌਮ, ਅਸੀਂ ਪਿਆਰ, ਅਸੀਂ ਭਾਈ ਭਾਈ ਹੁੰਦੇ ਸੀ, ਅਸੀਂ ਪਿਆਰ ਨਾਲ ਰਹਿਣ ਵਾਲੇ ਹੁੰਦੇ ਸੀ, ਸਾਡੇ 'ਚ ਨਫ਼ਰਤਾਂ ਕਿੱਥੋਂ ਆ ਗਈਆਂ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਜੀ ਦਾ ਇਤਿਹਾਸ ਤੁਹਾਡੇ ਨਾਲ ਇਸ ਸ਼ਾਮ ਦੇ ਦੀਵਾਨਾਂ ਦੇ ਵਿੱਚ ਆਪਾਂ ਸਾਂਝੇ ਕਰਦੇ ਆ ਰਹੇ ਹਾਂ। ਕੱਲ੍ਹ ਦੇ ਮਜ਼ਬੂਨ ਦੇ ਵਿੱਚ ਸਤਿਗੁਰਾਂ ਦੀ ਦੂਸਰੀ ਜੰਗ ਸੀ ਉਹਦਾ ਆਪਾਂ ਵਰਣਨ ਕੀਤਾ ਸੀ। ਤੇ ਗੁਰੂ ਪਿਆਰਿਓ, ਅੱਜ ਤੀਜੀ ਜੰਗ ਦੀ ਗੱਲ ਕਰ ਲੈਂਦੇ ਹਾਂ। ਦੋ ਤਲਵਾਰਾਂ ਪਹਿਨ ਕੇ ਸੱਚੇ ਸਤਿਗੁਰ ਤਖ਼ਤ ਦੇ ਉੱਤੇ ਬੈਠੇ ਸਨ। ਜਦ ਜੁਰਮ ਸਿਖਰ ਤੇ ਪਹੁੰਚ ਗਿਆ ਤਦ ਹੋ ਗਈ ਬਾਤ ਅਖੀਰੀ ਦੀ। ਦੋ ਤੇਗਾਂ ਸਤਿਗੁਰ ਪਹਿਨ ਲਈਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਰਾਜ ਭਾਗ ਦੀ ਮਾਲਕ ਸੀ, ਇੱਕ ਨਿਰੀ ਫਕੀਰ ਸਧਾਉਂਦੀ ਸੀ, ਇੱਕ ਜ਼ਖਮ ਕਰੇਂਦੀ ਦੁਸ਼ਮਣ ਨੂੰ, ਇੱਕ ਜ਼ਖਮ ਤੇ ਮਲਮਾ ਲਾਉਂਦੀ ਸੀ, ਇੱਕ ਮਹਿਰਮ ਬਣੀ ਮਸੀਤਾਂ ਦੀ, ਦੂਜੀ ਨੂੰ ਮੰਦਰ ਪਿਆਰਾ ਸੀ, ਦੋਨਾਂ ਦੀ ਵਿੱਚੋਂ ਹੀ ਪੈਂਦਾ ਗੁਰੂ ਨਾਨਕ ਦਾ ਝਲਕਾਰਾ ਸੀ, ਇੱਕ ਤੇਗ ਨੂਰਾਨੀ ਸਤਿਗੁਰ ਦੀ, ਦੁਖੀਆਂ ਦੇ ਕਸ਼ਟ ਨਿਵਾਰ ਗਈ, ਇੱਕ ਲਾਗੀ ਅੱਗ ਹਕੂਮਤ ਨੂੰ, ਇੱਕ ਪਰਜਾ ਦੇ ਦਿਲ ਠਾਰ ਗਈ। ਇਹ ਜੋੜੀ ਸੁੰਦਰ ਤੇਗਾਂ ਦੀ ਕਰ ਵੱਖਰੀ ਵੱਖਰੀ ਕਾਰ ਗਈ, ਇੱਕ ਪੈਂਦੇ ਖਾਂ ਨੂੰ ਡੋਬ ਗਈ, ਇੱਕ ਵਿਧੀ ਚੰਦ ਨੂੰ ਉਤਾਰ ਗਈ, ਇੱਕ ਪੈਂਦੇ ਖਾਂ ਨੂੰ ਡੋਬ ਗਈ, ਇੱਕ ਵਿਧੀ ਚੰਦ ਨੂੰ ਉਤਾਰ ਗਈ। ਇਹ ਸਤਿਗੁਰ ਦੀਆਂ ਕਿਰਪਾਨਾਂ ਦੀਆਂ ਗੱਲ ਹੋ ਰਹੀ ਹੈ। ਦੋ ਤਲਵਾਰਾਂ ਪਹਿਨ ਕੇ ਸਤਿਗੁਰੂ ਤਖ਼ਤ ਦੇ ਉੱਤੇ ਸਵਾਇਮਾਨ ਹੋਏ। ਤੇ ਗੁਰੂ ਪਿਆਰਿਓ, ਤੁਹਾਡੇ ਗੁਰੂਆਂ ਦੇ ਸਿਧਾਂਤ, ਤੁਹਾਡੇ ਸਿੱਖੀ ਦੇ ਸਿਧਾਂਤ ਅੱਜ ਤੱਕ ਦਿੱਲੀ ਨੂੰ ਦੁੱਖ ਦੇ ਆ ਰਹੇ ਨੇ। ਤੇ ਗੁਰੂ ਪਿਆਰਿਓ ਬਹਾਨੇ ਭਾਲ ਭਾਲ ਕੇ ਗੁਰਦੇਵ ਪਾਤਸ਼ਾਹ ਦੇ ਉੱਤੇ ਹਮਲੇ ਕੀਤੇ ਗਏ। ਪਹਿਲਾਂ ਇੱਕ ਬਾਜ ਦਾ ਬਹਾਨਾ ਗਿਆ ਬਣਾਇਆ ਗਿਆ, ਔਰ ਦੂਸਰਾ, ਔਰ ਇੱਥੇ ਪੰਜਾਬ ਦੇ ਅੰਦਰ ਇੱਕ ਛੋਟਾ ਜਿਹਾ ਨਗਰ ਰੋਹੇਲਾ, ਉੱਥੇ ਦਾ ਚੌਧਰੀ, ਉਹ ਹਕੂਮਤ ਦੇ ਪਾਸ ਜਾ ਕੇ ਸ਼ਿਕਾਇਤਾਂ ਲਾਉਂਦਾ ਵੀ ਗੁਰਦੇਵ ਪਾਤਸ਼ਾਹ ਨੇ ਸਾਡਾ ਇਲਾਕਾ ਮੰਨ ਲਿਆ, ਇਸ ਕਰਕੇ ਦੂਜੀ ਜੰਗ ਹੋ ਗਈ ਹੈ। ਤੇ ਤੀਜੀ ਜੰਗ ਦਾ ਕਾਰਨ ਦੋ ਘੋੜੇ ਸੀ, ਇੱਕ ਦਾ ਨਾਂ ਦਿਲਬਾਗ ਸੀ ਘੋੜਿਆਂ ਦਾ, ਤੇ ਇੱਕ ਦਾ ਨਾਂ ਗੁੱਲਬਾਗ ਸੀ। ਦਰਅਸਲ ਇਹ ਸਿੱਖ ਆਪਣੇ ਗੁਰੂਦੇਵ ਪਾਤਸ਼ਾਹ ਦੇ ਵਾਸਤੇ ਇੱਦਾਂ ਦੀਆਂ ਭੇਟਾਵਾਂ ਲੈ ਕੇ ਆਉਂਦੇ ਸੀ। ਹੁਣ ਗੁਰੂ ਪਿਆਰਿਓ, ਜੰਗ ਦੇ ਵਿੱਚ ਪਤਾ ਬੰਦੇ ਮਰਦੇ ਹੁੰਦੇ ਆ, ਜ਼ਖਮੀ ਹੁੰਦੇ ਆ, ਪਰਿਵਾਰਾਂ ਦੇ ਪਰਿਵਾਰ ਉੱਜੜ ਜਾਂਦੇ ਆ, ਤੇ ਜੰਗ ਘੋੜਿਆਂ ਤੋਂ। ਹੁਣ ਗੁਰੂ ਮਹਾਰਾਜ ਕਹਿੰਦੇ ਸੀ ਦੋ ਸਿੱਖ ਘੋੜੇ ਲੈ ਕੇ ਆਏ ਸਨ, ਤੇ ਘੋੜੇ ਰਾਹ ਵਿੱਚ ਖੋ ਲਏ, ਮੁਗਲਾਂ ਨੇ ਧੱਕਾ ਕੀਤਾ, ਤੇ ਸਤਸੰਗਤ ਜੀ ਜਦੋਂ ਧੱਕਾ ਕੀਤਾ ਤੇ ਰੋਂਦੇ ਹੋਏ ਸਿੱਖ ਦਰਬਾਰ ਦੇ ਵਿੱਚ ਆਏ, ਤੇ ਸਤਿਗੁਰਾਂ ਨੇ ਆਖਤਾ ਭਾਈ ਤੁਹਾਡੀ ਭੇਟਾ ਗੁਰੂ ਦਰਬਾਰ ਵਿੱਚ ਪਹੁੰਚ ਗਈ ਹੈ, ਗੁਰੂ ਬਾਬੇ ਨਾਨਕ ਦੇ ਚਰਨਾਂ 'ਚ ਪਹੁੰਚ ਗਈ ਹੈ, ਤੁਸੀਂ ਮੰਗੋ ਕੀ ਮੰਗਦੇ ਹੋ। ਉਹਨਾਂ ਕਹਿਤਾ ਮਹਾਰਾਜ ਅਸੀਂ ਇਹੀ ਚਾਹੁੰਦੇ ਹਾਂ ਕਿ ਅਸੀਂ ਜਿਸ ਦਰਬਾਰ ਦੇ ਵਿੱਚ ਭੇਟਾ ਲਿਆ ਰਿਹਾ ਸਾਂ ਨਾ, ਬਸ ਉਸ ਦਰਬਾਰ ਦੇ ਵਿੱਚ ਅਸੀਂ ਉਹ ਭੇਟਾ ਦੇਖਣੀ ਚਾਹੁੰਦੇ ਹਾਂ। ਦੇਖਣ ਤੋਂ ਭਾਵ ਮਹਾਰਾਜ ਅਸੀਂ ਉਹ ਜਲਦੀ ਤੋਂ ਜਲਦੀ ਉਹ ਘੋੜੇ ਤੁਹਾਡੇ ਦਰਬਾਰ ਦੇ ਵਿੱਚ ਦੇਖਣੇ ਚਾਹੁੰਦੇ ਹਾਂ। ਸਤਸੰਗਤ ਜੀ, ਇਹਨਾਂ ਦੋ ਘੋੜਿਆਂ ਦੇ ਬਦਲੇ ਆਪਣੇ ਪੁੱਤਰਾਂ ਤੋਂ ਪਿਆਰੇ ਸਿੱਖਾਂ ਦਾ ਖੂਨ ਡੁੱਲੇ, ਇਹ ਵੀ ਗੁਰਦੇਵ ਪਾਤਸ਼ਾਹ ਨਹੀਂ ਸੀ ਚਾਹੁੰਦੇ। ਘੋੜੇ ਆ ਜਾਨਵਰ ਹੈ, ਪਰ ਸਤਿਗੁਰੂ ਇਹ ਵੀ ਨਹੀਂ ਸੀ ਚਾਹੁੰਦੇ, ਇੱਦਾਂ ਵੀ ਨਹੀਂ ਸੀ ਚਾਹੁੰਦੇ ਬਈ ਇਹ ਹਕੂਮਤ ਨੂੰ ਮੌਕਾ ਦਿੱਤਾ ਜਾਵੇ ਔਰ ਸਾਡੇ ਸਿੱਖ ਕਿਤੇ ਡਰ ਨਾ ਜਾਣ, ਵੀ ਗੁਰਦੇਵ ਪਾਤਸ਼ਾਹ ਲੜਾਈ ਤੋਂ ਡਰਦੇ ਆਪਣੇ ਘੋੜੇ ਦੇ ਬੈਠੇ ਆ।
ਇਹ ਵੀ ਨਹੀਂ ਸੀ। ਇਹ ਦੋਵੇਂ ਚੀਜ਼ਾਂ ਸੱਚੇ ਸਤਿਗੁਰਾਂ ਦੇ ਸਨਮੁਖ ਸਨ। ਘੋੜੇ ਵੀ ਲੈ ਕੇ ਆਉਣੇ ਆ ਤੇ ਆਪਣੇ ਸਿੱਖਾਂ ਦਾ ਖੂਨ ਵੀ ਨਾ ਡੁੱਲੇ। ਬਾਬਾ ਬਿਧੀ ਚੰਦ ਨੂੰ ਆਖਿਆ, ਬਿਧੀ ਚੰਦ ਸੱਜਣਾ ਤੇਰੀ ਡਿਊਟੀ ਲਾਉਣੇ ਆ। ਕਮਾਲ ਹੈ ਬਾਬਾ ਬਿਧੀ ਚੰਦ ਜੀ ਤੁਹਾਡੇ ਜੀਵਨ ਦੇ। ਵਾਰੇ ਵਾਰੇ ਜਾਈਏ, ਕਿਹੜੀ ਸਪੈਲਟੀ ਸੀ ਤੁਹਾਡੇ ਅੰਦਰ? ਇੱਕ ਚੋਰ ਨੂੰ, ਇੱਕ ਡਾਕੂ ਨੂੰ ਸੱਚੇ ਸਤਿਗੁਰ ਆਪਣਾ ਪੂਰਨ ਸਿੱਖ ਬਣਾ ਲੈਂਦੇ ਨੇ। ਤੇ ਕਦੀ ਪੱਟੀ ਤੋਂ ਦਿਸ਼ਾਲੇ ਲੈਣ ਘੱਲਤਾ, ਕਦੀ ਘੋੜੇ ਲੈਣ ਘੱਲਤਾ। ਹੁਣ ਘੋੜੇ ਇੱਕ ਜਗ੍ਹਾ ਤੋਂ ਦੋ ਘੋੜੇ ਲੈ ਕੇ ਇੱਕੇ ਵਾਰ ਲੈ ਆਉਂਦੇ ਤੇ ਗੱਲ ਹੋਰ ਸੀ। ਵਾਰੀ ਵਾਰੀ ਜਿਹੜਾ ਘੋੜਾ ਬਾਬਾ ਬਿਧੀ ਚੰਦ ਜੀ ਪਹਿਲਾਂ ਜਿਸ ਤਬੇਲੇ ਚੋਂ ਲੈ ਕੇ ਆਏ ਸੀ ਨਾ, ਉਸੇ ਤਬੇਲੇ ਚੋਂ ਪਾਤਸ਼ਾਹ ਨੇ ਕਿਤੇ ਦੂਜਾ ਵੀ ਲੈ ਕੇ ਆ। ਆਪਣੇ ਆਪ ਨੂੰ ਮੌਤ ਦੇ ਮੂੰਹ ਵਿੱਚ, ਸਿੱਧਾ ਹੀ ਮੌਤ ਦੇ ਜਬਾੜੇ ਵਿੱਚ ਜਾਣ ਵਾਲੀ ਗੱਲ ਸੀ, ਕਿਉਂਕਿ ਇਸ ਬਿਧੀ ਚੰਦ ਦੀ ਉੱਥੇ ਥਾਂ ਥਾਂ ਦੇ ਉੱਤੇ ਤੇ ਭਾਲ ਹੋ ਰਹੀ ਸੀ ਵੀ ਜਿਹੜਾ ਘੋੜਾ ਲੈ ਗਿਆ ਪਛਾਣਦੇ ਸੀ, ਮਹੀਨਾ ਡੇਢ ਮਹੀਨਾ ਤੇ ਉਸ ਤਬੇਲੇ ਦੇ ਵਿੱਚ ਰਹਿ ਕੇ ਆਇਆ ਸੀ। ਤੇ ਪਾਤਸ਼ਾਹ ਤੁਸੀਂ ਹੁਣ ਫੇਰ ਇਸੇ ਬਿਧੀ ਚੰਦ ਨੂੰ ਕਹਿਤਾ ਬਿਧੀ ਚੰਦ ਤੂੰ ਘੋੜਾ ਲੈ ਕੇ ਆਉਣਾ, ਤੇ ਬਾਬਾ ਬਿਧੀ ਚੰਦ ਨੇ ਇੱਕ ਵਾਰੀ ਨਾਂਹ ਨਹੀਂ ਕੀਤੀ, ਸਤਿਗੁਰੂ ਬਸ ਤੇਰਾ ਹੱਥ ਪਿੱਠ ਦੇ ਉੱਤੇ ਹੋਣਾ ਚਾਹੀਦਾ, ਜੋ ਕਹੋ ਉਹ ਹੀ ਹੋ ਜਾਊਗਾ। ਏਦਾਂ ਦਾ ਵਿਸ਼ਵਾਸ ਸਿੱਖ ਨੂੰ ਗੁਰੂ ਦੇ ਉੱਤੇ ਹੋਣਾ ਚਾਹੀਦਾ। ਬਾਬੇ ਬਿਧੀ ਚੰਦ ਵਰਗਾ ਪਹਿਲਾਂ ਇੱਕ ਘਾਈ ਬਣ ਕੇ ਗਿਆ ਸੀ ਤੇ ਦੂਸਰੀ ਵਾਰ ਨਜੂਮੀਆਂ ਬਣ ਕੇ, ਜੋਤਸ਼ੀ ਬਣ ਕੇ ਚਲੇ ਗਿਆ, ਆਪਣਾ ਭੇਸ ਬਦਲ ਲਿਆ। ਹਕੂਮਤ ਦੇ ਉਹਨਾਂ ਸਿਪਾਹੀਆਂ ਨੂੰ ਜਿਹਦੀ ਭਾਲ ਹੋ ਰਹੀ ਸੀ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ, ਤੇ ਗੁਰੂ ਪਿਆਰੇ ਉਹ ਦੂਸਰਾ ਘੋੜਾ ਵੀ ਉੱਥੋਂ ਕਿਲੇ ਦੇ ਵਿੱਚੋਂ ਕੱਢ ਲਿਆ। ਜਿੱਦਾਂ ਪਹਿਲੇ ਘੋੜੇ ਦੀ ਕਿਲੇ ਦੇ ਦਰਿਆ ਦੇ ਵਿੱਚ ਛਾਲ ਮਰਵਾਈ ਸੀ, ਦੂਜੇ ਘੋੜੇ ਦੀ ਵੀ ਇੱਦਾਂ ਹੀ, ਤੇ ਦੂਸਰੀ ਵਾਰ ਦੱਸ ਕੇ ਆਇਆ। ਸ਼ਾਹਜਹਾਨ ਦਾ ਸਾਹਮਣੇ ਪਾਸੇ ਕਿਲਾ ਸੀ, ਲੈ ਵੀ ਬਾਦਸ਼ਾਹ ਕਹਿੰਦਾ ਤੂੰ ਚੋਰ ਲੱਭਦਾ ਸੀ ਵੀ ਘੋੜਾ ਕੌਣ ਲੈ ਕੇ ਗਿਆ, ਤੇ ਮੈਂ ਤੈਨੂੰ ਦੱਸ ਦਵਾਂ। ਘੋੜਾ ਕਹਿੰਦਾ ਮੈਂ ਲੈ ਕੇ ਗਿਆ ਸੀਗਾ, ਉਦੋਂ ਮੈਂ ਘਾਈਆ ਬਣ ਕੇ ਆਇਆ ਸੀ ਤੇ ਹੁਣ ਜੋਤਸ਼ੀ ਬਣ ਕੇ, ਤੇ ਤੈਨੂੰ ਸੱਚ ਮੈਂ ਦੱਸ ਦਵਾਂ, ਮੈਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਇੱਕ ਸਿੱਖ ਆ ਔਰ ਮੇਰਾ ਨਾਮ ਬਿਧੀ ਚੰਦ ਹੈ। ਤੇਰਾ ਪਹਿਲਾ ਘੋੜਾ ਭਾਈ ਰੂਪੇ ਲੈ ਗਿਆ ਸੀ ਤੇ ਦੂਜਾ ਘੋੜਾ ਵੀ ਉੱਥੇ ਲੈ ਚਲਾ, ਤੇਰੇ ਵਿੱਚ ਹਿੰਮਤ ਹੋਈ ਤੇ ਆ ਕੇ ਲੈ ਲਈ। ਸਿੱਧਾ ਵੰਗਾਰ ਕੇ ਹਿੱਕ ਚ ਵੱਜ ਕੇ ਆਇਆ ਸੀ, ਕਹਿੰਦਾ ਤੇ ਚ ਹਿੰਮਤ ਹੋਈ ਨਾ ਤੇ ਆ ਕੇ ਲੈ ਆਈ। ਉਸ ਕਿਲੇ ਦੀਆਂ ਜਿਹੜੀਆਂ ਚਾਬੀਆਂ ਸੀ, ਇੱਕ ਵੱਡੀ ਦਾਸਤਾਨ ਆ, ਮੈਂ ਉਧਰਲੇ ਪਾਸੇ ਨਾ ਜਾਵਾਂ, ਉਹ ਆਉਂਦਾ ਦਰਿਆ ਵਿੱਚ ਸਿੱਟਿਆ ਆ। ਹੁਣ ਜਦ ਤੱਕ ਇਹਨਾਂ ਲੋਕਾਂ ਨੇ ਦਰਵਾਜੇ ਦਰਵੂਜੇ ਖੋਲੇ, ਤਦ ਤੱਕ ਬਾਬਾ ਬਿਧੀ ਚੰਦ ਦੋ ਵਾਰ ਇਸੇ ਰਾਵੀ ਦਰਿਆ ਨੂੰ ਪਾਰ ਕਰਕੇ ਤੇ ਦੁਆਬੇ ਦੇ ਵਿੱਚ ਦੀ ਹੁੰਦੇ ਮਾਲਵੇ ਦੀ ਧਰਤੀ ਤੇ ਆ ਗਏ। ਭਾਈ ਰੂਪੇ ਜਦੋਂ ਪਹੁੰਚਦੇ ਆ ਨਾ, ਕਿਉਂਕਿ ਜਦੋਂ ਪਹਿਲਾ ਘੋੜਾ ਲੈ ਕੇ ਗਏ ਉਦੋਂ ਸਤਿਗੁਰੂ ਭਾਈ ਰੂਪੇ ਸਨ, ਜਦੋਂ ਦੂਜਾ ਘੋੜਾ ਲੈ ਕੇ ਗਏ ਸੱਚੇ ਸਤਿਗੁਰੂ ਉੱਥੋਂ ਅੱਗੇ ਮਾਲਵੇ ਵੱਲ ਨੂੰ ਅੱਗੇ ਕਾਂਗੜ ਦੇ ਵਿੱਚ ਜਾ ਚੁੱਕੇ ਸਨ, ਪਿੰਡ ਕਾਂਗੜ ਦੇ ਵਿੱਚ ਬਾਬਾ ਬਿਧੀ ਚੰਦ ਉੱਥੇ ਪਹੁੰਚਦੇ ਨੇ ਤੇ ਨਾਲੇ ਸਾਰੀ ਗੱਲਬਾਤ ਦੱਸਦੇ ਨੇ, ਸਤਿਗੁਰੂ ਹੁਣ ਘੋੜੇ ਤੇ ਆ ਗਏ ਆ ਪਰ ਮਗਰ ਫੌਜਾਂ ਵੀ ਆਉਂਦੀਆਂ ਹੀ ਹੋ। ਤੇ ਸਤਿਗੁਰ ਕਹਿੰਦੇ ਕੋਈ ਗੱਲ ਨਹੀਂ, ਫੌਜਾਂ ਆਉਂਦੀਆਂ ਤੇ ਆ ਸੂਰਮੇ ਇਹ ਆਪਣੀਆਂ ਕਿਰਪਾਨਾਂ ਦੋਵਾਂ ਜੰਗਾਂ ਦੇ ਵਿੱਚ ਪਰਖ ਚੁੱਕੇ ਨੇ। ਜਿਹੜਾ ਹਨਾ ਇਹਨਾਂ ਸਿੱਖਾਂ ਦੇ ਮਨਾਂ ਦੇ ਵਿੱਚ ਅੱਜ ਤੱਕ ਮਾੜਾ ਮੋਟਾ ਡਰ ਬੈਠਾ ਹੋਇਆ ਸੀ ਵੀ ਸਾਨੂੰ ਕਿੱਥੇ ਲੜਨਾ ਆਉਂਦਾ, ਸਾਨੂੰ ਕਿੱਥੇ ਕਿਰਪਾਨ ਫਾੜਨੀ ਆਉਂਦੀ ਆ, ਤੇ ਗੁਰੂ ਪਿਆਰੇ ਉਹ ਦੋ ਜੰਗਾਂ ਦੇ ਵਿੱਚ ਇਹ ਸੂਰਮੇ ਆਪਣੀਆਂ ਕਿਰਪਾਨਾਂ ਦੇ ਤਲਵਾਰਾਂ ਦੇ ਜ਼ੋਰ ਵਿਖਾ ਚੁੱਕੇ ਸੀ ਤੇ ਇਹਨਾਂ ਮੁਗਲਾਂ ਦਾ ਜਿਹੜਾ ਸਦੀਆਂ ਤੋਂ ਭਾਅ ਭਾੜਾ ਬਣਿਆ ਹੋਇਆ ਸੀ ਵੀ ਇਹ ਕੌਮ ਬੜੀ ਲੜਾਕੂ ਆ, ਗੁਰੂ ਪਿਆਰੇ ਐਨੂੰ ਸਫਾਈ ਕਰ ਦਿੱਤੀ ਸੀ, ਐਨ ਉਹ ਸੂਰਮਿਆਂ ਨੇ ਆਪਣੀਆਂ ਤਲਵਾਰਾਂ ਦੇ ਮੂੰਹ ਇਹਨਾਂ ਦੇ ਖੂਨ ਦੇ ਵਿੱਚ ਧੋਤੇ। ਦੋ ਜੰਗਾਂ ਹੋ ਗਈਆਂ ਤੇ ਮਹਾਰਾਜ ਹੁਣ ਤੀਜੀ ਜੰਗ ਦੀ ਸਤਿਗੁਰ ਕਹਿੰਦੇ ਤਿਆਰੀ ਕਰੋ ਪੇ। ਤੇ ਮਹਿਰਾਜ ਪਿੰਡ ਹੈ ਬੜਾ ਮਾਲਵੇ ਦਾ, ਬਹੁਤ ਵੱਡਾ, ਸਮਝ ਲਓ ਵੀ ਸਾਰੇ ਪੰਜਾਬ ਦਾ ਸਭ ਤੋਂ ਵੱਡਾ ਨਗਰ ਮਹਿਰਾਜ ਹੈ ਔਰ ਉਹਦੇ ਲਾਗੇ ਸਤਿਗੁਰਾਂ ਨੇ ਆਪਣਾ ਪਿੰਡ ਨੂੰ ਛੱਡ ਕੇ ਤੇ ਬਾਹਰਲੇ ਪਾਸੇ ਡੇਰੇ ਬਣਾ ਆਪਣਾ ਕਬਜ਼ਾ ਕਰ ਲਿਆ ਪਾਣੀ ਦੀ ਢਾਬ ਦੇ ਉੱਤੇ। ਤੇ ਇੱਧਰ ਦੂਸਰੇ ਪਾਸੇ ਸ਼ਾਹਜਹਾਨ ਬਾਦਸ਼ਾਹ ਜਦੋਂ ਦੋਵੇਂ ਘੋੜੇ ਚਲੇ ਗਏ ਫੇ ਆਪਣੇ ਜਰਨੈਲਾਂ ਨੂੰ ਇਕੱਠਾ ਕਰਦਾ, ਉਹ ਕਹਿੰਦਾ ਯੋਧਿਓ ਮਰ ਮਿਟੋ, ਸ਼ਰਮ ਕਰੋ ਮਾੜਾ ਮੋਟਾ ਵੀ ਇੱਕ ਛੋਟੀ ਜੀ ਕੌਮ ਸਿੱਖ ਆ ਔਰ ਉਹ ਆਪ ਸਾਨੂੰ ਵੰਗਾਰ ਰਹੇ। ਕੋਈ ਯੋਧਾ ਉੱਠੇ ਕਹਿੰਦਾ ਇਕੱਲੇ ਘੋੜੇ ਨਹੀਂ, ਇਹਨਾਂ ਦਾ ਗੁਰੂ ਆ, ਇਹਨਾਂ ਦਾ ਜਿਹੜਾ ਵੱਡਾ ਗੁਰੂ ਆ ਸਿੱਖਾਂ ਦਾ, ਜਿਹਦੇ ਜਿਹਦਾ ਇਹਨਾਂ ਦੀ ਕੰਡ ਦੇ ਉੱਤੇ ਹੱਥ ਹੈ ਹਰਗੋਬਿੰਦ ਪਾਤਸ਼ਾਹ, ਉਹਨੂੰ ਜਿਉਂਦੇ ਨੂੰ ਜਾਂ ਮੁਰਦੇ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ ਔਰ ਤੁਹਾਨੂੰ ਮੂੰਹੋਂ ਮੰਗਿਆ ਇਨਾਮ ਦਿੱਤਾ ਜਾਵੇਗਾ। ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਿੰਨ ਵਾਰ ਮਿਹਣੇ ਮਾਰੇ ਆ, ਤਾਨੇ ਮਾਰੇ ਆ। ਤੇ ਉਹਨਾਂ ਦੇ ਵਿੱਚ ਗੁਰੂ ਪਿਆਰਿਓ ਜਿਹੜੇ ਜਰਨੈਲ ਬੈਠੇ ਸੀ ਨਾ, ਉਹਨਾਂ ਦੇ ਵਿੱਚ ਇੱਕ ਸਿਆਣਾ ਜਿਹਾ ਜਰਨੈਲ ਬੈਠਾ, ਉਹ ਨੌਜਵਾਨ ਜਰਨੈਲਾਂ ਵੱਲ ਆ ਕੇ ਥੋੜ੍ਹਾ ਜਿਹਾ ਨਾ ਅੱਖ ਦੱਬ ਕੇ
ਕੂਣੀ ਜੀ ਮਾਰ ਕੇ ਨਾਲ ਦੇ ਨੂੰ ਕਹਿੰਦਾ, ਉਹ ਕਹਿੰਦਾ ਸੋਚ ਸਮਝ ਕੇ ਉੱਠਿਓ, ਹੁਣ ਸੋਚ ਸਮਝ ਕੇ ਐਵੇਂ ਕਿਤੇ ਹਵਾ ਵਿੱਚ ਆ ਕੇ ਲਾਲਚ ਵਿੱਚ ਆ ਕੇ ਵੀ ਅਸੀਂ ਗੁਰੂ ਨੂੰ ਜਾਂਦਿਆਂ ਹੀ ਫੜ ਲਿਆ ਨਾ, ਸਮਝ ਕੇ ਉੱਠਿਓ। ਅੱਜ ਤੱਕ ਜਿਹੜਾ ਗੁਰੂ ਦੇ ਨਾਲ ਲੜਨ ਵਾਸਤੇ ਗਿਆ ਉਹ ਜਿਉਂਦਾ ਨਹੀਂ ਵਾਪਸ ਆਇਆ। ਪਹਿਲਾਂ ਮੁਖਲਸ ਖਾਂ ਚੜ ਕੇ ਗਿਆ, 7,000 ਫੌਜ ਮਰਵਾ ਬੈਠਾ, ਫਿਰ ਅਬਦੁੱਲਾ ਖਾਂ ਜਲੰਧਰ ਦਾ ਫੌਜਦਾਰ ਗਿਆ, 15,000 ਫੌਜ ਲੈ ਕੇ 14,000 ਫੌਜ ਮਰਵਾ ਕੇ ਤੇ ਉਹਦੇ ਨਾਲ ਦੇ ਸਾਥੀ ਮੁੜਿਆ। ਹੁਣ ਵੀ ਯਾਦ ਰੱਖਿਓ ਕਿ ਕੋਈ ਜੀਂਦਾ ਜਾਂ ਮੁਰਦਾ ਹੁਣ ਵੀ ਜਿਹੜਾ ਜਾਵੇਗਾ ਵਾਪਸ ਕਿਸੇ ਨੇ ਨਹੀਂ ਆਉਣਾ। ਤੇ ਗੁਰੂ ਪਿਆਰਿਓ, ਫਿਰ ਇਹ ਬਾਦਸ਼ਾਹ ਜਹਾਂਗੀਰ ਸ਼ਾਹਜਹਾਨ ਤਾਨਾ ਮਾਰ ਕੇ ਕਹਿੰਦਾ ਅੱਜ ਮੈਨੂੰ ਪਤਾ ਲੱਗਾ ਮੇਰੀਆਂ ਫੌਜਾਂ ਦੇ ਵਿੱਚ ਕੋਈ ਮਰਦ ਹੀ ਨਹੀਂ ਬੈਠਾ, ਸਾਰੇ ਹਿਜੜੇ ਬੈਠੇ ਨੇ। ਹਿਜੜਾ ਖੁਸਰੇ ਨੂੰ ਆਖਿਆ ਜਾਂਦਾ, ਤੇ ਕਿਸੇ ਮਰਦ ਨੂੰ ਖੁਸਰਾ ਕਹਿ ਦਿੱਤਾ ਜਾਵੇ ਨਾ ਤੇ ਸਾਧ ਸੰਗਤ ਜੀ ਉਹ ਆਪੇ ਤੋਂ ਬਾਹਰ ਹੋ ਜਾ, ਲੱਕੜੀ ਨੂੰ ਫਾਨਾ ਤੇ ਮਰਦ ਨੂੰ ਤਾਨਾ ਕਹਿੰਦੇ, ਚੀਰ ਕੇ ਰੱਖ ਦਿੰਦਾ। ਤਾਨਾ ਵੱਜਾ, ਫਿਰ ਇੱਕ ਜਰਨੈਲ ਬੜਾ ਹੱਟਾ ਕੱਟਾ ਸੂਰਮਾ, ਉਹ ਬੜੀਆਂ ਜੰਗਾਂ ਯੁੱਧਾਂ ਦੇ ਵਿੱਚ ਫਤਿਹ ਪਾ ਚੁੱਕਾ ਸੀ, ਉਹਦਾ ਨਾਂ ਸੀ ਲਲਾ ਬੇਗ। ਤੇ ਗੁਰੂ ਪਿਆਰਿਓ, ਇਹਨੇ ਉੱਠ ਕੇ ਬਾਦਸ਼ਾਹ ਦੀ ਰੱਖੀ ਹੋਈ ਤਲਵਾਰ ਨੂੰ ਚੁੰਮਿਆ ਤੇ ਇਹਨੇ ਗੁਰੂ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਤੇ ਸਤਿਗੁਰਾਂ ਨੂੰ ਫੜ ਕੇ ਲਿਆਉਣ ਲਈ ਇੱਥੇ ਬਾਦਸ਼ਾਹ ਦੇ ਸਾਹਮਣੇ ਤੇ ਬਾਕੀ ਜਰਨੈਲਾਂ ਦੇ ਸਾਹਮਣੇ ਇੱਕ ਪ੍ਰਣ ਇਉਂ ਕੀਤਾ।

0: ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਮਹਿਰਾਜ ਨਗਰ ਦੇ ਵਿੱਚ ਨੇ ਤੇ ਗੁਰੂ ਪਿਆਰਿਓ ਇੱਧਰ ਲੱਲਾ ਬੇਗ ਹਾਕਮ ਦੇ ਨਾਲ ਪ੍ਰਣ ਕਰਦਾ, ਬਾਦਸ਼ਾਹ ਦੇ ਨਾਲ ਪ੍ਰਣ ਕਹਿੰਦਾ, ਕਹਿੰਦਾ ਮੈਂ ਜਾਵਾਂਗਾ, ਮੈਂ ਫੜ ਕੇ ਲਿਆਊਂਗਾ ਗੁਰਦੇਵ ਪਾਤਸ਼ਾਹ ਨੂੰ, ਮੈਂ ਦੇਖਦਾ ਉਹਦੀ ਤਾਕਤ ਬੰਨ ਕੇ ਲਿਆਊਂਗਾ ਸੰਗਲ ਪਾ ਕੇ ਘੋੜਿਆਂ ਦੇ ਮਗਰ। ਬੜੀਆਂ ਗੁਰੂ ਪਿਆਰਿਓ ਫੜੀਆਂ ਫੜਾਂ ਮਾਰਦਾ, ਇਹਨੇ ਤਲਵਾਰ ਚੁੱਕੀ ਆ, ਉਹਨੂੰ ਤਲਵਾਰ ਨੂੰ ਚੁੰਮਿਆ ਤੇ ਸਤਸੰਗ ਜੀ ਵਾਅਦਾ ਕਰਦਾ, ਕਹਿੰਦਾ ਮੈਨੂੰ ਆਗਿਆ ਦੇਵੋ, ਪੁੱਛਿਆ ਕੀ ਚਾਹੀਦਾ ਤੈਨੂੰ, ਕਿੰਨੇ ਕੁ ਫੌਜ ਇਨਾਮ ਮਿਲੇਗਾ। 35,000 ਫੌਜ ਲੈ ਕੇ ਤੇ ਛੇਵੇਂ ਪਾਤਸ਼ਾਹ ਦੇ ਕੋਲ ਪਤਾ ਕਿੰਨੀ ਕੁ ਸੀ ਫੌਜ? 4,200। ਔਰ ਲੱਲਾ ਬੇਗ 35,000 ਫੌਜ ਲੈ ਕੇ ਆਉਂਦਾ, ਇੱਕ ਇਹਦਾ ਲੱਲਾ ਬੇਗ ਔਰ ਇਹਦਾ ਇੱਕ ਭਰਾ ਸੀ ਕਮਰ ਬੇਗ, ਇਹਦੇ ਦੋ ਭਤੀਜੇ ਸੀ, ਇੱਕ ਦਾ ਨਾਂ ਸ਼ਮਸ਼ ਬੇਗ, ਇੱਕ ਦਾ ਨਾਂ ਕਾਸਮ ਬੇਗ ਤੇ ਇੱਕ ਇਹਨਾਂ ਦਾ ਭਾਣਜਾ ਸੀ ਕਾਬਲੀ ਬੇਗ। ਇਹ ਇਸ ਤਰ੍ਹਾਂ ਕਰਕੇ ਸਾਰਾ ਹੀ ਪਰਿਵਾਰ ਸਾਰੇ ਇਨਾਮ ਲੈਣ ਵਾਸਤੇ ਇਹੀ ਆ ਗਿਆ ਵੀ ਗੁਰੂ ਸਾਹਿਬ ਨੂੰ ਅਸੀਂ ਜਾਂਦਿਆਂ ਫੜ ਲੈਣਾ ਤੇ ਇਹ ਇਨਾਮ ਜਿਹੜੇ ਸਾਡੇ ਘਰ ਦੇ ਵਿੱਚ ਹੀ ਸਾਰੇ ਰਹਿ ਜਾਣ, ਬਾਹਰਲਾ ਕੋਈ ਲੈ ਕੇ ਨਾ ਜਾਵੇ। ਸੋ ਗੁਰੂ ਪਿਆਰਿਓ ਬੜਾ ਸਵਾਦਲਾ ਜਿਹਾ ਇਹ ਇਤਿਹਾਸ ਹੈ, ਆਉਣ ਵਾਲੇ ਟਾਈਮ ਦੇ ਵਿੱਚ ਸਤਿਗੁਰੂ ਕਿਰਪਾ ਕਰਨ ਇਹ ਰੂਟੀਨ ਦੇ ਨਾਲ ਇਸੇ ਤਰ੍ਹਾਂ ਜੇ ਗੁਰੂ ਮਹਾਰਾਜ ਜੀ ਦੀ ਕਿਰਪਾ ਬਣੀ ਰਹੇ ਇਹ ਇਤਿਹਾਸ ਆਪਦੇ ਨਾਲ ਸਾਂਝਾ ਕਰਾਂਗੇ। ਹੁਣ ਭਾਈ ਸਾਹਿਬ ਜੀ ਆ ਗਏ ਨੇ, ਅਰਦਾਸ ਬੇਨਤੀ ਹੋਵੇਗੀ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਗਲਤੀਆਂ ਹੋ ਜਾਂਦੀਆਂ, ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕਰ ਤੁਮ ਜੀਉ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ, ਊਚੇ ਤੇ ਊਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ, ਤੁਮਰੀ ਗਤ ਮਹਿਤ ਨਾਨਕ ਦਾਸ, ਤੁਮਰੀ ਗਤ ਮਹਿਤ ਤੁਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ, ਸਭ ਦੁਖ ਜਾਏ ਤੇਗ ਬਹਾਦਰ ਸਿਮਰੈ, ਕਰ ਨਾਉਣ ਦੇ ਆਵੇ ਤਾਏ, ਸਭ ਥਾਈ ਹੋਈ ਸਹਾਇ ਦਸਵੀਂ ਪਾਤਸ਼ਾਹ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦੇ ਆ, 40 ਮੁਕਤਿਆਂ, 8 ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗਵਾਈ ਦੇ ਕੇ ਅਣਡ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤੇ, ਬਾਂਧ ਬਾਂਧ ਕਟਵਾਏ, ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ, ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹੇ ਤੇ ਕਹਿ ਸਹਾਰ ਦੇ ਸ਼ਹੀਦ ਸਿਕਿਰ ਕੇਸਾਂ ਸਵਾਸਾਂ ਸੰਗ ਨਿਭਾਈ, ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਦੇ ਅੰਦਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਾਂ ਰਿਛਿਆ ਰਿਆਜ ਦੇ ਤੇ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਜੀ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਲਟਿਆਂ ਦੇ ਔਣ ਨੇ ਆਸਰਿਆਂ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵਿਦਾ ਕੋਟਾਨ ਕੋਟ ਸ਼ੁਕਰ ਆਵ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਜ਼ੋਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਹੋਏ ਨੇ ਕੀਰਤਨ ਕਥਾ ਢਾਡੀ ਵਾਰਾ ਅਤੇ ਆਦਿ ਸੇਵਾ ਕਰਦੇ ਹੋਈਆਂ ਪੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਸਮੂਹ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣੀ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪ੍ਰਿਆਥਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਅੰਤਰੋਂ ਕਰੋ ਸਿੱਖੀ ਸਿੱਧ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਪੰਨ ਦੇ ਸਿਰ ਦੇ ਪੇਰ ਪ੍ਰਿਆਥਕਣ ਤਰੋਂ ਕਰੋ ਇਹ ਨਗਰ ਲੱਖਣ ਕੇ ਪੱਡੇ ਅਤੇ ਸੰਧੂ ਪਰਿਵਾਰ ਸਿੱਧੂ ਪਰਿਵਾਰ ਅਤੇ ਹੇਰ ਪਰਿਵਾਰਾਂ ਵੱਲੋਂ ਅੱਜ ਦੇ ਸਮੁੱਚੇ ਸਮਾਗਮਾਂ ਦੀ ਸੇਵਾ ਲਈ ਢਿੱਲੋਂ ਪਰਿਵਾਰ ਵੱਲੋਂ ਅੱਜ ਦੇ ਸਮੁੱਚੇ ਸਮਾਗਮ ਕੀਰਤਨ ਗੁਰੂ ਕੇ ਲੰਗਰਾਂ ਦੀ ਸੇਵਾ ਹੋਈ ਮਿਹਰ ਕਰਨੀ ਦਾਤਾ ਜੀ ਸਰਬੱਤ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ ਪਰਿਵਾਰਾਂ ਦੇ ਕਾਰਜ ਰਾਸ ਕਰਨੇ ਅੰਗ ਸੰਗ ਸਹਾਈ ਹੋ ਕੇ ਵਰਤਣਾ ਹਰਮਦਾਨ ਫਤਿਹ ਬਖਸ਼ਿਸ਼ ਕਰਨੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਐਸ ਵ ਦੀਵਾਨ ਦੀ ਸਮਾਪਤੀ ਹੈ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰੋਏ ਸਭ ਮਿਲੇਗੇ

ਵਾਹਿਗੁਰੂ ਸਾਹਿਬ ਜੀ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਭਣੀ ਤਨਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮ ਸੀ ਸੇ ਕਰ ਪਾਗੜ ਦੇ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ ਬੂਜੇ ਕੋਏ ਸੋ ਕਹੋ ਟਲ ਗੁਰਸੀ ਵੀ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਹ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਆਗੈ ਸੁਖ ਮਿਰ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਿਤ ਕਤੂ ਨਾਈ ਆਗੈ ਸੁਖ ਮਿਰ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਿਤ ਕਤੂ ਨਾਈ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਜੀ ਨੇ ਗੁਰੂ ਦੀ ਗੋਦ ਵਿੱਚ ਬਹਿ ਕੇ ਬੜੇ ਪਿਆਰ ਨਾਲ ਭਾਈ ਸਾਹਿਬ ਦੇ ਜਥੇ ਪਾਸੋਂ ਢਾਡੀ ਵਾਰਾਂ ਤੇ ਆਸਰਣ ਕੀਤੇ ਨੇ। ਜਥੇ ਦਾ ਧੰਨਵਾਦ ਔਰ ਆਪ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਨਾਲ ਬੈਠ ਕੇ ਸਰਵਣ ਕੀਤਾ। ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤਾ ਨੇ। ਸਭ ਤੋਂ ਪਹਿਲਾਂ ਆਪਾਂ ਇਹ ਯਤਨ ਕਰੀਏ ਕਿ ਜਿਹੜਾ ਸਾਡਾ ਮਨੁੱਖਾ ਜੀਵਨ ਇਹਨੂੰ ਸਮਝਣ ਦਾ ਯਤਨ ਕਰੀਏ ਕਿ ਇਹਦਾ ਮਨੋਰਥ ਕੀ ਹੈ। ਆਪਾਂ ਗੁਰੂ ਘਰ ਵਿੱਚ ਆਏ ਹਾਂ, ਕੀਰਤਨ ਸੁਣਿਆ, ਕਥਾ ਸੁਣੀਆ, ਅਤੇ ਇਹਦਾ ਮਨੋਰਥ ਕੀ ਆ? ਆਪਾਂ ਨੂੰ ਇਹ ਸਮਝਣ ਦੀ ਲੋੜ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝੀਏ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਅਤੇ ਮੈਂ ਕਿੱਥੇ ਜਾਣਾ, ਮੇਰੇ ਜੀਵਨ ਦਾ ਮਤਲਬ ਇਹ ਥੋੜ੍ਹਾ ਕਿ ਆਪਾਂ ਪੈਦਾ ਹੋਏ ਹਾਂ, ਬਚਪਨਾ ਅਸੀਂ ਜਵਾਨੀ ਵਡੇਪਾ 'ਤੇ ਚਲੇ ਗਏ, ਨਹੀਂ ਇਹਦਾ ਕੁਛ ਮਨੋਰਥ ਹੈ। ਰੋਜ਼ ਅਸੀਂ ਪੜ੍ਹਦੇ ਹਾਂ ਨਿਤਨੇਮ ਦੀ ਬਾਣੀ 'ਚ, ਭਈ ਪ੍ਰਾਪਤ ਮਾਨੁੱਖ ਦੇ ਹੋਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਤੈਨੂੰ ਸਮਾਂ ਦਿੱਤਾ ਹੈ। ਇਹ ਆਤਮਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਬਹੁਤ ਚਵਦੀ ਇਹ ਵਿਛੜੀ ਹੋਈ ਹੈ ਉਸ ਆਤਮਾ ਪਰਮਾਤਮਾ ਕੋਲੋਂ, ਇਹਨੇ ਫਿਰ ਪਰਮਾਤਮਾ ਵਿੱਚ ਭੇਤ ਹੋਣਾ ਹੈ। ਇਹ ਲੱਖ ਚੁਰਾਸੀ ਜੂਨ ਜੁਨਾਂ 'ਚ ਭੋਗ ਆਈ ਹੈ ਪਾਤਸ਼ਾਹ, ਲੱਖ ਚੁਰਾਸੀ ਜੂਨ ਸੁਭਾਈ ਮਾਨਸ ਕੋ ਪ੍ਰਭ ਦੇ ਵੜਿਆਈ, ਇਸ ਪੌੜੀ 'ਤੇ ਜੋ ਨਾ ਚੁੱਕੇ ਆਏ ਜਾਏ ਦੁੱਖ। ਜਿਹੜਾ ਇੱਥੋਂ ਚੂਕ ਗਿਆ ਨਾ, ਕਹਿਣ ਤੋਂ ਭਾਵ ਹੈ ਕਿ ਪੌੜੀਆਂ ਸਟੈਪ ਬਾਏ ਸਟੈਪ ਅਸੀਂ ਚੜ੍ਹਦੇ ਹਾਂ। ਤੁਸੀਂ ਕਿਤੇ ਵੀ ਜਾਂਦੇ ਕਦੇ ਛਾਲ ਮਾਰ ਕੇ ਥੋੜ੍ਹਾ ਸਟੈਪ ਬਾਏ ਸਟੈਪ, ਪਰ ਜੇ ਛੱਤ ਦੇ ਉੱਤੇ ਜਾ ਕੇ ਬੰਦਾ ਜਾਂ ਤਾਂ ਛੱਤ 'ਤੇ ਚੜ੍ਹ ਜਾਂਦਾ ਅਤੇ ਉਹਦੀਆਂ ਪੌੜੀਆਂ ਸਫਲ ਨੇ, ਅਤੇ ਜੇ ਅਖੀਰਲੀ ਪੌੜੀ ਤੋਂ ਥੱਲੇ ਡਿੱਗ ਪੈਂਦਾ ਅਤੇ ਫਿਰ ਗੁਰਮੋ ਪਿਆਰਿਓ, ਫਿਰ ਉਹਨੂੰ ਫਿਰ ਸਟੈਪ ਬਾਏ ਸਟੈਪ ਜਾਣਾ ਪੈਂਦਾ। ਇਸੇ ਤਰ੍ਹਾਂ 84 ਲੱਖ ਜੂਨ ਭੋਗ ਕੇ ਅਤੇ ਅਖੀਰ ਦੇ ਵਿੱਚ ਮਨੁੱਖਾ ਦੇਹ ਮਿਲੀ ਆ, ਇਹਦਾ ਇੱਕੋ ਹੀ ਪ੍ਰਯੋਜਨ ਹੈ। ਇਹ ਤਾਂ ਪਤਾ ਲੱਗਣਾ ਜੇ ਅਸੀਂ ਬਾਣੀ ਪੜ੍ਹਾਂਗੇ। ਤੇ ਵੈਸੇ ਜਿੰਨੇ ਅਸੀਂ ਇੰਨੇ ਵਾਦ ਵਿਵਾਦ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਤੋਂ ਅਤੇ ਗੁਰੂ ਬਾਣੀ ਦੇ ਬੀੜਾਂ ਤੋਂ ਗੁਰੂ ਤੋਂ ਅਸੀਂ ਸ਼ੁਰੂ ਕੀਤੇ ਆ ਨਾ, ਅਸੀਂ ਇਸ ਜਨਰੇਸ਼ਨ ਨੂੰ ਦੂਰ ਕਰ ਰਹੇ ਹਾਂ ਬਾਣੀ ਤੋਂ। ਇੱਕ ਤਾਂ ਸਭ ਤੋਂ ਵੱਡਾ ਮੁੱਦਾ ਸਾਡਾ ਵੀ ਇਹਨੂੰ ਕੋਈ ਹੱਥ ਹੀ ਨਾ ਲਾਵੇ। ਇਹ ਗੁਰਮਾ ਪਿਆਰੋ ਗਿਆਨ ਹੈ, ਇਹ ਦੇਹ ਸਰੂਪ ਥੋੜ੍ਹਾ, ਅਸੀਂ ਇਹਨੂੰ ਵੀ ਦੇਹ ਸਰੂਪ ਵਾਂਗੂ ਮੰਨਣ ਲੱਗ ਪਏ ਵੀ ਇਹ ਦੇਹ ਆ, ਇਹਨੂੰ ਕਿਰਿਆ ਕਰਮ ਵੀ, ਇਹਨੂੰ ਪ੍ਰਸ਼ਾਦਾ ਵੀ ਚਾਹੀਦਾ, ਇਹਨੂੰ ਧੁੱਪ ਵੀ ਲੱਗਦੀ, ਇਹਨੂੰ ਸ਼ਾਮ ਵੀ ਲੱਗਦੀ, ਇਹਨੂੰ ਕਿਵਾਂ ਕਰਨਾ ਸੈਰ ਵੀ ਕਰਾਉਣੀ ਚਾਹੀਦੀ ਹੈ। ਗੱਲਾਂ ਬਹੁਤ ਨੇ ਪਰ ਗੁਰਮੁ ਪਿਆਰੋ ਅਤੇ ਗਿਆਨ ਗੁਰੂ ਸ਼ਬਦ ਗੁਰੂ ਪਾਤਸ਼ਾਹ ਨੇ 245 ਸਾਲ ਦਾ ਸਮਾਂ ਲਾ ਕੇ ਇੱਕ ਦੇਹੀ 'ਚੋਂ ਕੱਢ ਕੇ ਨਾ ਅਤੇ ਸਾਨੂੰ ਸ਼ਬਦ ਨਾਲ ਜੋੜਿਆ, ਆਖੋ ਸਤਿਨਾਮ ਸ੍ਰੀ ਵਾਹਿ।
ਕਿ ਗੁਰੂ ਨਾਨਕ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਸੰਸਾਰ ਵਿੱਚ ਆਉਂਦਿਆਂ ਕਹਿ ਲਿਆ ਕਿ ਸ਼ਬਦ ਗੁਰੂ ਸੁਰਤ ਧੁਨ, ਉਹਨੇ ਕਿਹਾ ਮੇਰਾ ਸ਼ਬਦ ਗੁਰੂ ਹੈ। ਪਰ ਕਿੰਨਾ ਸਮਾਂ ਲੱਗਾ ਗੁਰਮੁਖ ਪਿਆਰਿਓ, ਤੁਸੀਂ ਆਪ ਹੀ ਦੇਖੋ ਕਿ 200-245 ਸਾਲ ਦਾ ਸਮਾਂ। ਜੇ ਦੇਹ ਨਾਲ ਜੋੜਨਾ ਸੀ ਤੇ ਗੁਰੂ ਗੋਬਿੰਦ ਸਿੰਘ ਜਦੋਂ ਗੁਰਗੱਦੀ ਗੁਰੂ ਖਿਮਾ ਕਰਨ ਜੋਤੀ ਜੋਤ ਸਮਾਉਣ ਲੱਗੇ ਉਦੋਂ ਕੋਈ ਹੈ ਨਹੀਂ ਸੀ ਗੁਰੂ ਦੇ ਪਿਆਰੇ, ਬੜੇ ਗੁਰਮੁਖ ਸਨ, ਬੜੇ ਗੁਰੂ ਮਹਾਰਾਜ ਦੇ ਪਿਆਰੇ ਸੀ ਜਿਹਨਾਂ ਨੂੰ ਗੱਦੀ ਸੌਂਪ ਸਕਦੇ ਸੀ। ਪਰ ਨਹੀਂ, ਜਿਸ ਵਕਤ ਉਹਨਾਂ ਨੇ ਗੱਦੀ ਸੌਂਪੀ ਆ ਉਸ ਵਕਤ ਉਹਨਾਂ ਨੇ ਇਹ ਥੋੜ੍ਹਾ ਕਿਹਾ ਸੁੱਖ ਆਸਣ ਨੂੰ ਸੌਂਪੀ ਆ, ਉਹਨਾਂ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ। ਪ੍ਰਕਾਸ਼ ਕਰਨ ਤੋਂ ਬਾਅਦ ਪਰਿਕਰਮਾ ਲਈਆਂ ਤੇ ਹੁਕਮ ਕੀ ਕੀਤਾ ਕਿ ਸਭ ਸਿੱਖਣ ਕਹੋ ਹੁਕਮ ਹੈ ਗੁਰੂ ਮਾਨਿਓ। ਅਸਲੀ ਜਿੱਥੇ ਬੀੜਾਂ ਗੁਰਮੁਖ ਪਿਆਰੋ ਛਪਦੀਆਂ ਨੇ ਉਹਨਾਂ ਨੂੰ ਫਿਰ ਟਿਕਾਇਆ ਜਾਂਦਾ। ਉਸ ਤੋਂ ਬਾਅਦ ਜਦੋਂ ਗੁਰਗੱਦੀ ਤੇ ਆਣ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਿੰਘਾਸਨ ਤੇ ਬਿਰਾਜਮਾਨ ਹੋ ਕੇ ਤੇ ਅਰਦਾਸ ਬੇਨਤੀ ਹੋ ਜਾਂਦੀ ਹੈ, ਉਦੋਂ ਬਾਅਦ ਗੁਰਮੁਖ ਪਿਆਰੋ ਸਾਡਾ ਗੁਰੂ ਦਾ ਸਤਿਕਾਰ ਜਿਹੜਾ ਉਹ ਉਸੇ ਤਰ੍ਹਾਂ ਹੀ ਕਰਨਾ ਜਿਸ ਤਰ੍ਹਾਂ ਸਾਨੂੰ ਹੁਕਮ ਹੈ। ਸਰੂਪ ਆਉਂਦੇ ਨੇ, ਅੱਜ ਤੋਂ ਥੋੜ੍ਹਾ ਆ ਰਹੇ ਸਰੂਪ ਦੇ, ਗੁਰਮੁਖ ਪਿਆਰੇ ਜਿਉਂ ਦਾ ਸੰਸਾਰ ਬਣਿਆ ਉਦੋਂ ਦੇ ਆ ਰਹੇ ਨੇ। ਆਪਾਂ ਖੁਦ ਟਰੰਕਾਂ 'ਚ ਲਿਆਉਂਦੇ ਰਹੇ ਹਾਂ, ਆਪਾਂ ਖੁਦ ਟੈਚੀਆਂ 'ਚ ਲਿਆਉਂਦੇ ਰਹੇ ਹਾਂ, ਹੁਣ ਤਾਂ ਗੁਰਮੁਖ ਪਿਆਰੋ ਆਪਾਂ ਦੇ ਸਰੂਪ ਆਏ ਨੇ ਬੱਸ 'ਚ ਬੜੇ ਪਿਆਰ ਨਾਲ, ਕੰਟੇਨਰ 'ਚ ਕਿਸੇ 'ਚ ਨਹੀਂ ਆਏ। ਪਰ ਆਪਾਂ ਇੰਨਾ ਵਾਦ ਵਿਵਾਦ ਜਿਹੜਾ ਆਪਾਂ ਜਿਹੜੀ ਜਨਰੇਸ਼ਨ ਆ, ਇਹ ਜੇ ਬੱਚੇ ਆ, ਜਿਹੜੀ ਸਾਡੀ ਸੰਗਤ ਆ, ਇਹਨਾਂ ਨੂੰ ਅਸੀਂ ਦੁਬਧਾ 'ਚ ਪਾ ਰਹੇ ਹਾਂ। ਸਾਨੂੰ ਸਗੋਂ ਸਾਰਿਆਂ ਨੂੰ ਇਕੱਠੇ ਹੋ ਕੇ ਗੁਰਮੁਖ ਪਿਆਰੋ ਇਸ ਗੱਲ ਦਾ ਮਾਣ ਅਤੇ ਸਤਿਕਾਰ ਕਰਨਾ, ਚਲੋ ਗੁਰੂ ਦੀ ਲੋੜ ਹੈ, ਬਖਸ਼ਿਸ਼ ਹੈ ਇੱਥੇ ਸਾਨੂੰ। ਇਸ ਕਰਕੇ ਗੁਰਮੁਖ ਪਿਆਰੋ ਆਪਾਂ ਇਹਨਾਂ ਗੱਲਾਂ ਨੂੰ ਸਮਝਣ ਦਾ ਯਤਨ ਕਰੀਏ। ਵਿਸ਼ਾ ਹੋਰ ਪਾਸੇ ਚਲੇ ਗਿਆ, ਪਰ ਮਾਲਕ ਕਿਰਪਾ ਕਰੇ ਆਪਾਂ ਇੱਥੋਂ ਸੁਚੇਤ ਰਹਿਣਾ, ਕੋਸ਼ਿਸ਼ ਕਰਨੀ ਕਿ ਗੁਰੂ ਗ੍ਰੰਥ, ਜੇ ਘਰ ਵਿੱਚ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਰੂਪ ਨਹੀਂ ਰੱਖੇ, ਬਾਣੀ ਨਹੀਂ ਪੜ੍ਹਦਾ, ਕਦੀ ਸਿਮਰਨ ਨਹੀਂ ਕਰਦਾ, ਕਦੀ ਗੁਰੂ, ਫਿਰ ਗੁਰੂ ਗ੍ਰੰਥ ਸਾਹਿਬ ਦਾ ਗੁਰਮੁਖ ਪਿਆਰੋ ਸਾਨੂੰ ਲਾਭ ਵੀ ਕੀ ਹੈ। ਹੁਣ ਆ ਜਿੰਨੇ ਆਪਾਂ ਬੈਠੇ ਹਾਂ, ਕੀ ਸਵੇਰੇ ਨਿਤਨੇਮ ਕੀਤਾ, ਜੇ ਤਾਂ ਕੀਤਾ ਤਾਂ ਬਹੁਤ ਵਧੀਆ, ਜੇ ਨਹੀਂ ਕੀਤਾ ਤਾਂ ਫਿਰ ਗੁਰਮੁਖ ਪਿਆਰੋ ਇਹਨਾਂ ਗੱਲਾਂ ਨਾਲ ਸਾਡਾ ਕੀ, ਜੇ ਅਸੀਂ ਬਾਣੀ ਪੜ੍ਹੀ ਨਾ, ਅਸੀਂ ਇਹਨੂੰ ਵਿਚਾਰਿਆ ਹੀ ਨਾ, ਅਸੀਂ ਇਹਨੂੰ ਸੁਣਿਆ ਹੀ ਨਾ, ਇਹਦੇ 'ਤੇ ਅਸੀਂ ਚੱਲੇ ਹੀ ਨਾ, ਤਾਂ ਪਾਤਸ਼ਾਹ ਨੇ ਗੁਰੂ ਕਿਹਦੇ ਪਾਤਸ਼ਾਹ ਕਹਿੰਦੇ ਗੁਰਸੇਵਾ ਅਤੇ ਭਗਤ ਕਮਾਈ ਤਾਬੇ ਮਾਨਸ, ਇਹ ਦੇਹੀ ਦਾ ਮਨੋਰਥ ਹੀ ਹੈ। ਅੱਜ ਦੇ ਸ਼ਬਦ 'ਚ ਵੀ ਸਤਿਗੁਰ ਨੇ ਇਹੀ ਬਖਸ਼ ਕੀਤਾ ਕਿ ਸਾਚੇ ਸਾਹਿਬ ਸਿਉ ਮਨ ਮਾਨਿਆ, ਜਿਹਦਾ ਮਨ ਗੁਰੂ ਦੇ ਚਰਨਾਂ ਵਿੱਚ ਪਤੀਜ ਜਾਵੇ, ਜਿਹੜਾ ਗੁਰੂ ਦੇ ਸ਼ਬਦਾਂ ਨਾਲ ਜੁੜ ਜਾਵੇ, ਜਿਹੜਾ ਗੁਰੂ ਦੇ ਬਚਨ ਨੂੰ ਮੰਨ ਲਵੇ, ਜਿਹੜਾ ਗੁਰੂ ਦੇ ਚਰਨਾਂ ਵਿੱਚ ਜੁੜ ਜਾਵੇ, ਹਰ ਸਰਬ ਉਹਨੇ ਫਿਰ ਹਰ ਥਾਂ 'ਤੇ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੀ ਉਹਦੇ 'ਤੇ ਬਖਸ਼ਿਸ਼ ਹੁੰਦੀ ਹੈ, ਔਰ ਹਰ ਥਾਂ ਦੇ ਦੁੱਖ ਵਿੱਚ ਸੁੱਖ ਵਿੱਚ ਉਹ ਮਹਾਰਾਜ ਦੇ ਚਰਨਾਂ 'ਚ ਜੁੜਿਆ ਰਹਿੰਦਾ। ਤੋ ਪਾਤਸ਼ਾਹ ਕਹਿੰਦੇ ਆਗੇ ਸੁੱਖ ਮਰਮੀਤਾ ਪਾਤਸ਼ਾਹ ਪਰਮੇਸ਼ਰ ਬਣਤ, ਪ੍ਰਾਰਥਨਾ ਨੇ ਜਿਹੜੀ ਵਿਉਂਤ ਬਣਾ ਕੇ ਦਿੱਤੀ ਹੈ ਨਾ ਕਿ ਪੂਰੇ ਥਾਟ ਬਣਾਇਆ, ਪੂਰੇ ਵੇਖੋ ਇੱਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗਮਾਨਾ, ਮਾਣ ਨਾ ਕਰ ਭਾਵੇਂ ਤੂੰ ਕਿੱਡਾ ਵੱਡਾ ਵਾਂ, ਕਿੱਡਾ ਅਮੀਰ ਆ, ਤੇਰਾ ਕਹਿੰਦੇ ਜੇ ਤੇਰੇ 'ਚ ਸਿਮਰਨ ਨਹੀਂ, ਬੰਦਗੀ ਨਹੀਂ, ਨਾਮ ਨਹੀਂ, ਭਗਤੇ ਨਹੀਂ, ਫਿਰ ਤਾਂ ਕਿਸੇ ਕੰਮ ਨਹੀਂ। ਪਾਤਸ਼ਾਹ ਕਹਿੰਦੇ ਮਤ ਕੋ ਧਰੋ ਗਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ, ਜਿਹਨੂੰ ਇਹ ਮਤ ਆ ਜੇ ਉਹ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਦਾ। ਇਹ ਬਾਣੀ ਜੋ ਜੀਹੋਂ ਜਾਣੇ ਅਤੇ ਸੰਤ ਰਵੇ ਹਰਨਾਮਾ, ਇਹ ਬਾਣੀ ਨੂੰ ਜੋ ਸਮਝ ਲਵੇ ਉਹਦੇ ਅੰਦਰ ਪਰਮੇਸ਼ਰ ਵੱਸਦਾ। ਤੋ ਸਤਿਗੁਰ ਕਹਿੰਦੇ ਪਰਮਾਤਮਾ ਨੇ ਐਸੀ ਬਣਤ ਬਣਾਈ ਜਿਹੜਾ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਇਆ ਉਹ ਕਦੇ ਦੁੱਲਦਾ ਨਹੀਂ, ਉਹਦੇ ਆਉਣ ਵਾਲੇ ਸਮੇਂ 'ਚ ਵੀ ਸੁੱਖ ਹੈ ਅਤੇ ਪਿੱਛੇ ਵੀ ਸਤਿਗੁਰ ਨੇ ਸੁੱਖ ਹੀ ਬਣਾਈ ਰੱਖਿਆ, ਪਿੱਛੇ ਵੀ ਸੁੱਖ ਬਣਾਈ ਰੱਖਿਆ। ਸੋ ਅੱਗੇ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲਾ, ਸਾਰੇ ਜੀ ਤੇਰੇ ਨੇ ਪਰ ਆਪਣੇ ਭਗਤਾਂ ਦੀ ਫਿਰ ਤੋਂ ਪ੍ਰਤਪਾਲਣਾ ਕਰਦਾ, ਰੱਖਿਆ ਕਰਦਾ ਆਪਣੇ ਸੇਵਕਾਂ ਦੀ। ਅਤੇ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ, ਤੇਰੇ ਕੌਤਕ ਜਿਹੜੇ ਹੈਰਾਨ ਕਰਨ ਵਾਲੇ ਨੇ ਦਾਤਾ, ਬੜੀਆਂ ਬਖਸ਼ਿਸ਼ਾਂ ਕਰਦਾ, ਰਹਿਮਤਾਂ ਕਰਦਾ, ਸਿਰ 'ਤੇ ਮਿਹਰ ਭਰਿਆ ਹੱਥ ਰੱਖਦਾ ਆਚਾਰਜ ਹੈਰਾਨ ਕਰਨ ਵਾਲੇ, ਅਤੇ ਪਾਤਸ਼ਾਹ ਨਾਨਕ ਨਿਤ, ਇਹ ਨਾਨਕ ਸਦਾ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੂੰ ਚੇਤੇ ਰੱਖ, ਜਿੱਥੇ ਉਹਨੇ ਤੈਨੂੰ ਰੱਖਿਆ ਉਹਦੇ 'ਚ ਸ਼ੁਕਰ ਕਰ, ਮਾਲਕ ਦਾ ਸ਼ੁਕਰਾਨਾ ਕਰ ਹਮੇਸ਼ਾ ਹੀ, ਅਤੇ ਕੋਸ਼ਿਸ਼ ਕਰ ਕਿ ਆਪਾਂ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਬਚਨਾਂ 'ਤੇ ਚੱਲ ਕੇ ਆਪਣੇ ਜੀਵਨ ਨੂੰ, ਕਿਉਂਕਿ ਸਿੱਖ ਦਾ ਹੁਕਮ ਕੀ ਹੈ ਸਿੱਖ ਨੂੰ ਕਿ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਪਿਆਰੋ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ, ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ ਸਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਤੋ ਸਾਨੂੰ ਤਾਂ ਬਾਣੀ ਨਾਲ ਗੁਰਮੁਖ ਪਿਆਰੋ ਆਪਾਂ ਗਿਆਨ ਨਾਲ ਜੁੜਨਾ, ਨਾ ਕਿ ਕਿਸੇ ਵਰਮਾ ਵਹਿਮਾਂ ਭਰਮਾਂ ਭੁਲੇਖਿਆਂ 'ਚ, ਇਹ ਮੈਨ ਮਿਡ ਚੀਜ਼ਾਂ ਨੇ, ਇਹਨਾਂ ਤੋਂ ਉੱਪਰੋ, ਇਹਨਾਂ ਚੀਜ਼ਾਂ ਤੋਂ ਗੁਰੂ ਨਾਨਕ ਨੇ ਸਾਨੂੰ ਕੱਢਿਆ, ਕਿਉਂਕਿ ਮਰਦਾਨੇ ਨੂੰ ਕਹਿੰਦੇ ਸੀ ਮਰਦਾਨਿਆਂ ਤੋਂ ਹੁਣ ਚੱਲਿਆ ਤਾਂ ਤੇਰੀ ਮੈਂ ਮੜੀ ਬਣਾਵਾਂ, ਤਾਂ ਮਰਦਾਨਾ ਕਹਿੰਦਾ ਬਾਬਾ ਇਹਨਾਂ ਮੜੀਆਂ ਜਦੋਂ ਮੈਂ ਨਿਕਲਿਆ ਤਾਂ ਹੁਣ ਮੈਨੂੰ ਫਿਰ ਇਹਨਾਂ ਮੜੀਆਂ 'ਚ ਵਾੜਨਾ, ਕਹਿਣ ਤੋਂ ਭਾਵ ਆ ਕਿ ਆਪਾਂ ਪੁਜਾਰੀ ਨਾ ਬਣੀਏ,
ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦਾ ਯਤਨ ਕਰੀਏ। ਇਹ ਪੜ੍ਹਨ ਵਾਸਤੇ ਦਿੱਤਾ, ਇਹ ਵਿਚਾਰਨ ਵਾਸਤੇ ਦਿੱਤਾ, ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਲਿਆਉਣ ਵਾਸਤੇ ਸਤਿਗੁਰ ਨੇ ਬਖਸ਼ੀ। ਇਹ ਥਿਊਰੀ ਆ ਸਾਨੂੰ ਸਤਿਗੁਰ ਨੇ ਬਖਸ਼ੀ, ਇਹਨੂੰ ਪ੍ਰੈਕਟੀਕਲ ਜੀਵਨ ਵਿੱਚ ਲਿਆਉਣਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ। ਲੰਗਰ ਛੱਕ ਕੇ ਜਾਇਓ, ਕੱਲ੍ਹ ਨੂੰ ਲਖਣ ਕੇ ਪੱਡੇ ਵੱਲੋਂ ਜੋ ਪਿੰਡ ਵੱਲੋਂ ਅਖੰਡ ਪੜ੍ਹ ਰਹਾ ਉਹਨਾਂ ਭੋਗ ਪੈਣਗੇ, ਉਪਰੰਤ ਦੀਵਾਨ ਸਿਣਗੇ। ਇੱਥੇ ਦੀਵਾਨ ਦੀ ਸਮਾਪਤੀ ਹੈ, ਸੁਖ ਆਸਣ ਦੀ ਸੇਵਾ ਜੇ ਨਹੀਂ ਹੋਣੀ ਸਿੰਘਾਂ ਨੇ ਪਾਠ ਕਰਨਾ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਰ ਜਿੱਥੇ ਜਾਏ ਭਗਤ ਸੁਰਥਾਨ ਸੁਹਾਵਣਾ, ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ, ਜੀ ਕਰਨ ਜੈਕਾਰ ਨਿੰਦਕ ਮੂਏ ਪਚ।

ਲੱਗ ਕੇ ਵੀ ਐ ਹਰਚਨ ਦੇ ਔਰੀ ਭੇਖ ਕਾਹੇ ਸੁਖ ਮਾਨਿਆ ਹਰ ਹਾਂ ਹੋ ਬਲਿਹਾਰੀ ਤਿੰਨ ਜੇ ਦਰਗਹਿ ਜਾਣਿਆ ਕਿੰਨੇ ਕਰਮਾਨੇਕ ਗਵਾਰ ਬੇਕਾਰ ਘਨ।

ਕਲੋਇਆ ਜੋ ਜੋ ਨਾ ਕਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਚਹੁ ਬੋਲੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਸੁਰਤ ਸੰਜੋਗਾ। ਸਾਗਰ ਮੇਰ ਉਦਿਆਨ ਬਨ ਨਵ ਕੰਡ ਬਸੁਦਾ ਭਰਮ ਮੂਸਨ ਪ੍ਰੇਮ ਪਰਮ ਕੈ ਗਨੋ ਏਕ ਕਰ ਕਰਮ ਮੂਸਨ ਮਸਤਕ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਜੇ ਬੰਦੇ ਕਮਲ ਮੈਂ ਪਵਰ ਰਹੇ ਲਪਟਾਏ ਜਪ ਤਪ ਸੰਜਮ

ਆਨਨ ਕਤਹੁ ਜਾਹੇ ਲਖ ਘਾਟੀ ਉੱਚੋ ਘਨੂ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਘਨੀ ਕਰਨੀ ਕਮਲ ਜਮਾਲੇ ਕਮਲ ਨੈਨ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰਹਾਰ ਮਗਨ ਭਿਓ ਪ੍ਰਿਯ ਪ੍ਰੇਮ ਸਿਉ ਸੂਦਨਾ ਸਿਮਰਤ ਅੰਗ ਪ੍ਰਗਟ ਭਿਓ ਸਭ ਲੋ ਮਹਿ ਨਾਨਕ ਅਧਮ ਪਤੰਗ। ਸਲੋਕ ਭਗਤ ਕਬੀਰ ਜੀਓ ਕੇ ਕੋ ਅੰਕਾਰ ਸਤਿਗੁਰ ਪ੍ਰਸਾਦ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ।

ਹੈ ਕੋਏ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ। ਰਾਮ ਕਸੌਟੀ ਸੋ ਸਹਿ, ਜੋ ਮਰਜੀ ਵਾ ਹੋਏ।

ਘਾਸ ਇਹੋ ਜੱਗ ਜਰਤਾ ਦੇਖ ਕੈ ਭਿਉ ਕਬੀਰ ਉਦਾਸ ਕਬੀਰ ਗਰਭ ਨ ਕੀਜੀਐ ਚੰਮ ਪਲੇਟੇ ਹਾੜ ਹੈਵਰ ਉਪਰ ਛਤਰ ਤਾਰ ਤੇ ਪੁਨ ਧਰਨੀ ਗਾੜ ਕਬੀਰ ਗਰਭ ਨ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਭੁਇ ਲੇਟਣਾ ਉਪਰ ਜਾ ਮੈਂ ਘਾਸ

ਕਿਆ ਹੋਏ। ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸਰੰਗ, ਆਜ ਕਾਲ ਤਜ ਜਾਓਗੇ ਜਿਉ ਕਾਂਚਰੀ ਭਯੰਗ। ਕਬੀਰ ਲੂਟਣਾ ਹੈ ਤਾ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੇਂਗੇ ਪ੍ਰਾਣ ਜਾਹੇਂਗੇ ਝੂਟ।

ਕੂਹੈ ਲੜਕਾ ਵਿਚਈ ਲੜਕੀ ਵਿਚੈ ਕੋਈ ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਣਜ ਕਰੇ ਕਬੀਰ ਏ ਚੇਤਾਵਨੀ ਮਤ ਸਹਿਸਾ ਰਹਿ ਜਾਏ ਪਾਛੈ ਭੋਗ ਜੋ ਭੋਗਵੇ ਤਿਨ ਕੋ ਗੁੜ ਲੈ ਖਾਏ।

ਕਬੀਰ ਹਰਦੀ ਪੀਰ ਤਨ ਹਰੈ ਚੂਨ ਚਹਿਨ ਨਾ ਰਹਾਏ ਬਲਿਹਾਰੀ ਇਹ ਪ੍ਰੀਤ ਕਉ ਜਹ ਜਾਤ ਵਰਨ ਕੁਲ ਜਾਏ।

ਹੈ ਜੋ ਦਰ ਐਸਾ ਹੋਏ ਕਬੀਰ ਡੂਬਾ ਥਾ ਪੈ ਉਭਰਿਓ ਗੁਣ ਕੀ ਲਹਿਰ ਝਬਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹੋ ਫਰਕ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸਹਾਏ ਮਾਖੀ ਚੰਦਨ ਪਰ ਹਰੈ ਜਹ ਬੇਗੰਧ ਤਹ ਜਾਏ।

ਮੰਨੋ ਅਧ ਮਾਜ ਲੀਜਹਿ ਗੈ ਲੂਟ ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜਹਿ ਖਿੰਚ ਤਹਿ ਜਾਓ ਕਬੀਰ।

ਕੁਗ੍ਰਾਮ ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ ਜਹ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ ਕਬੀਰ ਹੈ ਗਏ ਬਾਹਨ ਸਗਨ ਘਨ ਲਾਖ ਤਜਾ ਫਹਰਾਏ

ਸੁਖ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੇ ਮਰਾਰ। ਇੱਕ ਦਿਨ ਸੁਵਨ ਹੋਏ ਗੋ ਲਾਂਬੇ ਗੋਡ ਪਸਾਰੇ ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ।

ਜਾਏ। ਕਬੀਰ ਕਾਰਨ ਸੋ ਭਇਓ, ਜੋ ਕੀਨੋ ਕਰਤਾਰ, ਤਿਸਵਨ ਦੂਸਰ ਕੋ ਨਹੀਂ ਏਕੈ ਸਿਰਜਣਹਾਰ। ਕਬੀਰ ਫਲ ਲਾਗੇ ਫਲਨ ਪਾਕਨ, ਲਾਗੇ ਆਂਬ ਜਾਏ ਪਹੁੰਚੇ, ਖਸਮ ਕਉ ਜੋ ਬੀਚ ਨ ਖਾਹੀ ਕਾਂਬ। ਕਬੀਰ ਠਾਕਰ ਪੂਜਹਿ ਮੂਲ ਲੇ, ਮਨ ਹਟ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾ ਖਾਹੇ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਸਦਰ ਵਾਸ ਪ੍ਰਵਾਸੇ ਜੋ ਰਹਿ, ਬੁੱਢੇ ਕਾਲੀ ਧਾਰ।

ਕਬੀਰ ਕਸਤੂਰੀ ਭਿਆ ਭਵਰ ਭਏ ਸਬਦਾਸ ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ ਕਬੀਰ ਗਹਿ ਗੱਚ ਪਰਿਓ ਕੰਟੰਬ ਕੈ ਕੰਠ ਰਹਿ ਗਿਓ ਰਾਮ ਆਏ ਪਰੇ ਧਰਮ ਰਾਏ ਕੇ ਬੀਚੈ ਹੈ ਧੁਮਾ ਧਾਮ ਕਬੀਰ ਸਖਤ ਤੇ ਸੁਕਰ ਭਲਾ ਰੱਖੈ ਆਛਾ ਗਾਓ।

0: ਹੋਰ
1: ਕਬੀਰ ਵੈਸਨੋ ਹੋਆ ਤਾਂ ਕਿਆ ਪਿਆ ਬਾਧਾ ਮੇਲੀ ਚਾਰ ਬਾਹਰ ਕੰਚਨ ਬਾਹ ਬਾਰਾ ਭੀਤਰ ਭਰੀ ਵੰਗਾਰ ਕਬੀਰਾ।

कबीर जह मार्ग पंडित गए पाछे परी बहीर एक आवकट।

ਕੂੜੈ ਪੱਟ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਉਹ ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੇ ਨੇ ਉਹ।

Ramak ਫਰੀਦਾ ਰੱਬ ਫਰੀਦਾ ਇਹ ਤਨ ਪੌਂਕਣਾ ਨਿਤ ਨਿਤ ਦੁਖੀਐ ਕੌਣ ਕੰਨੀ ਬੁੱਝੇ ਦੇ ਰਹਾ ਕੀਤੀ ਵੱਗੈ ਪੌਣ।

0: ਰਹੇ ਓਹੇ। ਮਹੱਲਾ ਪੰਜਵਾ ਫਰੀਦਾ ਕੰਤ ਰੰਗਾਵਲਾ ਵੱਡਾ ਬੇਮਹਤਾਜ
1: ਅੱਲਾ ਸੇ ਤੀਰਤਿਆ ਏਹੁ ਸਚਾਵਾ ਸਾਜ। ਮਹੱਲਾ ਪੰਜਵਾ ਫਰੀਦਾ ਦੁੱਖ ਸੁੱਖ ਇੱਕ ਕਰ।

ਜਿਸ ਅੱਲੋ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰਤਾ ਇਸ ਦੁਨੀ ਸਿਓ ਦੁਨੀ ਨਾ ਕਿਤੈ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ।

साईं कन्नो दात दाती साहिब संधिया

ਟੂਟੇ ਦੀਏ ਸੁਹਾਗ ਕੂ ਤੋ ਤਨ ਕਾਈ ਕੋਰ।

ਸਬਰ ਕਾ ਨੀਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ।

ਹੋਂ ਟੁੱਟੇ ਦੀ ਸੱਜਣਾ ਸੱਜਣ ਮੈਡੇ ਨਾਲ ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ

मैं जाणिया वडहंस है तां मैं कीता संग, जे जाणा बग बपुड़ा

ਤੇ ਬਹੁੜ ਫਿਰ ਜੋਨ ਨ ਆਏ। ਕਵਣ ਜੋਗ ਕਵਣ ਗਿਆਨ ਧਿਆਨ ਕਵਣ ਬਿਦ ਉਸਤਤ ਕਰੀਐ। ਸਿੱਧ ਸਾਧਕ ਤੈਤੀ ਸਕੋਰ ਤਿਰ ਕੀਮਨਾ ਪਰੀਐ। ਬ੍ਰਹਮਾਦਿਕ ਸਨਕਾਦ ਸੇਖ

ਪ੍ਰਭਦਾਤਾ ਉਦਾਤਾਰ ਪਰਿਉ ਜਾਚਕ ਇੱਕ ਸਰਨਾ ਮਿਲੈ ਦਾਨ ਸੰਤ ਰੇਨ ਜਿਹੇ ਲਗ ਪਉ ਜਲ ਤਰਨਾ। ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦਿਉ ਦਰਸ।

ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ ਇੱਕ ਓਂਕਾਰ ਸਤ ਗੁਰ ਪ੍ਰਸਾਦ।

जोबन रूप माया मदमाता बिचरत बिकल बुढ़ऊ अभिमानी।

रे मन मूस बिलामै गर्भत करतब करत महामुगना।

मृत मंजार पसार मुख निरखत पुंचत भुगत भूख भुखना।

सुपना। देहना गहना नहना नीता माया मत कहा लो गारू।

ਨਾਨਕ ਭਾਂਤ ਥਾਟੇ ਕਰ ਥਟੂਆ ਸਵਈਏ ਮਹੱਲੇ ਪਹਿਲੇ ਕੇ ਇੱਕ ਓਂਕਾਰ ਸਤ ਗੁਰਪ੍ਰਸਾਦ ਇੱਕ ਮਨ ਪੁਰਖ ਤੇ ਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੇਰ ਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸਬਦ ਸਰੇ ਗਾਵੈ ਗੰਭੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੈ ਇੰਦਰਾਦ ਭਗਤ ਪ੍ਰਹਿਲਾਦਕ

ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ ਗੁਣ ਗਾਵੈ ਸਨ ਕਾਦ ਯਾਦ ਜਿਨ ਕਾ ਜੁਗਾ ਲਗ ਧੰਨ ਧੰਨ ਗੁਰ ਧੰਨ ਜਨਮ ਸਕੇ ਅਥ ਪੱਲੋ ਜਗ

कट कट सहज समायो। सवैये महले दूजे के एक ओंकार सत गुर प्रसाद।

ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜਮਿਓ ਵੁੱਠੋ ਛੱਜ ਸੁਰਨਰ ਗਣ ਮੁੰਨ ਬੋਹੀ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਬਰਜ ਪੰਚਭੂਤ ਏਕ ਘਰ ਰਾਖ ਲੈ ਸਮਝਿ ਜਗ ਜੀਤੂ ਗੁਰਦੁਆਰ ਖੇਲੈ ਸਮਤ ਸਾਰ ਰਥ ਉਨਵਨ ਲਿਵ ਰਾਖ ਨਿਰੰਕਾਰ ਕਉ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ

ਜਨ ਦਰਸ਼ਨ ਲਹਿਣੇ ਪਯੋ ਮਨ ਵਿਸਾਸ ਪਾਇਓ ਗਹਿਰ ਗਹੋ ਹਜ਼ਰਤ ਦੀਓ ਗਰਲ ਨਾਸ ਤਣ ਨਠਿਓ ਅਮਿਓ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤਿਗੁਰ ਸਹਿਜ ਸਮਾਧ ਰਵਿਉ ਸਾਮਣ ਨਿਰੰਤਰ ਉਦਾਰੋ ਚਿਤ ਦਾਰਦ ਹਰਨ ਭਿਖਨ ਤੈ ਕਲਮਲ ਤ੍ਰਸਨ ਸਦਰੰਗ ਸਹਿਜ ਕਲ ਉਚਰੈ ਜਸ ਜੰਪ ਲੈਣੇ ਰਸਨ।

ਸਵਈਏ ਮਹੱਲੇ ਤੀਜੇ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋਇ ਪੁਰਖ ਸਿਵਰ ਸਾਚਾ ਜਾਕਾ ਇੱਕ ਨਾਮ ਅਚਲ ਸੰਸਾਰ, ਜਿਨ ਭਗਤ ਭਵਜਲ ਤਾਰ। ਸਿਮਰੋ ਸੋਈ ਨਾਮ ਪ੍ਰਧਾਨ, ਤੇਤ ਨਾਮ ਰਸਕ ਨਾਨਕ ਲੈਣਾ। ਤਪਿਓ ਜਿਨ ਸਰਬ ਸਿੱਧੀ, ਕਵ ਜਨ ਕਲ ਸਬੁੱਧੀ। ਕੀਰਤ ਜਨ ਅਮਰਦਾਸ ਬਿਸਤਰੀਆ, ਕੀਰਤ ਰਵ ਕਿਰਨ ਪ੍ਰਗਟ ਸੰਸਾਰਾ ਸਾਖ। ਤਰੋ ਵਰ ਮਵਲ ਸਰਾ ਉੱਤਰ ਦੱਖਣੇ ਪੁਭ ਅਰ ਪਸ਼ਚਮ, ਜੈ ਜੈ ਕਾਰਜ ਪੰਥ ਨਰਾ। ਹਰ ਨਾਮ ਰਸਨ ਗੁਰਮੁਖ ਬਰਦਾਇਓ, ਉਲਟ ਗੰਗ ਪਛਿਮ ਤਰੀਆ। ਸੋਈ ਨਾਮ ਅਛਲ ਭਗਤਾ ਪਵ ਤਾਰਨ, ਅਮਰਦਾਸ ਗੁਰ ਕੋ ਫੁਰਿਆ।

ਤਿਤ ਨਾਮ ਲਾਗ ਤੇ ਤੀਸ ਤੇ ਆਵੈ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਿਤਾਮਾ ਚਰਨ ਚੇਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤਾ ਪਵਤਾਰਨ ਅਮਰਦਾਸ ਗੁਰੂ ਕੋ ਫੁਰਿਆ ਨਾਮ ਕਿਰਤ ਸੰਸਾਰ ਕਿਰਨ ਰਵ ਸੁਰਤਰ ਸਾਖਾ ਉੱਤਰ ਦੱਖਣ ਪੁਬਦੇਸ਼ ਪਛਮ ਜਸ ਭਾਖਾ

ਸਤ ਸੁਰੋ ਸੀਲ ਬਲਵੰਤ, ਸਤ ਭਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਣਾ। ਜਿਸ ਧੀਰਜ ਧੁਰ ਧਵਲ ਤੁਜਾ, ਸੇਤ ਬੈਕੁੰਠ ਬੀਣਾ। ਪਰਸੈ ਸੰਤ ਪਿਆਰ ਜੇ ਕਰਤਾਰਾ ਸੰਜੋਗ, ਸਤਿਗੁਰੂ ਸੇਵ ਸੁਖ ਪਾਇਓ, ਅਮਰ ਗੁਰ ਕੀ ਤੋ ਜੋਗ।

ਜਿਸ ਪਸਾਏ ਗਤ ਅਗਮ ਜਾਣੀ ਕੁਲ ਸੰਭੂ ਸਮੁਦਰੈ ਪਾਇਓ ਨਾਮ ਨਿਵਾਸ ਸਕਿਆਤ ਜਨਮ ਕਲ ਵਿਚਰੈ ਗੁਰ ਪਰਸਿਉ ਅਮਰ ਪ੍ਰਗਾਸ।

जे मत गही जा देव, जे मत नामै समाणी।

ਸਵਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਤਿਆਵੋ ਗੁਰ ਪ੍ਰਸਾਦ ਹਰ ਗੁਣ ਸਦ ਗਾਵ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰ ਜਨਾ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਭਿਨਾਸੀ ਅਭਿਗਤ ਧਿਆਇਓ ਤਿਸ ਭੇਟੇ ਦਾਰਿਦ੍ਰ ਨ ਚੰਪੈ ਕਲ ਸੁਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੁਜਨ ਜਨ ਕੇਰੇ ਅਮਿਆ ਨਾਮ ਜਾ ਕੋ ਫੁਰਿਆ ਇਨ

ਅਪਾਰ ਪਰੇ। ਸਤਿਗੁਰ ਮਤਿ ਗੂੜ ਬਿਮਲ ਸਤਸੰਗਤ ਆਤਮ ਰੰਗ ਚਲੂ ਲਿਪਿਆ ਜਾਗਿਆ ਮਨ ਕਵਲ ਸਹਿਜ ਪ੍ਰਕਾਸਿਆ ਅਭੈ ਨਿਰੰਜਨ ਕਰੈ ਲਿਹਾ। ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ।

ਮੇਟਿਆ ਜਨਮਾਂਤ ਮਰਨ ਪਉ ਭਾਗਾ, ਚਿਤ ਲਾਗਾ ਸੰਤੋਖ ਸਰੇ।

ਸਤਿਗੁਰ ਸ਼ਬਦ ਅਥਾਹੋ ਅਮੇ ਧਾਰਾ ਰਸ ਗੁੱਟੇ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੋ ਨੀ ਸੰਪਵਿਓ ਜਗਤ ਗੁਰ ਬਚਨ ਤਰਾਇਓ।

जाकि सेवा सिद्ध सौद मुन जन सुर नर जाचे शब्द सौर एक लिवलाई है।

ਸਹਿਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਪਿਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਦਾਨ ਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਜੁਗਰਾ ਕੀ ਪਤ ਕੰਨ ਦੇਖਤ ਗਤ ਚਰਨ ਕਵਲ ਜਾਸ ਸਭ ਦਮਾਨਿਓ ਮਨ ਤਬੀ ਪਿਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰੱਡ ਇਸੈ ਤਾਰਿਓ ਤਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਸ ਰਿਖ ਨਿਸ ਸੂਰ ਦਿਨ ਸੈਲ ਤਰੁ ਫਲ ਫੁਲ ਦਿਓ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤ੍ਰਿਪਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੋ ਸੁਣਿਓ ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਣਿਓ

ਜਾਮ ਗੁਰੂਹੇ ਵੱਲ ਸ਼ਬਦ ਸਾਖੀ ਸੋ ਸੱਚਾ ਘਰ ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬਿਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਤਰੈ ਸੋ ਜਨਮ ਮਰਨ ਦੋਥੇ ਰਹੈ ਗੁਰਬਿਨ ਕੋਰੰਦਾਰ ਗੁਰੂ ਬਿਨ ਸਮਝ ਨ ਆਵੈ

ਸੰਸਾਰ ਮਹਿ ਗੁਰੂ ਗੁਰੂ ਗੁਰ ਕਰਮਨ ਮੇਰੇ ਤਾਰਨ ਤਰਨ ਸਮਰੱਥ ਕਲਯੁਗ ਸੁਨਤ ਸਮਾਦ ਸਬਦ ਜਿਸ ਕੇਰ ਫੁਣ ਦੁਖਨ ਨਾਸ ਸੁਖਦਾਇਕ ਸੂਰੋ ਜੋ ਤਰਤ ਤਿਆਨ ਬਸਤ ਤਿਹ ਨੇਰੇ

ਗੁਰੂ ਗੁਰੂ ਗੁਰ ਕਰਮਨ ਮੇਰੇ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਬੰਚਤ ਸਿੱਧ ਕੋ ਬਿਦ ਮਿਲਾਇਓ।

ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਯਾ ਕੰਨ ਹਰਿਓ, ਨਿਸ ਬਾਸਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਪਾਨ ਡਰਿਓ, ਪਨ ਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤਿ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਅਬ ਰਾਖੋ ਦਾਸ ਪਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖਸ ਫਾਰੇ ਕਰ ਆਜ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁਸਾਜ, ਸੁਦਮ ਆਪਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ, ਕਲਜ ਗੋਹੇ ਰਾਖੋ ਦਾਸ ਪਾਠ ਕੀ ਲਾਜ। ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ, ਸ਼ਬਦ ਹਰ ਹਰ ਜਪੈ, ਨਾਮ ਨਵਨ ਦੇ ਅਪੈ, ਰਸਨ ਐਨ ਸਿਰ ਹੈ ਰਸਨ ਐਨ ਸਰਸੈ, ਸਤ ਕਰ ਜਾਨੀਓ, ਫੁਨ ਪ੍ਰੇਮ ਰੰਗ ਪਾਈਐ, ਗੁਰਮੁਖੈ ਧਿਆਈਐ, ਅਨ ਮਾਰਗ ਤਜੋ ਭਜੋ ਹਰ ਗਿਆਨੀਓ, ਬਚਨ ਗੁਰ ਰਿਦ ਧਰੈ ਬਚਨ ਗੁਰ ਰਿਦ ਧਰੋ, ਪੰਚ ਭੂ ਬਸ ਕਰੋ ਜਨਮ ਕੁਲ ਉਧਰੋ, ਦੁਆਰ ਹਰ ਮਾਨੀਓ, ਜੋ ਤਾ ਸਭ ਸੁਖ ਇਤ ਉਤ ਤੁਮ ਬੰਛਵੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ। ਅਗਮ ਗੁਣ ਜਾਣ ਨਿਧਾਨ, ਹਰ ਮਨ ਤਰੋ ਧਿਆਨ, ਐਨਸ ਕਰੋ ਬਚਨ ਗੁਰ ਹਿਰਦੈ ਧਾਰ, ਫਨ ਗੁਰੂ ਜਲ ਬਿਮਲ ਅਥਾਹ ਮਜਨ ਕਰੋ, ਸੰਤ ਗੁਰਸਿੱਖ ਤਰੋ ਨਾਮ ਸੱਚ ਰੰਗ ਸਰ, ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ, ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ, ਮੁਗਧ ਮਨ ਭ੍ਰਮਤ ਜੋ ਨਾਮ ਗੁਰਮੁਖ ਭਜੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ।

ਨਾ ਗਹੀਰ ਮਨ ਮਿਲਤ ਲਿਵਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸਬਦ ਗੁਰ ਤਿਆਈਐ ਅੰਮ੍ਰਿਤ ਪ੍ਰਵਾਹ ਚੁਟਕੰਤ ਸਦ ਦੁਆਰ ਜਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ।

ਤਿਦ ਸਾਧਕ ਸੁਰ ਅਸੁਰ ਗਣ ਤਰੇ ਤੇਤੀਸ ਗੁਰ ਬਚਨ ਸੁਣ ਕੰਨ ਰੇ ਫੁਣ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਰੇ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੇ ਨਾਰਦਾਦ ਸਨਕਾਦ ਗੁਰਮੁਖ ਤਰੇ ਨਾਰਦਾਦ ਸਨਕਾਦ ਹਰ ਗੁਰਮੁਖੇ ਤਰੇ ਇੱਕ ਨਾਮ ਲਗਤ ਜੋ ਰਸ ਅੰਨ ਰੇ ਦਾਸ ਬਿਨਤ ਕਹੈ ਨਾਮ ਗੁਰਮੁਖ ਲਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਿਯੁਗ ਜਨ ਧਰੂਪਰ ਸ੍ਰੀ ਪ੍ਰਹਿਲਾਦ ਭਗਤ ਉਦਰੀਯੰ ਅਸਤ ਕਮਲ ਮਾਥੇ ਪਰਤਰੀਯੰ

ਖੈਨਿਦ ਅਪਿਓ ਅਪਿਓ ਹਰ ਨਾਮ ਆ ਖੈਨਿਦ ਚੋ ਜੁਗ ਗੁਰਸੇਵਾ ਕਰ ਫੜ ਲਹੀ ਅੰਗ ਬੰਦੇ ਜੋ ਚਰਨ ਸਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀ ਅੰਗ ਪ੍ਰਤਾਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਪਰਣੰ ਸਤਿਗੁਰ ਗੁਰ

रघुबंश तिलक सुंदर दशरथ कर मुन बंछ जाकी शरणं।

ਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨ ਜਿਨੋ ਬਾਤ ਨਿਸ਼ਚਲ ਤਰੂ ਜਾਨੀ ਤੇਈ ਜੀਵ ਕਾਲ ਤੇ ਬਚਾ ਤਿਨ ਤਰਿਓ ਸਮੁੰਦਰ ਰੁਦਰ ਖਿਨ ਇਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤਸੰਗਤ ਪਰਮਾਨਿੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬਚ ਕ੍ਰਮ ਸੇਵੀਐ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਨ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਜ ਸੋਦ ਜਿਸੈ ਦੇਈ ਪਾਤ ਖਾਏ ਜੀਓ ਵੇਖ ਰੂਪ ਅਤ ਨੂਪ ਮੋਹ ਮਹਾਮਗ ਭਈ ਕਿੰਕਨੀ ਸ਼ਬਦ ਚਿੰਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮਿਟ ਸਕੈ ਇਸ ਬੰਮ ਗਿਆਨ ਧਿਆਨ ਤਰਤ ਹੀ ਆ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਯਾਦ ਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ।

ਸੁਥਰ ਚਿਤ ਭਗਤ ਹਿਤ ਪੇਹ ਤਰਿਓ ਹਰਨਾਕਸ ਹਰਿਓ ਨਖ ਗਿਦਾਰ ਜੀਓ ਸੰਖ ਚਕਰ ਗਦਾ ਪਦਮ ਆਪ ਆਪ ਕੀਓ ਛਦਮ।

ਗੁਰੂ ਸਮਰੱਥ ਗਹਿ ਕਰੀਆ ਧਰੁਵ ਬੁੱਧ ਸੁਮਤ ਸੁਮਾਰਣ ਕੋ ਫੁਨ ਤ੍ਰਮ ਤੁਜਾ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਣ ਕੋ।

ਬੋਹਿਤ ਵੱਡੋ ਕਲ ਮੈਂ ਪਵ ਸਾਗਰ ਪਾਰ ਉਤਾਰਨ ਕੋ ਸੰਤਤ ਹੀ ਸਤਸੰਗਤ ਸੰਗ ਸੁਰੰਗ ਤੇਜਸ ਗਾਵਤ ਹੈ ਤਰਮ ਪੰਥ ਤਰਿਓ ਤਰਨੀਤਰ ਆਪ ਰਹੇ ਲਿਵ ਧਾਰਨ ਤਾਵਤ ਹੈ ਮਥੁਰਾਪਨ ਭਾਗ ਭਲੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿਨ ਤਰਾਸ ਕਹਾ ਜੋ ਚਰਨ ਗੁਰੂ ਚਿਤਲਾਵਤ ਹੈ ਨਿਰਮਲ ਨਾਮ ਸੁਦਾ ਪਰਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ ਗਹਿਰ ਗੰਭੀਰ ਅਥਾ ਅਤ ਬਡ ਸੁਪਰ ਸਦਾ ਸਭ ਬਿਧ ਰਤਨਾਗਰ।

ਸੋ ਤਿੰਨ ਸਤਿਗੁਰ ਸੁਖ ਪਾਏ, ਕਿਰਪਾ ਧਾਰੀ ਜੀ ਨਾਮ ਕੀ ਵਡਾਈ, ਦਈ ਗੁਰੂ ਰਾਮਦਾਸ ਕਉ।

जग में तै हर परम पद पायो। सतगुर नानक भगत करी एक मन तन।

भगत हर के जोगण। अमरीक जयदेव त्रिलोचन नामा अवर कबीर प्रणम।

ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸੰਬਾਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਪੁਮਾਨੇ ਤੁਮਲੀ ਆਗਰ ਪ੍ਰਗਟ ਸੁਬਾਸ ਤ੍ਰੂ ਪ੍ਰਹਿਲਾਦ ਕਬੀਰ ਤਿਲੋਚਨ ਨਾਮ ਲੈਤ ਉਪਜੋ ਜੋ ਪ੍ਰਗਾਸ ਜੇ ਪਿਖਤ ਅਤ ਹੋਏ ਰਹਿਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣੋ ਕੀਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਪਯੋ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋਡੀ ਸ੍ਰਿਸ਼ਟ

ਭਾਣ ਤੂੰ ਅਟਲ ਰਾਜ ਅਪਗ ਦਲ ਤੂੰ ਸਤਿਗੁਰ ਚੌਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰਾਂ ਤੁਰ

ਸਵਈਏ ਮਹੱਲੇ ਪੰਜਵੇਂ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਬਿਨਾਸੀ ਜੇ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਿਦ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕੋ ਜੈਤਵਾਰ ਹਰ ਜਨ ਕਿਉ ਪਾਇਓ ਸਬਦ ਗੁਰੂ ਪ੍ਰਕਾਸਿਓ ਹਰ ਰਸਨ ਰਸਾਇਓ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਬਡਭਾਗੀ ਅਨਮਾਨਿਓ ਰਿੱਧ ਸ਼ਬਦ ਵਸਾਇਓ ਮਨ ਮਾਣਕ ਸੰਤੋਖਿਓ ਗੁਰੂ ਨਾਮ ਦ੍ਰਿੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਪਉ ਠਹਿਰਾਇਓ ਜਨਕ ਰਾਜ ਬਰਤਾਇਆ ਸਤਿਯੁਗਿਆ ਲੀਨਾ ਗੁਰ ਸਬਦੇ ਮਨ ਮਾਨਿਆ ਅਪਤੀਜ ਪਤੀਣਾ

ਸਹਿਦਨ ਪਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਣ ਕਲ ਸਹਾਰ ਤੋਹੇ ਜਸ ਭਗਤਾ ਕੁਲ ਸੋਡੇ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਤ੍ਰਮ ਧੀਰ ਗੁਰਮਤ ਗਭੀਰ ਪਰ ਦੁਖ ਵਿਸਾਰਣ ਸ਼ਬਦ ਸਾਰ ਹਰ ਸਮੇ ਉਦਾਰ ਹਮੇ ਵਿਨਿਵਾਰਣ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨਾ ਹੁਟੈ

ਆਇਓ ਅਮਿਓ ਰਸਨਾ ਬਦਨ ਬਰਦਾਤ ਲਖ ਪਾਰ ਗੁਰਸੂਰ ਸ਼ਬਦ ਹੁਮੈ ਨਿਵਾਰੋ ਪੰਚਾ ਹਰ ਨਿਦਲਿਓ ਸੁਨ ਸਹਿਜ ਨਿਜ ਕਰ ਸਹਾਰੋ ਹਰ ਨਾਮ ਲਾਗ ਜਗ ਉਦਰੋ ਸਤਿਗੁਰ ਹਿਰਦੈ ਬਸਾਇਓ ਗੁਰੀ ਅਰਜਨ ਕਲ ਉਚਰੈ ਤੈ ਜਿਨਕਾ ਕਲਸ ਦੀ ਪਾਇਓ ਸੂਰਠੇ

ਸਤਿਗੁਰ ਸਬਦ ਸਵਾਰਿਓ। ਭਵਜਲ ਸਾਇਰ ਸੇਤ ਨਾਮ ਹਰੇ ਕਾ ਬੋਹੇ ਥਾ, ਤੂੰ ਸਤਿਗੁਰ ਸੰਗ ਹੇਤ ਨਾਮ ਲਾਗ ਜਗ ਉਦਰੋਂ।

पान मथुरा कछ भेद नहीं गुरे अर्जन प्रताख हर।

ਜੀਰਾ ਪਰ ਰਹਿਓ ਮਾ ਕੋ ਅਵਰ ਨਾ ਟੰਗ ਨਾਨਕ ਗੁਰਮੁਖ ਛੁਟਿਐ ਹਰ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀਐ ਜਿਸ ਸਤਿਗੁਰ ਦੀਖਿਆ ਹੋਏ ਆਪ ਪਛਾਣੈ ਹਰ ਮਿਲੈ ਬੋੜ ਨ ਮਰਨਾ ਹੋਏ ਕੀਚੜ ਹਾਥ ਨ ਬੁੱਢਈ ਏਕਾ ਨਦਰ ਨਿਹਾਲ ਨਾਨਕ ਗੁਰਮੁਖੀ ਉਬਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੈ ਜਲ ਲੋੜ ਲਹੋ ਵਿਣ ਗੁਰ ਨਿਦ ਜਲ ਨਾਏ ਜਿਨ ਮਰੈ ਪਰਮਾਇਆ ਜੇਲਾ ਕਰਮ ਕਮਾਏ ਜਮ ਜਾਗਤ ਨ ਲੱਗਈ ਜੇ ਚੱਲੈ ਸਤਿਗੁਰੁ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੈ ਮੇਲਾਏ ਕਲਰ ਕੇਰੀ ਛੱਪੜੀ ਕਊਆ ਮਲਮਲ ਨਾਏ ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਦੀ ਆਏ ਸਰਵਰ ਹੰਸ ਨ ਜਾਣਿਆ ਕਾਗ ਕੁਪੰਖੀ ਸੰਗ ਸਾਕਰ ਸਿਉ ਐਸੀ ਪ੍ਰੀਤ ਹੈ ਬੂਜੋ ਗਿਆਨੀ ਰੰਗ ਸੰਤ ਸਭਾ ਜੈ ਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਪਾਓ ਪੈਦਾ ਖਾਦਾ ਬਾਦ ਹੈ ਜਾਮਣ ਦੂਜਾ ਪਾਓ ਵੇਖਣ ਸੁਣਨਾ ਝੂਠ ਹੈ

ਸਲੋਕ ਮਹੱਲਾ ਤੀਜਾ। ਇੱਕ ਓਂਕਾਰ ਸਤ ਗੁਰ ਪ੍ਰਸਾਦ ਅਭਿਆਗਤ ਇਹਨਾਂ ਆਖੀਐ ਜਿਨ ਕਹਿ ਮਨ ਮੈਂ ਭਰਮ ਤਿਨ ਕਹਿ ਦਿੱਤੈ ਨਾਨਕਾ ਤਿਹੋ ਜਿਹਾ ਧਰਮ ਅਭੈ ਨਿਰੰਜਨ ਬ੍ਰਹਮ ਪਦ ਤਾਕਾ ਭੀਖਕ ਹੋਏ ਤਿਸਕਾ ਪੂਜਣ ਨਾਨਕਾ ਬਿਰਲਾ ਪਾਏ ਕੋਏ। ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾਂ ਖੰਡਾ ਵਿੱਚ ਜਾਣੀ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਦੀਆ ਸਦਾ ਸਦਾ ਅਭਿਮਾਨ ਪਾਏ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਹੇ ਤਤ ਗਿਆਨ ਮਾਥੈ ਜੋ ਤੁਰ ਲਿਖਿਆ ਸੋ ਮੀਟ ਨਾ ਸਕੈ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਕੰਨੋ ਨਦਰ ਹੋਏ ਜਿਨੀ ਨਾਮ ਵਿਸਾਰਿਆ ਕੂੜੈ ਲਾਲਚ ਲੱਗ ਤੰਦਾ ਮਾਇਆ ਮੋਹਣੀ ਯੰਤਰ ਤਸਨਾ ਅੱਗ ਜਿਨਾ ਵੇਲ ਨਾ ਤੁੰਬੜੀ ਮਾਇਆ ਠੱਗੇ ਠਾਗੇ ਮਨਮੁਖ ਬਣ ਚਲਾਈਐ ਨਾ ਮਿਲਹੀ ਵਗ ਸੱਗ ਆਪ ਪੁਲਾਏ ਪੁੱਲੀਐ ਆਪੇ ਮਿਲ ਮਿਲਾਏ ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਿਗੁਰ ਪਾਏ ਸਾਲਾਈ ਸਾਲਾਣਾ ਭੀ ਸੱਚਾ ਸਾਲਾਹੇ

ਕਹਿ ਗੁਰਮੁਖ ਪ੍ਰਗਟ ਹੋਏ। ਦੁਖ ਵਿਸਾਰਣ ਸ਼ਬਦ ਹੈ ਜੇ ਮਨ ਵਸਾਏ ਕੋਏ, ਗੁਰ ਕਿਰਪਾ ਤੇ ਮਨ ਵਸਾਏ ਕਰਮ ਪ੍ਰਾਪਤ ਹੋਏ। ਨਾਨਕ ਹਉ ਹਉ ਕਰਤੇ ਖਪ ਮੋਏ, ਖੂਹਣ ਲਖ ਅਸੰਖ ਸਤਿਗੁਰ ਮਿਲੈ ਸੋਬਰੈ ਸਾਚਾ ਸ਼ਬਦ ਅਲੰਖ। ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ, ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਭੁਖ ਜਾਏ। ਸੇਜਣ ਨਿਰਮਲ ਯੂਜਲੇ ਜੇ ਗੁਰਮੁਖ ਨਾਮ ਸਮਾਏ, ਨਾਨਕ ਹੋਰ ਪਤਸਾਈਆਂ ਕੂੜੀਆਂ ਨਾਮ ਰਤੇ ਪਤ ਸਾਹ। ਜੋ ਪੁਰਖੈ ਕਰ ਭਗਤੀ ਨਾ ਰਹੈ, ਅਤ ਲੋਚੈ ਭਗਤੀ ਭਾਏ, ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮੀਠੈ ਪਾਏ, ਤਿਉ ਬਾਣੀ ਭਗਤ ਸਲਾਹ ਦੇ ਹਰ ਨਾਮੈ ਚਿਤ ਲਾਏ, ਮਨ ਤਨ ਧਨ ਆਗੈ ਰਾਖਿਆ ਸਿਰ ਵੇਚੈ ਗੁਰ ਆਗੈ ਜਾਏ।

ਗਿਆਨ ਖੜਗ ਪੰਚ ਦੂਤ ਸੰਗਾਰ ਗੁਰਮਤ ਜਾਗੈ ਸੋਏ ਨਾਮ ਰਤਨ ਪ੍ਰਗਾਸੇ ਆ ਮਨ ਤਨ ਨਿਰਮਲ ਹੋਏ ਨਾਮਹੀਣ ਨਗਤੇ ਫਿਰੇ ਬਿਨ ਨਾਵੈ ਬੈ ਰੋਏ ਨਾਨਕ ਜੋ ਤੁਰ ਕਰਤੈ ਲਿਖਿਆ ਸੋ ਮੇੜ ਨ ਸਕੈ ਕੋਏ ਗੁਰਮੁਖਾ ਹਰ ਤਨ ਖੱਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਅਤੁੱਟ ਪਰੇ ਭੰਡਾਰ ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾ ਵਾਰ ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਿਰਜਣਹਾਰ ਗੁਰਮੁਖੇ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿੱਥੈ ਉਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿਥੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੁੱਲੜਾ ਸਭ ਗੜ ਲੱਗੈ ਪਾਇ ਇੱਕ ਉਪਜੈ ਇੱਕ ਬਿਨਸ ਜਾਏ ਹੁਕਮੈ ਆਵੈ ਜਾਏ ਜਮਨ ਮਰਨ ਨਾ ਚੁਕਈ ਰੰਗ ਲੱਗਾ ਦੂਜੈ ਪਾਏ ਬੰਧਨ ਬੰਦ ਪਵਾਈ ਅਨ ਕਰਨਾ ਕਛੂ ਨਾ ਜਾਏ

0: ਮਨਮੁਖ ਚੰਚਲ ਮਤ ਹੈ ਅੰਤਰ ਬੋਧ ਚਿਤਰਾਈ ਕੀਤਾ ਕਰਤਿਆਂ ਬਿਰਥਾਂ ਗਿਆ ਇੱਕ ਤਿਲ ਥਾਇ ਨਾ ਪਾਈ ਪੁਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤਿਗੁਰ ਜਮਕਾਲ ਨਾ ਛੋਡੀ ਦੂਜੈ ਪਾਏ ਖੁਆਈ ਜੋਬਣ ਜਾਂਦਾ ਨਦਰ ਨਾ ਆਵੇ ਜਰ ਪਹੁੰਚੈ ਮਰ ਜਾਈ ਪੁਤਕ ਲੱਤ ਮੋਹਿਤ ਹੈ ਅੰਤ ਬੇਲੀ ਕੋ ਨਾ ਸਿਖਾਈ ਸਤਿਗੁਰ ਸੇਵੇ ਸੋ ਸੁਖ ਪਾਏ ਨਾ ਵਸੈ ਮਨ ਆਈ ਨਾਨਕ ਸੇ ਵੱਡੇ ਵਡਭਾਗੀ ਜੈ ਗੁਰਮੁਖ ਨਾਮ ਸਮਾਈ ਮਨਮੁਖ ਨਾਮ ਨਾ ਚੇਤਨੀ ਬਿਨ ਨਾਵੈ ਦੁਖ ਰੋਏ ਆਤਮਾ ਰਾਮ ਨਾ ਪੂਜਨੀ ਦੂਜਾ ਕਿਉ ਸੁਖ ਹੋਏ ਹੋਮੈ ਅੰਤਰ ਮੈਲ ਹੈ ਸ਼ਬਦ ਨਾ ਕਾਢੈ ਧੋਏ ਨਾਨਕ ਬਿਨ ਨਾਵੈ ਮਿਲਿਆ ਮੈਲਿਆ ਮੋਏ ਜਨਮ ਪਦਾਰਥ ਖੋਏ ਮਨਮੁਖ ਬੋਲੈ ਅੰਦਰ
1: ਤਿਸਮੈ ਅਗਨੀ ਕਾ ਵਾਸ ਬਾਣੀ ਸੁਰਤ ਨ ਬੂਜਨੀ ਬਾਣੀ ਸੁਰਤ ਨ ਬੂਜਨੀ ਸ਼ਬਦ ਨ ਕਰੇ ਪ੍ਰਗਾਸ ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰ ਵਚਨ ਨਾ ਕਰੇ ਉਹਨਾਂ ਆਪਣੀ ਅੰਦਰ ਸੁਧ ਨਹੀਂ ਗੁਰ ਵਚਨ ਨਾ ਕਰੇ ਵਿਸ਼ਵਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹੋ ਸਦ ਬਲਿਹਾਰੀ ਤਾਸ ਗੁਰਮੁਖ ਜੋ ਹਰ ਸੇਵ ਦੇ ਜਨ ਨਾਨਕ ਤਕ ਦਾਸ ਮਾਇਆ ਭੁਯੰਗਮ ਸਰਪ ਹੈ ਜਾ ਕੇਰਿਆ ਵਿਖ ਮਾਏ ਵੇਖਾ ਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਏ ਜਿਨ ਕੋ ਪੂਰਵ ਲਿਖਿਆ ਤਿੰਨਾ ਸਤਿਗੁਰ ਮਿਲਿਆ ਆਏ ਮਿਲ ਸਤਿਗੁਰ ਨਿਰਮਲ ਹੋਇਆ ਵਿਖੋ ਮੈਂ ਗਿਆ ਬਿਲਾਏ ਗੁਰਮੁਖਾਂ ਕੇ ਮੁਖ ਉਜਲੇ ਹਰ ਦਰਗਹਿ ਸੋਭਾ ਪਾਏ ਜਨ ਨਾਨਕ ਸਦਾ ਕੁਰਬਾਨ ਤਿੰਨ ਜੋ ਚੱਲ ਸਤਿਗੁਰ ਪਾਏ ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੇ ਹਰ ਲਿਵਲਾਏ

ਪਾਏ ਭਿਖ ਮਾਇਆ ਕਰਨ ਭਰਮ ਦੇ ਫਿਰ ਘਰ ਘਰ ਪੱਤ ਗਵਾਏ ਬੇਸਵਾ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਚੇਤਨੀ ਕਰਤੇ ਆਪ ਖੁਆਏ ਹਰ ਗੁਰਮੁਖ ਕਿਰਪਾ ਤਾਰੀਅਨ ਜਨ ਵਿਛੜੇ ਆਪ ਮਿਲਾਏ।

ਵੇਖ ਕਰ ਹੈ ਬੋ ਕਰਮ ਭਗਉਤੇ ਪਾਏ ਦੂਜੇ ਪਰ ਜਬ ਗੋਈ ਨਾਨਕ ਬਿਨ ਸਤਿਗੁਰ ਨਾਮ ਨਾ ਪਾਈਐ ਜੇ ਸੋ ਲੋਚੈ ਕੋਈ ਹਰ ਕਾ ਨਾਮ ਅਤਿ ਵਡੀ ਉੱਚਾ ਉੱਚੀ ਹੂੰ ਉੱਚਾ ਹੋਈ ਅਪੜ ਕੋਈ ਨਾ ਸਕਈ ਜੇ ਸੋ ਲੋਚੈ ਕੋਈ ਮੁਖ ਸੰਜਮ

ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਕੋਏ ਨਾਨਕ ਸ਼ਬਦ ਮਰੇ ਮਨ ਮਾਨੀਐ ਸੱਚ ਸਾਚੀ ਸੋਏ ਮਾਇਆ ਮੋਹ ਦੁੱਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਛਮੂਏ ਹੋ ਮੈਂ ਕਰਦ ਵਿਹਾਏ ਮਨ ਮੁਖਾ ਉਰਵਾਰ ਨਾ ਪਾਰ ਹੈ ਅਧ ਵਿਚ ਰਹੇ ਲਪਟਾਏ ਜੋ ਤੁਰ ਲਿਖਿਆ ਸੁਕਮਾਵਣ ਕਰਣਾ ਕਛੂ ਨ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ

ਅੰਤਰ ਗਿਆਨ ਗਵਾਰ ਤਬ ਨਾਲ ਸੋਤਾ ਜਾਗਿਆ ਸਿਰ ਡਾਂਡ ਲਗਾਵ ਪਾਰ ਗੁਰਮਖਾਂ ਕਰਾ ਉੱਪਰ ਹਰ ਚੇਤਿਆ ਸੇ ਪਾਇਨ ਮੁਖ ਦੁਆਰ ਨਾਨਕ ਆਪੋ ਉਦਰੇ ਸਭ ਕੁਟੰਬ ਤਰੇ ਪਰਵਾਰ ਸ਼ਬਦ ਮਰੇ ਸੋ ਮੂਆ ਜਾਪੇ ਗੁਰ ਪ੍ਰਸਾਦੀ ਹਰ ਰਸ ਤ੍ਰਾਪੇ ਹਰ ਦਰਗਾਹ ਗੁਰ ਸ਼ਬਦ ਸਿਜਾਪੇ ਬਿਨ ਸ਼ਬਦੇ ਮੂਆ ਹੈ ਸਭ ਕੋਏ ਮਨਮੁਖ ਮੂਆ ਆਪਣਾ ਜਨਮ ਖੋਏ ਹਰ ਨਾਮ ਨਾ ਚੇਤੇ ਅੰਤ ਦੁੱਖ ਰੋਏ ਨਾਨਕ ਕਰਤਾ ਕਰੇ ਸੁਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਦ ਗਿਆਨ ਸਦਾ ਸਦਾ ਹਰ ਗੁਣ ਰਵੇ ਅੰਤਰ ਸਹਿਜ ਧਿਆਨ ਉਹ ਸਦਾ ਆਨੰਦ ਵਿਵੇਕ ਰਹਿ ਦੁੱਖ ਸੁਖ ਏਕ ਸਮਾਨ ਤਿਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਣ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਵਿੱਚ ਹੋਮੇ ਕਰਮ ਕਮਾਵ ਦੇ ਸਭ ਧਰਮ ਰਾਏ ਕਹਿ ਜਾਹੀ

ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ ਮਨ ਮੁਕਦੈ ਦਿਸ ਫਿਰ ਰਹੇ ਅਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਰ ਜੰਮਹਿ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਅਤ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁੱਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੇ ਮਾਨ ਕਿਲਬਕ ਪਾਪ ਸਭ ਕੱਟੀਐ ਹੋਮੈ ਚੁੱਕੇ ਗੁਮਾਨ ਗੁਰਮੁਖ ਕਮਰ ਵਿਗਸਿਆ ਸਵ ਆਤਮ ਬ੍ਰਹਮ ਪਛਾਨ ਹਰ ਹਰ ਕਿਰ

ਪੈਨਣ ਗੁਣ ਚੰਗਿਆਈਆਂ ਭਾਈ, ਆਪਣੀ ਪੱਤ ਕੇ ਸਾਧ ਆਪੇ ਖਾਏ, ਤਿਸ ਕਾ ਕਿਆ ਸਲਾਹੀਐ ਭਾਈ, ਦਰਸ਼ਨ ਕੋ ਬਲ ਜਾਏ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ, ਕਰਮ ਮਿਲੇ ਤਾਂ ਪਾਏ, ਇੱਕ ਹੁਕਮ ਮਨ ਨਾ ਜਾਣ ਨੀ ਪਾਈ, ਦੂਜੇ ਪਾਏ ਫਿਰਾਏ, ਸੰਗਤ ਟੋਈ ਨਾ ਮਿਲੇ ਪਾਈ, ਬੈਸਣ ਮਿਲੇ ਨਾ ਥਾਉ, ਨਾਨਕ ਹੁਕਮ ਤੈਨਾ ਮਨਾਈ ਸੀ ਪਾਈ, ਜਿਨਾ ਤੁਰੇ ਕਮਾਇਆ ਨਾ ਤੈਨ ਬਿਟੋ ਹੋ ਵਾਰਿਆ ਪਾਈ, ਤੈਨ ਕੋ ਸਾਧ ਬਲਿਆ।

ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦੇ ਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਹੇ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹੇ ਸੱਚ ਸੁਣੇ ਸੱਚ ਮਨ ਲੈਣ ਸੱਚੀ ਕਾਰ ਕਮਾਹੇ ਸੱਚੀ ਦਰਗਾਹ ਬੈਸਣਾ ਸੱਚੇ ਮਾਹੇ ਸਮਾਹੇ ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ ਮਨਮੁਖ ਭੂਲੇ ਜਾਹੇ ਬਾਵੀ ਹੈ ਪ੍ਰਿਉ ਪ੍ਰਿਉ ਕਰੇ ਜਲਦ ਪ੍ਰੇਮ ਪਿਆਰ ਗੁਰਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤਸ ਚੁੱਕੇ ਸਹਿਜ ਉਪਜੈ ਚੁੱਕੇ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਹਰ ਨਾਮ ਰੱਖੋ ਔਰ ਧਾਰ ਬਵੀਹਾ ਤੂੰ ਸੱਚ ਜੋ ਸੱਚੇ ਸਿਉਲ ਬੁਲਾਏ ਬੋਲਿਆ ਤੇਰਾ ਥਾਏ ਪਵੇ ਗੁਰਮੁਖ ਹੋਏ ਅਲਾਏ ਸ਼ਬਦ ਸੀਨ ਤੋਂ ਕਿ ਉਤਰੇ ਸ਼ਬਦ ਚਿੰਨ ਤੇ ਕਿ ਉਤਰੇ ਮਨ ਲੈ ਰਜਾਏ ਚਾਰੇ ਕੁੰਡਾ ਚੋਕ ਵਰਸਦਾ ਬੂੰਦ ਪਵੇ ਸਹਿਜ ਸੁਪਾਏ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨ ਜਾਏ ਨਾਨਕ ਹਰ ਜਲ ਜਨ ਪੀਆ ਤੇ ਸਪੂਖ ਨ ਲਾਗੇ ਆਏ ਬਾਵੀ ਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ ਸਭ ਕੁਛ ਤੇਰੇ ਨਾਲ ਹੈ ਸਤਿਗੁਰ ਦੀਆਂ ਦਿਖਾਏ ਆਪ ਪਛਾਣੈ ਪ੍ਰੀਤਮ ਮਿਲੇ ਬੂਟਾ ਸ਼ੈਬਰ ਲਾਏ ਚਿਮਚਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਨ ਸੁਹਾਗਣੀ ਸੱਚੇ ਨਾਮ ਸਮਾਏ ਤੁਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ ਇੰਦ ਵਰਸੇ ਦਇਆ ਕਰ ਗੂੜੀ ਸ਼ੈਵਰ ਲਾਏ ਬਾਵੀ ਹੈ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹ ਪਾਏ ਅਨ ਤਨ ਬਹੁਤਾ ਉਪਜੈ ਧਰਤੀ ਸੋਭਾ ਪਾਏ ਅਨਦਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮ

करहु सच रहौल बलाए नानक नामो मन वसै हर दरगाह ले छुड़ाए।

0: ਸਲੋਕ ਮਾਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆਂ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿਤ ਮਿਲਿਆ ਤਿਖਿ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਸਨੂੰ ਸਮਤ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤ ਤੁਲ ਹੋਏ ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦਿਲਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਸ ਦੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਲਾ ਗੁਰਮੁਖ ਨਾਮ ਗੋਬਿੰਦ ਅਨੰਦਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬੋਹੜ ਦਾ ਮਨ ਤਨ ਪੰਗ ਮੂੰਹ ਪੁਰੀਆਂ ਸੋਨੇ ਹੋ ਕਿਉਂ ਸੱਜਣ ਮਿਲੇ ਪਿਆਰਿਆ ਹੋ ਟੁੱਡੇ ਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈੜਾ ਮਿਤ ਹੈ ਜੇ ਮਿਲੇ ਤੇ ਮਨ ਵਾਰਿਆ ਦੇਂਦਾ ਮੂੰਹ ਬਿਰਦਾਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹੋ ਖੜੀ ਨਿਹਾਲੀ ਪੰਦ ਮਤ ਮੂੰਹ ਸੱਜਣ ਆਵੇ ਕੁਹਾਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹੋ ਜਿਉ ਕਰੀ ਤਿਸ ਬਿਟੋਂ ਚੌਖੰਨਿਆ ਜੋ ਮੈਂ ਪਿਰੀ ਦਿਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰ ਪੂਰਾ ਮਿਲਾਵੇ ਅੰਤਰ ਜੋਰ ਹੋ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਨਾ ਸਕੀ ਦੂਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੇ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਹੋ ਤਿਨ ਕੇ ਲਾਗੋ ਪਾਏ ਨਾਨਕ ਤਾਂ ਕਾ ਦਾਸ ਹੈ ਜੇ ਆਂਦਰ ਹੈ ਲਿਵਲਾਏ ਜਿਨਾ ਪਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰਹਿਸੀਏ ਜਿਨਾ ਪਿਰੀ ਪਿਆਰ ਕਿਉਂ ਜੀਵਨ ਪਰਵਾਰੇ ਜਾਸੋ ਦੇਖਣੇ ਆਪਣਾ ਨਾਨਕ ਥੀ ਮਨ ਪੀ ਹਰੇ ਜਿਨਾ ਗੁਰਮੁਖ ਅੰਦਰ ਨੇ ਹੋ ਤੈ ਪ੍ਰੀਤਮ ਸੱਚੇ ਲਾਇਆ ਰਾਤੀ ਅਤੇ ਡੇ ਹੋ ਰਾਤੀ ਅਤੇ ਡੇ ਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਗ ਪ੍ਰੀਤਮ ਸੱਚਾ ਪਾਈਐ ਅਨ ਰਹਿ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬੂ ਨ ਹੋਵੇ ਭੰਗ ਨਾਨਕ ਹਰ ਗੁਣ ਗਾਈਐ ਜਿਨ੍ਹਾਂ ਅੰਦਰ ਸੱਚਾ ਨੇ ਹੋ ਕਿਉ ਜੀਵਨ ਪ੍ਰੀ
1: ਜਿਨ ਕੋ ਪ੍ਰੇਮ ਪਿਆਰ ਤੂੰ ਆਪੇ ਲਾਇਆ ਕਰਮ ਕਰ ਨਾਨਕ ਲਿਹੋ ਮਿਲਾਏ ਮੈਂ ਜਾਚਕ ਦੇ ਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੇ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤੇ ਸੱਚੇ ਦਰਬਾਰ

ਹੁਤ ਗਲਤ ਕੁਟੰਬ ਹੈ ਮਾਇਆ ਬੋਧਾਈ, ਦਰਗਹਿ ਲੇਖਾ ਮੰਗੀਏ ਕੋਈ ਅੰਤ ਨਾ ਸਕੀ ਛਡਾਏ।

ਮੋਹ ਮਾਇਆ ਵਿਛੜ ਸਭ ਜਾਇ। ਗੁਰਮੁਖ ਹੁਕਮ ਮੰਨੇ ਸਹਿ ਗੇਰਾ ਹੁਕਮ ਹੀ ਸੁਗਬਾਈ। ਹੁਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ। ਹੁਕਮ ਵਰਤ ਨੇਮ ਸੋ ਸੰਜਮ ਮਨ ਜਿੰਦਿਆ ਫਲ ਪਾਈ।

ਮਨਮੁਖ ਹੁਕਮ ਨਾ ਬੂਝੇ ਬਪੜੀ ਨੇ ਤਹੁ ਮੈਂ ਕਰਮ ਕਮਾਈ ਵਰਤਨੇਮ ਸੁ ਸੰਜਮ ਪੂਜਾ ਪਾਖੰਡ ਪਰਮ ਨਾ ਜਾਏ ਅੰਤਰੁਕ ਸੁਧ ਮਾਇਆ ਮੋਹ ਵੇਦੇ ਜਿਉ ਹਸਤੀ ਸ਼ਾਰ ਉਡਾਈ ਜਿਨੂੰ ਪਾਏ ਤਿਸੈ ਨਚੇਤੈ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪ੍ਰਪੰਚ ਕੀਆ ਤੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਪਈ ਮਨ ਮਾਨੇ ਆਨੰਦਨ ਸੇਵਾ ਕਰਤ ਸਮਾਈ ਅੰਤਰ ਸਤਿਗੁਰੂ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੇ ਸਭ ਆਏ ਮੰਨੀਏ ਸਤਿਗੁਰ ਪਰਮ ਵਿਚਾਰੀ ਜਿਤ ਮਿਲੇ ਤਿਸ

ਆਵੇ ਬਖੇਨਾ ਮਰ ਜਾਇਆ ਮਨ ਅੰਤਰ ਹੋਮੈ ਰੋਗ ਭਰਮ ਭੂਲੇ ਹੋਮੈ ਸਾਗਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸਜਣਾ।

ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੀ। ਗੁਰ ਸਤਿਗੁਰ ਨਾਮ ਦ੍ਰਿੜਾਇਓ ਮਨ ਅਨੰਤ ਨਾ ਕਾਹੂੰ ਡੋਲੇ। ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੇ।

ਨੇ ਦਰ ਕਿਤੜੇ ਬਾਹਮਣ ਬਿਰਤਾ ਗਯੋ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੋ ਰਸ ਬੀਜਿਆ ਕਬੂ ਨਾ ਫੀਕਾ ਹੋਈ ਨਾਨਕ ਰਾਮ ਨਾਮ ਗੁਣ ਗਾਈਏ ਦਰਗਹਿ ਨਿਰਮਲ ਸੋਈ

ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਪ ਹੈ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੇ ਪੰਚ ਰਾਗ ਨੇ ਸੰਗ ਉਚਰਹੇ ਪ੍ਰਥਮ ਭੈਰਵੀ ਬਿਲਾਵਲੀ ਪੁੰਨਿਆ ਕੀ ਗਾਵੈ ਬੰਗਲੀ ਪੁੰਨ ਅਸਲ ਲਿਖੀ ਕੀ ਪਈ ਬਾਰੀ ਏ ਭੈਰੋਂ ਕੀ ਪੰਚ ਨਾਰੀ ਪੰਚਮ ਹਰਖ ਦੇ ਸਾਗ ਸੁਣਾਵੈ ਬੰਗਾਲਮ ਮਧ ਮਾਧਵ ਗਾਵੈ

बारी का छेली पट मंजरी टोडी कहीं अलाप का मोदी ओ गुजरी संग।

ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖਮਨ ਆਏ ਵਸਿਆ।

0: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਤੁਮ ਪਹਿਰਦਾਸ ਜੀਓ ਪਿੰਡ ਸਭ ਤੇਰੀ।

ਵਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰਨੋ ਨਿਦਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ। ਪਾਤਸ਼ਾਹ ਜੀਓ, ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਅੱਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ ਤੇ ਮਾਂ ਵਾਕਾਂ ਅਨੁਸਾਰ ਦਰ ਘਰ ਦੇ ਪ੍ਰੀਤਵਾਨ। ਨਗਰ ਲਖਣ ਕੇ ਪੱਡੇ ਦੀਆਂ ਸਮੂਹ ਸੰਗਤਾਂ ਵੱਲੋਂ ਪਾਤਸ਼ਾਹ ਜੀਓ, ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀਆਂ ਪਰਿਵਾਰਾਂ ਦੀ ਸੁੱਖ ਸ਼ਾਂਤੀ ਦੇ ਰੋਗਤਾ ਚੜ੍ਹਦੀ ਕਲਾ ਨੂੰ ਮੁੱਖ ਰੱਖਦਿਆਂ, ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਸੇਵਕਾਂ ਨੇ ਰਲ ਮਿਲ ਕੇ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ। ਸਤਿਗੁਰੂ ਜੀ ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਇਸ ਵਕਤ ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ ਇੰਨੇ ਅਰਸੇ ਦੇ ਵਿੱਚ ਪਾਠੀ ਸਿੰਘਾਂ ਕੋਲੋਂ ਬਾਣੀ ਪੜ੍ਹਦਿਆਂ, ਨਗਰ ਨਿਵਾਸੀਆਂ ਕੋਲੋਂ ਬਾਣੀ ਦੇ ਪਾਠ ਸਰਵਣ ਕਰਦਿਆਂ, ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਨਗਰ ਨਿਵਾਸੀਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ, ਸੁੱਖਾਂ ਦੇ ਪ੍ਰਕਾਸ਼, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀਓ, ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਨਗਰ ਲਖਣ ਕੇ ਪੱਡੇ ਦੀਆਂ ਸਮੂਹ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪੌਸ਼ਾਕੇ ਭੇਟ ਕੀਤੇ ਗਏ,
ਆਪ ਜੀ ਨੇ ਅੰਗੀਕਾਰ ਕੀਤੇ ਹਨ ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ। ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ।

ਧੰਨ ਵਾਹਿਗੁਰੂ ਸਾਹਿਬ ਜੀ। ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਇੱਕ ਸ਼ਰਣਾ ਮਿਲੈ ਦਾਨ ਸੰਤਰੇਣ ਜਿਹ ਲਗ ਭਵਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਪਾਵੈ ਦੇਹ ਦਰਸ਼ ਮਨ ਚਾਉ ਭਗਤ ਇਹ ਮਨ ਠਹਿਰਾਵੈ ਬੜੇ ਉਹ ਚਿਰਾਗ ਅੰਧਿਆਰ ਮੈਂ

जन नानक गोर पार ब्रह्म धन वाहिगुरु साहिब जी।

हम अंधले अंध बिखै बिखराते।

0: रहाओ। हर के संत सुनहो जन पाई, गुरसेवे हो बेग बेगाली। सतगुर सेव खर्च हार बंद, मत जान हो आज के काली। हर के संत जपहो हर जपना, हर संत चले हर नाली। जिन हर जपया से हर होए, हर मिलया केल केलाली। हर हर जपन जप लोच लुचानी, हर कृपा कर बनवाली। जन नानक संगत साध हर मेलो, हम साध जना पग राली। हर हर जपन जप लोच लुचानी, हर कृपा कर बनवाली। जन नानक संगत साध हर मेलो, हम साध जना पग राली। वाहिगुरु जी का खालसा, वाहिगुरु जी की फतेह।
1: धन धन साहिब श्री गुरु ग्रंथ साहिब जी दी हारियां पारे गुरु सवारी साध संगत जी। वाहिगुरु जी का खालसा, वाहिगुरु जी की फतेह। कोटन कोटान धनवाद है साहिब श्री गुरु ग्रंथ साहिब जी का, जिन्हों का ओट आसरा लैके हर साल की तरह इस साल भी परसों रोज तो नगर लखन के पड्डे की संगत वालों तुरकी बाणी दे श्री अखंड जाप शुरू करवाए गए सन। गुरु कृपा होए निर्भगनता साहब संपूर्ण होए हैं तथा भोग पे। उपरंत उस अकाल पुरख वालों दित्तियां दातां दा शुकराना करते हुए सरबत दे भले की अरदास होई है। गुरु महाराज ने हुक्मनामे की बख्शिश की, आओ अरदास करिए कि साढ़े हिरदिया दे विच जो परसों रोज तो बाणी पढ़ी जा रही सी, सानू हुक्मनामे की असीस होई है। सब दे भाव साढ़े हिरदिया में वस जाण ते असी अपने जीवन जो है गुरबाणी के अनुसार चलाउण दा यतन करिए। जो प्रबंधक वीर लखन के पड्डे की संगत है वह हर साल संगतां नूं एकत्र करन दे वास्ते गुरु महाराज दा शुकराना करन वास्ते जो है हर साल गुरद्वारा साहिब विखे ते वो हर साल यह समागम करवाते हैं। इस साल भी जो है आप सब जानते हो कि इन्हां मुल्कां दे विच जो समा है बहुत साढ़े कोल घट है, तो फिर भी जो हिम्मत करके संगतां दे सहयोग सदका ये जो प्रोग्राम हैं हर साल अलीके जाते हैं। तो सब तो वड्डी गल कि दूर नेड़े जो अपने नगर निवासियों की इलाके की संगत जो रहिंदी है उसनों एकत्र करते हाँ, एक दूसरे नाल मिलते कुलते भी हाँ, ते नाल अपने बच्चों एक बहुत वधिया संदेश भी देंदे हाँ कि साडा जो है खुशी गमी जो है वह किस तरह गुरु महाराज के नाल जुड़ी हुई है, ते दूसरा साडा जो कल्चर है असी दूर दे जो रिश्तेदार भी हैं जो साडियां भैणां दूसरे पिंडां दे विच विहियां जांदियां हन उन्हां नाल भी असी किस तरह जो है ਆਪਣੇ ਤਾਲੁਕਾਤ ਜੋ ਹੈ ਰੱਖਦੇ ਹਾਂ। ਸੋ ਇੱਕ ਬਹੁਤ ਜਿੱਥੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਅਸੀਂ ਕਰਦੇ ਹਾਂ, ਨਾਲ ਆਪਣੇ ਬੱਚਿਆਂ ਨੂੰ ਇੱਕ ਬਹੁਤ ਸਿੱਖਿਆਦਾਇਕ ਵੀ ਜੋ ਇਹ ਪ੍ਰੋਗਰਾਮ ਹੁੰਦੇ ਹਨ। ਸੋ ਪ੍ਰਬੰਧਕ ਵੀਰਾਂ ਵਿੱਚੋਂ ਭਾਈ ਖਲਵਿੰਦਰ ਸਿੰਘ ਜੀ ਲੱਖਣ ਕੇ ਵੱਡੇ ਤੋਂ ਜੋ ਹੈ ਉਹ 5 ਮਿੰਟ ਵਾਸਤੇ ਜੋ ਹੈ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣੀ ਚਾਹੁੰਦੇ ਹਨ, ਜੋ ਕਿ ਅਸੀਂ ਦੇਖ ਰਹੇ ਹਾਂ ਪਰਸੋਂ ਰੋਜ਼ ਤੋਂ ਸਾਰੀਆਂ ਹੀ ਸੰਗਤਾਂ ਇਸ ਨਗਰ ਦੀਆਂ ਬੜਾ ਵੱਧ ਚੜ੍ਹ ਕੇ ਬੜੇ ਉਤਸ਼ਾਹ ਦੇ ਨਾਲ ਸੇਵਾ ਦੇ ਵਿੱਚ ਹਾਜ਼ਰ ਰਹੀਆਂ ਹਨ ਅਤੇ ਲੰਗਰ ਦੇ ਵਿੱਚ ਵੀ ਜੋ ਸੇਵਾ ਹੈ ਉਹਨਾਂ ਨੇ ਬੇਕਮਾਲ ਕੀਤੀ ਹੈ। ਆਪ ਪਰਸੋਂ ਰੋਜ਼ ਤੋਂ ਜਿਸ ਤਰ੍ਹਾਂ ਵੀ ਇੱਥੇ ਹਾਜ਼ਰੀਆਂ ਭਰ ਰਹੇ ਹੋ, ਆਪ ਸਭ ਨੇ ਉਸ ਚੀਜ਼ ਨੂੰ ਵੇਖਿਆ ਹੀ ਹੈ। ਸੋ ਆਪਣੇ ਭਾਈ ਕੁਲਵਿੰਦਰ ਸਿੰਘ ਜੀ 2-4-5 ਮਿੰਟ ਵਾਸਤੇ ਜਿਸ ਤਰ੍ਹਾਂ ਵੀ ਮੁਨਾਸਿਬ ਸਮਝਣ, ਕਿਉਂਕਿ ਉੱਧਰ ਵੀ ਦੀਵਾਨ ਜੋ ਸ਼ੁਰੂ ਹੋ ਜਾਣਾ ਹੈ, ਅਤੇ ਆਪਾਂ ਇਹਨਾਂ ਦੇ ਜੋ ਵਿਚਾਰ ਹਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਧ ਜੀ, ਸਭ ਤੋਂ ਪਹਿਲਾਂ ਗੁਰੂ ਵੱਲੋਂ ਬਖਸ਼ੇ ਗਈ ਫਤਿਹ ਨਾਲ ਸਾਂਝ ਪਾਈਏ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਪਿੰਡ ਲੱਖਣ ਕੇ ਪੱਡੀ ਦੀ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਖੰਡ ਪਾਠ ਸਾਹਿਬ ਕਰਵਾਏ ਹਨ। ਜੋ ਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਜੋ ਹੁਕਮਨਾਮਾ ਬਖਸ਼ ਕੀਤਾ ਹੈ, ਗੁਰੂ ਜੀ ਬਖਸ਼ ਕਰ ਰਹੇ ਗੁਰਸਿੱਖ ਮੀਤ ਚਲੋ ਗੁਰਚਾਲੀ। ਹੇ ਗੁਰੂ ਦੇ ਸਿੱਖੋ, ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰੋ। ਜੋਗਰ ਕਹੇ ਸੋਈ ਪਾਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਜੀ ਆਖਦਾ ਹੈ ਕਿ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ, ਜੋ ਕੁਝ ਵੀ ਗੁਰੂ ਆਖਦਾ ਹੈ ਉਸ ਨੂੰ ਭਲਾ ਕਰਕੇ ਮੰਨ ਲਓ। ਗੁਰੂ ਜੀ ਆਰੰਭ ਵਿੱਚ ਬਖਸ਼ ਕਰਦੇ ਹਨ, ਹਮ ਅੰਧਲੇ ਅੰਧ ਬਿਖੇ ਫਿਕਰਾਤੇ, ਕਿਉਂ ਚਾਲੀ ਗੁਰਚਾਲੀ। ਹੇ ਭਾਈ, ਅਸੀਂ ਜੀਵ ਮਾਇਆ ਦੇ ਮੂੰਹ ਵਿੱਚ ਬਹੁਤ ਅੰਨੇ ਹੋਏ ਹੋਏ ਹਾਂ, ਮਾਇਕ ਪਦਾਰਥਾਂ ਵਿੱਚ ਮਗਨ ਰਹਿੰਦੇ ਹਾਂ ਸਦਾ ਹੀ। ਅਸੀਂ ਕਿਵੇਂ ਗੁਰੂ ਦੇ ਰਾਹ ਉੱਤੇ ਤੁਰੀਏ? ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਸੁੱਖਾਂ ਨੂੰ ਦੇਣ ਵਾਲਾ ਦਾਤਾ ਮਿਹਰ ਕਰੇ, ਸਾਨੂੰ ਆਪਣੇ ਲੜ ਨਾਲ ਲਾ ਲਵੇ। ਅੱਗੇ ਗੁਰੂ ਜੀ ਫਰਮਾਉਂਦੇ ਹਨ, ਹਰ ਕੇ ਸੰਤ ਸੁਣੋ ਜਨ ਭਾਈ, ਗੁਰਸੇਵਿਓ ਬੇਗ ਬਲਾਲੀ। ਇਹ ਹਰੀ ਕੇ ਜਨ, ਹਰੀ ਕੇ ਪਿਆਰਿਓ, ਸੁਣੋ ਛੇਤੀ ਹੀ ਗੁਰੂ ਦੀ ਸ਼ਰਨ ਵਿੱਚ ਆਓ, ਸਤਿਗੁਰ ਸੇਵ ਖਰਚਰ ਬਾਂਧੋ, ਮਤ ਜਾਣੋ ਆਦਿ ਕੇ ਕਾਲੀ। ਪਰਮਾਤਮਾ ਦੀ ਨਾਮ ਦੀ ਆਪਣੇ ਪੱਲੇ ਨਾਲ ਬੰਨੋ, ਮਤਾ ਇਹ ਸਮਝੋ ਕਿ ਇਹ ਕੰਮ ਕਰ ਲਵਾਂਗੇ, ਭਾਗੇ ਕਰ ਲਵਾਂਗੇ, ਟਾਲਣ ਟੋਲਾ ਨਾ ਕਰੋ। ਗੁਰੂ ਪਿਆਰਿਓ, ਜਿਵੇਂ ਜਿਵੇਂ ਅਸੀਂ ਗੁਰਸਿੱਖ ਗੁਰਬਾਣੀ ਨੂੰ ਪੜ੍ਹਦੇ ਹਾਂ, ਸੁਣਦੇ ਹਾਂ ਅਤੇ ਉਸਦੀ ਵਿਚਾਰ ਕਰਦੇ ਹਾਂ, ਅਤੇ ਸਾਡੇ ਜੀਵਨ ਵਿੱਚ ਜੂਨ ਦਾ ਢੰਗ ਜਿਹੜਾ ਬਦਲ ਜਾਂਦਾ ਹੈ, ਹੌਲੀ ਹੌਲੀ ਬਦਲਦਾ ਰਹਿੰਦਾ ਹੈ। ਅਸੀਂ ਮਾੜੇ ਵਿਚਾਰਾਂ ਨੂੰ ਦੂਰ ਕਰਦੇ ਜਾਂਦੇ ਹਾਂ ਅਤੇ ਚੰਗੇ ਵਿਚਾਰ ਸਾਡੇ ਮਨ ਵਿੱਚ ਆਉਣ ਲੱਗ ਪੈਂਦੇ ਹਨ। ਗੁਣਾਂ ਨੂੰ ਗ੍ਰਹਿਣ ਕਰਦੇ ਹਾਂ, ਔਗੁਣਾਂ ਨੂੰ ਅਸੀਂ ਦੂਰ ਕਰਦੇ ਹਾਂ। ਜਿਵੇਂ ਬਾਣੀ ਵਿੱਚ ਗੁਰੂ ਜੀ ਫਰਮਾਉਂਦੇ ਹਨ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁੱਧੀ ਸ਼ੀਤਲ ਹੋਏ ਮਨੁਆ, ਸਤਿਗੁਰ ਦਾ ਦਰਸ਼ਨ ਪਾਏ ਜੀਓ। ਗੁਰੂ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਨੂੰ ਜੋ ਤੁਸੀਂ ਸੁਣਦੇ ਹਾਂ, ਸਾਡੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ, ਸਾਡੇ ਚੰਗੇ ਕਰਮ ਬਣ ਜਾਂਦੇ ਹਨ। ਸਾਡੇ ਅੰਦਰ ਦੀ ਜਲਨ ਬੁੱਧੀ ਸ਼ੀਤਲ ਹੋਏ ਮਨੁਆ, ਸਾਡੇ ਮਨ ਵਿੱਚ ਸ਼ੀਤਲਤਾ ਹੀ ਆ ਜਾਂਦੀ ਹੈ, ਠੰਡਕ ਪੈਦਾ ਹੋ ਜਾਂਦੀ ਹੈ। ਵਿਕਾਰਾਂ ਦੀ ਜਲਨ ਜਿਹੜੀ ਹੁੰਦੀ ਆ, ਮਾਇਆ ਦੇ ਮੋਹ ਦੀ ਜਲਨ, ਉਹ ਖਤਮ ਹੁੰਦੀ ਹੈ ਅਤੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ। ਸੋ ਲੱਖਣ ਕੇ ਪੜੇ ਸੰਗਤ ਨੇ ਬਹੁਤ ਹੀ ਸ਼ਲਾਘਾਯੋਗ ਉੱਦਮ ਕਰ ਰਹੇ ਹਨ ਕਿ ਆਪਣੀ ਦਸਾਂ ਨੌਂ ਦੀ ਕਮਾਈ ਨੂੰ ਸਫਲਾ ਕਰ ਰਹੇ ਹੋ। ਆਮ ਹੀ ਦੇਖਿਆ ਗਿਆ ਹੈ ਕਿ ਵੱਡੇ ਵੱਡੇ ਰੈਸਟੋਰੈਂਟਾਂ ਵਿੱਚ ਪਾਰਟੀਆਂ ਕਰਦੇ ਹਨ ਅਤੇ ਸ਼ਰਾਬਾਂ ਪੀਂਦੇ ਹਨ, ਫਿਰ ਲੜਾਈਆਂ ਵੀ ਹੁੰਦੀਆਂ ਹਨ। ਬਹੁਤ ਚੰਗਾ ਕਰਮ ਕਰ ਰਹੇ ਹੋ ਪਿੰਡ ਵਾਲੇ, ਜਿਨ੍ਹਾਂ ਵੀਰਾਂ ਨੇ ਉੱਦਮ ਕੀਤਾ ਹੈ ਮੈਂ ਉਹਨਾਂ ਨੂੰ ਬੜੇ ਵੱਡਾ ਭਾਗਾਂ ਵਾਲਾ ਸਮਝਦਾ ਹਾਂ। ਅਸੀਂ ਜ਼ਿੰਦਗੀ ਵਿੱਚ ਹੋਰ ਕੰਮ ਤਾਂ ਬਹੁਤ ਕਰਦੇ ਰਹਿੰਦੇ ਹਾਂ, ਸਾਰੇ ਕੰਮ ਹੀ ਕਰਦੇ ਹਾਂ, ਪਰ ਇਹ ਕੰਮ ਇਹ ਆਰ ਕੋਈ ਵਿਰਲੇ ਹੀ ਕਰਦੇ ਹਨ। ਗੁਰੂ ਜੀ ਦਾ ਫਰਮਾਨ ਹੈ, ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਵੇ, ਨਾਨਕ ਜਿਸ ਆਹਰ ਜਗ ਉਭਰੇ ਵਿਰਲਾ ਬੂਝੇ ਕੋਈ। ਕੋਈ ਵਿਰਲਾ ਬੰਦਾ ਹੀ ਇਹ ਆਰ ਵਿੱਚ ਪੈਂਦਾ ਹੈ, ਇਹ ਕੰਮ ਕਰਦਾ ਹੈ ਜੋ ਲਖਣ ਕੀ ਪੱਡੇ ਦੀ ਸੰਗਤ ਨੇ ਕੀਤਾ ਹੈ। ਇਨਸਾਨ ਦਾ ਮਨ ਤੇ ਚਾਰ ਪਿੱਛੇ ਦੌੜਾ ਫਿਰਦਾ ਹੈ, ਮਾਇਆ ਦੀ ਇਕੱਠੀ ਕਰਨ ਵਾਸਤੇ ਮਾਇਆ ਦੀ ਦੌੜ 'ਚ ਲੱਗਾ ਹੀ ਰਹਿੰਦਾ ਹੈ, ਚਾਰ ਸੂਰੇ ਭੱਜਿਆ ਹੀ ਫਿਰਦਾ ਰਹਿੰਦਾ ਹੈ। ਪਰ ਅਸੀਂ ਜਿਹੋ ਜਿਹੀ ਸੰਗਤ ਕਰਾਂਗੇ ਸਾਨੂੰ ਉਹੋ ਜਿਹਾ ਹੀ ਫਲ ਮਿਲਣਾ ਹੈ। ਸੋ ਗੁਰੂ ਦੀ ਸੰਗਤ ਕਰ ਰਹੇ ਹੋ ਚੰਗਾ ਹੀ ਫਲ ਮਿਲੇਗਾ। ਜਿਵੇਂ ਕਬੀਰ ਜੀ ਕਹਿੰਦੇ ਹਨ, ਕਬੀਰ ਮਨ ਪੰਖੀ ਪੈਓ ਉੱਡ ਉੱਡ ਦੈ ਸਜਾਏ, ਜੋ ਜੈਸੀ ਸੰਗਤ ਮਿਲੇ ਸੋ ਤੇ ਸੋ ਫਲ ਖਾਏ। ਜਿਹੋ ਜਿਹੀ ਸੰਗਤ ਕਰਾਂਗੇ ਸਾਨੂੰ ਉਹੋ ਜਿਹਾ ਹੀ ਫਲ ਮਿਲੂਗਾ, ਸਾਡਾ ਮਨ ਵੀ ਉਸੇ ਤਰ੍ਹਾਂ ਦਾ ਹੋ ਜਾਏਗਾ। ਆਪਾਂ ਹੁਣੇ ਹੀ ਭੋਗ ਦੇ ਸਲੋਕਾਂ ਸੁਣ ਚੁੱਕੇ ਹਾਂ, ਸਭ ਸੁਖਦਾਤਾ ਰਾਮ ਹੈ ਦੂਸਰ ਨਾਹੀ ਨਾ ਕੋਈ, ਕੋ ਨਾਨਕ ਸੁਣ ਰੇ ਮਨਾ ਤੈ ਸਿਮਰਤ ਗਤ ਹੋਏ। ਸਾਰੇ ਸੁੱਖ ਉਹ ਪਰਮਾਤਮਾ ਦੇ ਦੇਣ ਵਾਲੇ ਉਸਦੇ ਹੀ ਹਨ, ਉਹ ਦਾਤਾ ਦੇਣ ਵਾਲਾ ਉਹ ਹੀ ਹੈ। ਇਸ ਕਰਕੇ ਆਪਾਂ ਹਰ ਰੋਜ਼ ਸਵੇਰ ਨੂੰ ਪੜ੍ਹਦੇ ਹੀ ਹਾਂ, ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਸੁੱਖ ਕਰ ਲੈ ਜਾਏ। ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਉਸਦੀ ਬਾਣੀ ਨੂੰ ਗਾਈਏ ਉਸਨੂੰ ਸੁਣੀਏ। ਸੋ ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਖਿਮਾ ਦਾ ਜਲ ਰੱਖਾਂ, ਬੋਲਦੇ ਹੋਏ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ। ਸੰਗਤ ਗੁਰੂ ਸਾਹਿਬ ਬਖਸ਼ਣਯੋਗ ਹੈ, ਬਖਸ਼ ਦੇਣੀਆਂ ਅੱਗੇ ਤੋਂ ਗੁਰੂ ਸਾਹਿਬ ਸਮੱਤ ਬਖਸ਼ਣ। ਬਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਗੁਰੂ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਕੁਲਵਿੰਦਰ ਸਿੰਘ ਜੀ ਹੋਣਾਂ ਦੇ, ਜਿਨ੍ਹਾਂ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਗੁਰਬਾਣੀ ਦੇ ਭਾਵ ਅਰਥ ਜੋ ਹੈ ਉਹ ਦੱਸ ਕੇ ਸਾਡੇ ਜੀਵਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਹਾਂ, ਇਹ ਸਾਰੇ ਜੋ ਕਾਰਜ ਕਰਨ ਦਾ ਜੋ ਹੈ ਉਹ ਭਾਵ ਅਰਥ ਇਹੋ ਹੀ ਹੈ ਕਿ ਆਪਾਂ ਗੁਰੂ ਨਾਲ ਕਿਸ ਤਰ੍ਹਾਂ ਜੋੜਨਾ ਅਤੇ ਆਪਣੇ ਜੀਵਨ ਨੂੰ ਜੋ ਹੈ ਕਿਸ ਤਰ੍ਹਾਂ ਵਧੀਆ ਗੁਰਬਾਣੀ ਦੇ ਅਨੁਸਾਰ ਜਿਉਣ ਦਾ ਯਤਨ ਕਰਨਾ ਹੈ। ਸੋ ਇਹ ਲਖਣ ਕੇ ਪੱਡੇ ਦੀ ਸੰਗਤ ਵੱਲੋਂ ਜੋ ਇਹ ਉੱਦਮ ਕੀਤਾ ਗਿਆ ਉਸਦੇ ਵਾਸਤੇ ਜਿੱਥੇ ਪ੍ਰਬੰਧਕ ਵੀਰ ਸਾਰੀ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ, ਅਸੀਂ ਵੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਸਾਰੀ ਸੰਗਤ ਦਾ ਜਿੱਥੇ ਜਿਸ ਨੂੰ GIM ਆਖਦੇ ਹਾਂ ਅਤੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਸਵੇਂ ਕਿ ਪਿੱਛੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਕਿ ਨਗਰ ਦੇ ਜੋ ਇਹ ਪ੍ਰੋਗਰਾਮ ਹਨ ਇਹ ਹਰ ਸਾਲ ਉਲੀਕੇ ਜਾਂਦੇ ਹਨ, ਅਤੇ ਇਸੇ ਹੀ ਤਰ੍ਹਾਂ ਅਗਲੇ ਸਾਲ ਵੀ ਤੁਸੀਂ ਨੋਟ ਕਰ ਲੈਣਾ ਆਪਣੀ ਛੁੱਟੀਆਂ 'ਤੇ ਜਾਂ ਕੈਲੰਡਰ ਉੱਤੇ ਲਿਖ ਲੈਣਾ ਕਿ ਅਗਲੇ ਸਾਲ ਵੀ ਨਗਰ ਲੱਖਣ ਕੇ ਪੱਡੇ ਦੀ ਸੰਗਤ ਵੱਲੋਂ ਜੋ ਹੈ ਅਖੰਡ ਪਾਠ ਸਾਹਿਬ ਦੀ ਸੇਵਾ 16 ਜੁਲਾਈ ਨੂੰ ਸ਼ੁਰੂ ਹੋਣੀ ਹੈ, ਜਿਸ ਦੇ ਭੋਗ 18 ਜੁਲਾਈ ਨੂੰ ਪੈਣਗੇ। ਸੋ ਜ਼ਰੂਰ ਆਪਣਾ ਕਿਤੇ ਜਾਣ ਆਉਣ ਦਾ ਬਾਹਰ ਅੰਦਰ ਦਾ ਜੋ ਪ੍ਰੋਗਰਾਮ ਬਣਾਉਣਾ ਹੁੰਦਾ ਹੈ ਜਾਂ ਪਰਿਵਾਰਕ ਕਈ ਪ੍ਰੋਗਰਾਮ ਬਣਾਉਣੇ ਹੁੰਦੇ ਹਨ, ਇਹਨਾਂ ਤਰੀਕਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਓ ਤਾਂ ਕਿ ਆਪਾਂ ਸਾਰੇ ਜੋ ਹੈ ਫਿਰ ਇੱਥੇ ਇਕੱਤਰ ਹੋ ਕੇ ਨਗਰ ਨਿਵਾਸੀ ਸਾਰੇ ਮਿਲ ਸਕੀਏ। ਸੋ ਇੱਕ ਵਾਰੀ ਸਾਰੀਆਂ ਹੀ ਸੰਗਤਾਂ ਆਈਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜੋ ਮੇਨ ਦੀਵਾਨ ਹਾਲ ਹੈ ਉਸ ਦੇ ਵਿੱਚ ਅੱਜ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਜੋ ਹਨ ਦੀਵਾਨ ਸੱਜ ਚੁੱਕੇ ਹਨ। ਉੱਥੇ ਭਾਈ ਦਰਬਾਰ ਸਿੰਘ ਜੀ ਜੋ ਹੈ ਉਹਨਾਂ ਨੇ ਕੀਰਤਨ ਸ਼ੁਰੂ ਕੀਤਾ, ਅੱਜ ਉਹਨਾਂ ਦਾ ਆਖਰੀ ਦਿਨ ਹੈ। ਪਿਛਲੇ 6 ਮਹੀਨੇ ਤੋਂ ਇੱਥੇ ਗੁਰਦੁਆਰਾ ਸਾਹਿਬ ਵਿਖੇ ਉਹ ਸੇਵਾ ਕਰ ਰਹੇ ਸਨ। ਆਪਾਂ ਸਾਰੀਆਂ ਹੀ ਸੰਗਤਾਂ ਨੇ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਜਾ ਕੇ ਉੱਥੇ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰਨੀਆਂ ਹਨ। ਉਸ ਤੋਂ ਉਪਰੰਤ ਜੋ ਹਮੇਸ਼ਾ ਦੀ ਤਰ੍ਹਾਂ ਹੈ ਕਥਾ ਢਾਡੀ ਵਾਰਾਂ ਅਤੇ ਹੋਰ ਜੋ ਪ੍ਰੋਗਰਾਮ ਹੈ ਉੱਥੇ ਚੱਲਦੇ ਰਹਿਣੇ ਹਨ। ਸਭ ਨੂੰ ਬੇਨਤੀ ਹੈ ਕਿ ਉੱਥੇ ਜਾ ਕੇ ਜ਼ਰੂਰ ਲੰਗਰ ਹਾਲ 'ਚ ਜਾਣ ਤੋਂ ਪਹਿਲਾਂ ਹਾਜ਼ਰੀਆਂ ਭਰਨ ਦੀ ਕੋਸ਼ਿਸ਼ ਕਰਨੀ ਜੀ। ਅਤੇ ਇਸ ਦੀਵਾਨ ਹਾਲ ਦੇ ਵਿੱਚ ਜੋ ਅਗਲਾ ਪ੍ਰੋਗਰਾਮ ਹੈ ਭਾਈ ਹਰਭਜਨ ਸਿੰਘ ਜੀ ਧਨੋਆ ਉਹਨਾਂ ਦੇ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਜਾਪ ਸ਼ੁਰੂ ਹੋਣ ਜਾ ਰਹੇ ਹਨ ਅਤੇ ਬਾਕੀ ਸੰਗਤ ਜੋ ਹੈ ਸਾਰੇ ਆਪਾਂ ਮੇਨ ਦੀਵਾਨ ਹਾਲ ਦੇ ਵਿੱਚ ਜਾ ਕੇ ਹਾਜ਼ਰੀਆਂ ਭਰੀਏ ਅਤੇ ਜਿਹੜੀ ਸੰਗਤ ਧਨੋਆ ਪਰਿਵਾਰ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਆਏ ਹਨ ਉਹ ਇੱਥੇ ਹੀ ਸਜੇ ਰਹਿਣ। ਸੋ ਹੋਈਆਂ ਭੁੱਲਾਂ ਦੀ ਖਿਮਾ ਅਤੇ ਇੱਕ ਵਾਰੀ ਸਾਰੀ ਸੰਗਤ ਆਈ ਦਾ ਬਹੁਤ ਬਹੁਤ ਧੰਨਵਾਦ ਅਤੇ ਅੱਜ ਜੋ ਇਹ ਵਿਸ਼ੇਸ਼ ਪ੍ਰੋਗਰਾਮ ਨਗਰ ਲੱਖਣ ਕੇ ਪਾਡੇ ਦੀ ਸੰਗਤ ਵੱਲੋਂ ਇਹ ਸਜਾਇਆ ਗਿਆ ਸੀ ਉਸਦੀ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹੀ ਹੈ, ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਈ। ਵਾਹਿਗੁਰੂ ਵੈਸੇ ਤੇ ਤੇਰਾ ਹੁਕਮ ਹੈ, ਜਿੱਥੇ ਤੂੰ ਰੱਖਣਾ ਉੱਥੇ ਹੀ ਰਹਿਣਾ ਮਨੁੱਖ ਨੇ, ਕਿਉਂਕਿ ਤੇਰੇ ਹੁਕਮ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ। ਵੇਖੋ, ਇੱਕੋ ਮਾਂ ਦੇ ਘਰ ਬੱਚੇ ਪੈਦਾ ਹੁੰਦੇ ਨੇ, ਚਾਰ ਭਰਾ ਹੋ ਗਏ, ਦੋ ਭਰਾ ਹੋ ਗਏ, ਪਰ ਇੱਕ ਬਹੁਤ ਉੱਚੀ ਪਦਵੀ ਤੇ ਚਲੇ ਜਾਂਦਾ, ਇੱਕ ਵਿਚਾਰਾ ਗਰੀਬ ਰਹਿ ਜਾਂਦਾ। ਉਹਦੇ ਵਿੱਚ ਮਾਂ ਪਿਓ ਦਾ ਕੋਈ ਦੋਸ਼ ਹੈ ਜਾਂ ਪੜ੍ਹਾਉਣ ਲਿਖਾਉਣ ਵਿੱਚ ਕੋਈ ਦੋਸ਼ ਨਹੀਂ, ਇਹ ਉਸ ਬੀਜ ਬੀਜੇ ਹੋਏ ਦਾ ਦੋਸ਼ ਹੈ। ਦੱਦਾ ਦੋਸ਼ ਨਾ ਦਿਸੈ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ, ਜੋ ਮੈਂ ਬੀਜਿਆ ਸੀ ਉਹ ਮੈਂ ਵੱਢਿਆ। ਆ ਤੁਸੀਂ ਨਾਮ ਬੀਜ ਰਹੇ ਹੋ, ਰੁੱਤ ਨਾਮ ਦੀ ਲੱਗੀ ਹੋਈ ਆ, ਆਪਾਂ ਬੈਠ ਕੇ ਸਾਰੇ ਹੁਣ ਅੱਜ ਬੀਜ ਰਹੇ ਹਾਂ, ਤੇ ਕਿਸੇ ਸਮੇਂ ਇਹਨੂੰ ਫਲ ਲੱਗਣਾ, ਫਿਰ ਇਹਨੂੰ ਫਲ ਲੱਗਣਾ, ਫਿਰ ਆਪਾਂ ਉਹਦਾ ਸੁੱਖ ਮਾਣਨਾ। ਘਰ ਬਾਰ ਦਿੱਤਾ, ਮਹਿਲ ਮਾੜੀਆਂ ਦਿੱਤੀਆਂ, ਆ ਵਿਦੇਸ਼ ਦੀ ਧਰਤੀ ਤੇ ਆਏ, ਕਿੰਨਾ

ਜੋ ਸੁੱਖ ਵਿੱਚ ਆਪਾਂ ਸਾਰੇ ਆ ਜਾਂਦੇ, ਲੋਕਾਂ ਦੀ ਸਾਰੀ ਸਾਰੀ ਰਾਤ ਲੱਗ ਜਾਂਦੀ ਕਲੱਬਾਂ 'ਚ ਗਾਉਂਦਿਆਂ ਦੀ, ਨੱਚਦਿਆਂ ਦੀ, ਹੋਸਪਿਟਲਾਂ 'ਚ ਬੈਠਿਆਂ ਦੀ ਹਾਏ ਹਾਏ ਕਰਦਿਆਂ ਲੰਘ ਜਾਂਦੀ ਹੈ। ਪਰ ਅੱਜ ਤੁਸੀਂ ਸਤਸੰਗਤ ਵਿੱਚ ਬੈਠੇ ਹੋ, ਵੇਖੋ ਆਪਣੇ ਭਾਗ ਕਿੱਡੇ ਵੱਡੇ ਨੇ। ਅਸੀਂ ਗੁਰੂ ਦੀ ਸ਼ਰਨ ਵਿੱਚ ਬੈਠੇ ਹੋਏ ਹਾਂ, ਗੁਰੂ ਦੀ ਸ਼ਰਨ ਵਿੱਚ ਬੈਠ ਕੇ ਨਾਮ ਸਿਮਰਨ ਉਹਨੂੰ ਯਾਦ ਕਰ ਰਹੇ। ਇਸ ਪੂਰਬਲੇ ਕਰਮ ਨੇ ਵੱਡੇ ਭਾਗ ਹਨ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜਾ ਜੀ। ਬਿਨਾਂ ਭਾਗਾਂ ਤੋਂ ਤੇ ਸਤਸੰਗਤ ਵੀ ਨਹੀਂ ਕਹਿੰਦੇ ਮਿਲਦੀ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅੱਜ ਦਾਸ ਦਾ ਇੱਥੇ ਕੈਨੇਡਾ ਦੀ ਧਰਤੀ 'ਤੇ ਲਾਸਟ ਡੇ ਹੈ। ਪਿਛਲੇ 6 ਮਹੀਨੇ ਤੋਂ ਅਸੀਂ ਇਸ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰ ਰਹੇ ਸੀ। ਕੱਲ੍ਹ ਨੂੰ ਸਾਡੀ ਆਪਣੇ ਵਤਨ ਨੂੰ ਵਾਪਸੀ ਹੈ, ਇੰਡੀਆ ਨੂੰ ਵਾਪਸੀ ਹੈ। ਅਤੇ ਬੜਾ ਸੋਹਣਾ ਸੀ, ਮੈਂ ਪਹਿਲੀ ਵਾਰ ਟਰੈਵਲ ਕੀਤਾ ਜੀ ਕੈਨੇਡਾ 'ਚ, ਪਹਿਲੀ ਵਾਰ ਸਾਡਾ ਜਥਾ ਆਇਆ। ਅਸੀਂ ਕਿਸੇ ਕੰਟਰੀ 'ਚ ਕਦੇ ਟਰੈਵਲ ਨਹੀਂ ਸੀ ਕੀਤਾ। ਅਤੇ ਜਦੋਂ ਮੈਂ ਆਇਆ ਤਾਂ ਮਨ 'ਚ ਇੱਕ ਡਰ ਜਿਹਾ ਹੁੰਦਾ ਵੀ ਪਤਾ ਨਹੀਂ ਉੱਥੋਂ ਕਿਵੇਂ ਜੇ ਹੋਣਗੇ, ਸੰਗਤ ਕਿਵੇਂ ਜੀ ਹੋਏਗੀ, ਕੀ ਉੱਥੇ ਸੁਣਨੋਂ ਸੰਗਤ ਪਸੰਦ ਕਰਦੀ ਹੈ, ਕੀ ਨਹੀਂ ਪਸੰਦ ਕਰਦੀ। ਪਰ ਜੋ ਵੀ ਅਸੀਂ ਗਾਇਆ, ਜਿਵੇਂ ਜਾ ਵੀ ਗਾਇਆ, ਮਾੜਾ ਚੰਗਾ, ਤੁਹਾਡੇ ਭੈਣ ਭਰਾ ਆ, ਛੋਟੇ ਤੁਹਾਡੇ ਬਜ਼ੁਰਗਾਂ ਦੇ ਬੱਚੇ ਆ, ਪਰ ਤੁਸੀਂ ਬੜਾ ਪਿਆਰ ਦਿੱਤਾ, ਬੜਾ ਹੀ ਪਿਆਰ ਦਿੱਤਾ। ਸਭ ਤੋਂ ਵੱਧ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਬੜਾ ਪਿਆਰ ਦਿੱਤਾ, ਬੜੀ ਸੂਝਵਾਨ, ਸਮਝਦਾਰ ਔਰ ਪੜ੍ਹੀ ਲਿਖੀ ਪ੍ਰਬੰਧਕ ਕਮੇਟੀ ਹੈ। ਮੈਂ ਬੜੇ ਗੁਰਦੁਆਰਾ ਸਾਹਿਬ ਸੇਵਾ ਦਾ ਕੀਤੀ ਹੈ, ਨਹੀਂ ਤਾਂ ਓਏ ਬਾਬਾ ਜੀ ਨੂੰ ਕਹਿ ਕੇ ਬਿਨਾਂ ਕੋਈ ਆਵਾਜ਼ ਨਹੀਂ ਮਾਰਦਾ। ਆਖੋ ਸਤਨਾਮ, ਬਾਬਾ ਜੀ ਇੱਧਰ ਆਓ, ਬਾਬਾ ਓਏ ਬਾਬਾ ਇੱਧਰ ਆਓ। ਮੈਂ ਬਹੁਤ ਜਾਣਿਆਂ ਨੂੰ ਵੇਖਿਆ, ਪਰ ਹਮੇਸ਼ਾ ਇਸ ਕਮੇਟੀ ਨੇ ਵੇਖੋ ਵਡਿਆਈ ਕਰਨੀ ਬਣਦੀ ਹੈ, ਜਿੱਥੇ ਜਿਹੜੀ ਗੱਲ ਸੱਚ ਹੈ ਉਹਨੂੰ ਸੱਚ ਕਹਿਣਾ ਚਾਹੀਦਾ। ਇਸ ਕਮੇਟੀ ਨੇ ਜਦੋਂ ਵੀ ਬੁਲਾਇਆ ਭਾਈ ਸਾਹਿਬ ਕਹਿ ਕੇ ਬੁਲਾਇਆ, ਸਤਿਕਾਰ ਨਾਲ ਹੱਥ ਬੰਨ ਕੇ ਬੁਲਾਇਆ, ਸਤਿਕਾਰ ਕੀਤਾ। ਅਤੇ ਮੈਂ ਵੀ ਇਹਨਾਂ ਦਾ ਦਿਲੋਂ ਰਿਣੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਹਰੇਕ ਸਹੂਲਤ ਦਿੱਤੀ, ਦੁੱਖ ਸੁੱਖ ਵਿੱਚ ਸਾਡੇ ਨਾਲ ਸ਼ਰੀਕ ਹੋਏ, ਸਾਨੂੰ ਜੋ ਕੋਈ ਪ੍ਰੋਬਲਮ ਆਈ ਪੁੱਛੀ, ਸਾਨੂੰ ਵਧੀਆ ਸਾਡੇ ਨਾਲ ਪਰਮਾਤਮਾ ਨੇ ਕੀਤਾ ਮੇਲ ਹੋਇਆ, ਵਧੀਆ ਸਾਡੀ ਜਿੰਨਾ ਵੀ ਚਿਰ ਇੱਥੇ ਰਹੇ ਹਾਂ, ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਵੀ ਕਦੀ ਕਿਸੇ ਦਾ ਦਿਲ ਨਾ ਦੁਖੇ। ਪਰ ਜੇ ਜਾਣੇ ਅਣਜਾਣੇ ਵਿੱਚ ਮੇਰੇ ਤੋਂ, ਮੇਰੇ ਦਾਸ ਦੇ ਜਥੇ ਤੋਂ ਕੋਈ ਕਿਸੇ ਨੂੰ ਮਾੜੀ ਚੰਗੀ ਗੱਲ ਕਹਿ ਗਈ ਹੋਵੇ ਤਾਂ ਉਹ ਮੇਰੀ ਝੋਲੀ 'ਚ ਪਾ ਦਿਓ, ਇਹਨੂੰ ਮਾਫ਼ੀ ਦੇ ਦਿਓ। ਔਰ ਆਉਣ ਵਾਲੇ ਸਮੇਂ 'ਚ ਵੀ ਮੈਂ ਉਮੀਦ ਕਰਦਾ ਕਿ ਸਤਿਗੁਰੂ ਜੀ ਕਿਰਪਾ ਕਰਨ ਅਤੇ ਆਪ ਜੀ ਸੰਗਤਾਂ ਦੇ ਦਰਸ਼ਨ ਹੁੰਦੇ ਰਹਿਣਗੇ। ਔਰ ਸਭ ਤੋਂ ਵੱਧ ਧੰਨਵਾਦ ਇੱਥੋਂ ਗੁਰੂ ਘਰ ਦੇ ਵਜ਼ੀਰਾਂ ਦਾ, ਸੇਵਾਦਾਰਾਂ ਦਾ, ਸਾਰਿਆਂ ਦਾ, ਕੋਟਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਤੇ ਸਰਦਾਰ ਕੁੰਦਨ ਸਿੰਘ ਜੀ ਦਾ। ਜਿਹੜੇ ਸਰਦਾਰ ਕੁੰਦਨ ਸਿੰਘ ਜੀ ਸੱਜਣ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਆਓ ਸ਼ਬਦ ਪੜ੍ਹੀਏ ਆਪਾਂ।

ਅਤੇ ਆਪਣੇ ਜੋ ਸ਼ਹੀਦੀ ਦੇ ਦਿੱਤੀ। ਸੋ ਭਾਈ ਦਿਲਬਾਗ ਸਿੰਘ ਜੀ, ਜਿਸ ਤਰ੍ਹਾਂ ਆਪ ਜੀ ਦੇ ਨਾਲ ਸਾਂਝਾ ਕਰਕੇ ਗਏ ਹਨ ਕਿ ਪਿਛਲੇ 6 ਮਹੀਨੇ ਤੋਂ ਗੁਰਦੁਆਰਾ ਸਾਹਿਬ ਵਿਖੇ ਜੋ ਕੀਰਤਨ ਦੀ ਸੇਵਾ ਨਿਭਾ ਰਹੇ ਸਨ, ਭਾਈ ਸਾਹਿਬ ਪਹਿਲੀ ਵਾਰੀ ਸਾਡੇ ਕੋਲ ਆਏ ਸਨ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਬੜੇ ਹੀ ਨਿਮਰਤਾ ਅਤੇ ਬੜੇ ਹੀ ਪਿਆਰ ਸਤਿਕਾਰ ਵਾਲੇ ਹਨ, ਅਤੇ ਸੰਗਤਾਂ ਦੇ ਵਿੱਚ ਵੀ ਬੜੇ ਪਿਆਰ ਨਾਲ ਵਿਚਰੇ ਹਨ ਪਿਛਲੇ 6 ਮਹੀਨੇ। ਅਤੇ ਜੋ ਪ੍ਰਬੰਧ ਦੇ ਵਿੱਚ ਇਹਨਾਂ ਦਾ ਜੋ ਸਾਨੂੰ ਸਾਥ ਮਿਲਿਆ, ਕਦੇ ਵੀ ਇਹਨਾਂ ਨੇ ਕਿਸੇ ਗੱਲ ਤੋਂ ਸਾਨੂੰ ਨਾਂਹ ਨਹੀਂ ਕੀਤੀ। ਕੋਈ ਵੀ ਡਿਊਟੀ ਲਾ ਦਿੱਤੀ ਜਾਵੇ, ਕੋਈ ਵੀ ਸੇਵਾ ਹੋਵੇ, ਬੇਨਤੀ ਕਰੀਏ ਅਤੇ ਖਿੜੇ ਮੱਥੇ ਪ੍ਰਵਾਨ ਕਰਦੇ ਰਹੇ ਹਨ। ਸੋ ਇਹ ਭਾਈ ਸਾਹਿਬ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਦਿਲਬਾਗ ਸਿੰਘ ਦੇ ਜਥੇ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਿਸ ਤਰ੍ਹਾਂ ਗੁਰੂ ਨੇ ਬਖਸ਼ਿਸ਼ ਕੀਤੀ, ਉਸ ਤਰ੍ਹਾਂ ਹੀ ਇਹਨਾਂ ਦੇ ਅੱਗੋਂ ਤੋਂ ਵੀ ਜੋ ਹੈ ਸੰਗਤਾਂ ਦੇ ਨਾਲ ਦਰਸ਼ਨ ਸਾਂਝੇ ਕਰਾਂਗੇ ਜੀ। ਸੋ ਅੱਜ ਦੇ ਕੀਰਤਨ ਅਤੇ ਲੰਗਰਾਂ ਦੇ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਨਗਰ ਲੱਖਣ ਕੇ ਪੱਡੇ ਉਹਨਾਂ ਦੀ ਸੰਗਤ ਵੱਲੋਂ ਅਤੇ ਭਾਈ ਹਰਭਜਨ ਸਿੰਘ ਜੀ ਧਨੋਆ ਉਹਨਾਂ ਦੇ ਜੋ ਹੈ ਪਰਿਵਾਰ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਹੁਣ ਭਾਈ ਹਰਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ 10:45 ਤੱਕ ਆਪਾਂ ਇਹਨਾਂ ਪਾਸੋਂ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਕੀ ਸੰਗਤ, ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ ਜਿਨ੍ਹਾਂ ਨੇ ਹਉ ਮਾਨੇ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤੇ ਸੁਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ। ਜਦੋਂ ਦੇਣ ਦੀ ਗੱਲ ਆਈ ਤੇ ਆਪਣਾ ਸਿਰ ਹੀ ਦੇ ਦਿੱਤਾ। ਉਹਨਾਂ ਮਹਾਨ ਸ਼ਹੀਦਾਂ ਦੇ ਵਾਰਸ ਆਓ ਮਨ ਬਿਰਤੀਆਂ ਇਕਾਗਰ ਕਰਕੇ ਉਹਨਾਂ ਦੀ ਯਾਦ ਵਿੱਚ ਜੁੜੀਏ, ਪਾਵਨ ਸ਼ਬਦ ਨਾਲ ਜੁੜਨਾ ਕਰੋ, ਸਾਰੇ ਨਾਲ ਗਾਇਨ ਕਰਨ ਦਾ ਯਤਨ ਜ਼ਰੂਰ ਕਰਿਓ, ਕਿਉਂਕਿ ਘਰੋਂ ਵੀ ਆਏ ਹਾਂ, ਟਾਈਮ ਵੀ ਕੱਢਿਆ, ਪਰ ਜੇ ਕੁਛ ਪੱਲੇ ਪਾ ਕੇ ਨਾ ਲੈ ਕੇ ਗਏ ਤਾਂ ਫਿਰ ਕੋਈ ਫਾਇਦਾ ਨਹੀਂ। ਜੋ ਤੋ

0: ਸਾਰੇ ਹੀ ਨਾਲ ਗਾਇਨ ਕਰਿਓ, ਕੋਈ ਵੀ ਰਸਨਾ ਮਾਂਜੀ ਨਾ ਰਹੇ। ਜੋ ਤੋ ਪ੍ਰੇਮ
1: ਖਿਲਣ ਕਾ ਚਾਉ ਸਿਰ ਧਰ ਤਲੀ,
0: ਵਾਜ ਉੱਚੀ ਵਾਜ ਹੈ।

ਗੁਰੂ ਕੀ ਸੰਗਤ ਐਸੇ ਸ਼ਹੀਦ ਜਿਨ੍ਹਾਂ ਨੇ ਆਪਣੇ ਕੇਸਾਂ ਲਈ ਆਪਣਾ ਸੀਸ ਤੱਕ ਬਲੀਦਾਨ ਕਰ ਦਿੱਤਾ, ਸਾਡੇ ਸੂਈ ਵੀ ਵੱਜ ਜਾਵੇ ਨਾ ਤੇ ਅਸੀਂ ਡਾਕਟਰ ਕੋਲ ਭੱਜਦੇ ਹਾਂ। ਪਰ ਉਹ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਈ, ਜਿਨ੍ਹਾਂ ਦੀ ਬਦੌਲਤ ਅਸੀਂ ਇਹਨਾਂ ਗੁਰੂ ਘਰਾਂ 'ਚ ਬੈਠੇ ਹਾਂ, ਜਿਨ੍ਹਾਂ ਦੀ ਬਦੌਲਤ ਸਾਡੇ ਗਲ ਦੇ ਵਿੱਚ ਸ੍ਰੀ ਸਾਹਿਬਾਂ ਨੇ, ਜਿਨ੍ਹਾਂ ਦੀ ਬਦੌਲਤ ਮੰਦਰਾਂ ਦੇ ਟੱਲ ਬਚ ਗਏ, ਉਹ ਸਾਡੇ ਗੁਰੂ ਸਾਡੇ ਸਿੱਖ ਸਿੰਘ ਸਿੰਘਣੀਆਂ ਸ਼ਹੀਦ ਜਿਨ੍ਹਾਂ ਦੀ ਯਾਦ ਵਿੱਚ ਜੁੜ ਬੈਠੇ। ਆਓ ਉਹਨਾਂ ਦੀ ਸਿਫਤ ਵਿੱਚ ਸ਼ਬਦ ਗਾਇਨ ਕਰੀਏ। ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ, ਕੇਸਾਂ ਕਾ ਕਰ ਚਵਰ ਟੁਲਾਵਾਂ, ਚਰਨ ਧੂੜ ਮੁਖ ਲਾਏ। ਗੁਰੂ ਸਾਹਿਬ ਕਿਰਪਾ ਕਰੋ ਸਾਨੂੰ ਵੀ ਇਹੋ ਜਿਹੇ ਸਿੱਖਾਂ ਦੀ ਚਰਨੀ ਧੂੜੀ ਬਖਸ਼ੋ ਕਿ ਸਾਡੇ ਜੀਵਨ ਦੇ ਵਿੱਚ ਵੀ ਕਿਣਕਾ ਮਾਤਰ ਕਿਤੇ ਗੁਰੂ ਕਿਰਪਾ ਕਰੇ।

ਗੁਜਰੀ ਮਹੱਲਾ ਤੀਜਾ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ।

इह शिव बनी जियो रहाओ। हर मेरा सिमरत हर मेरा शास्त्र

ਹਰ ਬਿਨ ਹੋਰ ਰਾਸ ਕੁੜੀ ਹੈ, ਚੱਲਦਿਆਂ ਨਾਲ ਨਾ ਜਾਈ। ਹਰ ਮੇਰਾ ਤਨ ਮੇਰੇ ਸਾਥ ਚੱਲੈ, ਜਹਾਂ ਹੋ ਜਾਓ ਤਹਾਂ ਜਾਈ। ਸੋ ਝੂਠਾ ਜੋ ਝੂਠੇ ਲਾਗੈ, ਝੂਠੇ ਕਰਮ ਕਮਾਈ। ਕਹੇ ਨਾਨਕ ਹਰ ਕਾ ਪਾਣਾ ਹੋਆ, ਕਹਿਣਾ ਕਛੂ ਨਾ ਜਾਈ। ਸੋ ਝੂਠਾ ਜੋ ਝੂਠੇ ਲਾਗੈ, ਝੂਠੇ ਕਰਮ ਕਮਾਈ। ਕਹੇ ਨਾਨਕ ਹਰ ਕਾ ਭਾਣਾ ਹੋਆ, ਕਹਿਣਾ ਕਛੂ ਨਾ ਜਾਈ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ, ਜ਼ਾਰਾ ਹਜ਼ੂਰ, ਸ਼ਬਦ ਗੁਰੂ, ਬਾਣੀ ਕੇ ਬੋਹਿਤ, ਅੰਮ੍ਰਿਤ ਕੇ ਦਾਤੇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਆਪ ਸਭ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਸ਼ਬਦ ਦੀ ਵਿਚਾਰ ਦਾ।

ਇਹ ਹਰੀ ਰੱਬ ਦੇ ਨਾਲ ਹੈ। ਸ਼ਬਦ ਉਹਨਾਂ ਵਰਤਿਆ ਹਰ ਮੇਰੀ ਪ੍ਰੀਤ, ਪ੍ਰੀਤ ਦਾ ਅਰਥ ਹੁੰਦਾ ਸਨੇਹ, ਮੁਹੱਬਤ। ਜਿਵੇਂ ਅਸੀਂ ਸਤਿਗੁਰ ਦੀ ਬਾਣੀ ਵਿੱਚ ਪੜ੍ਹਦੇ ਹਾਂ ਵੀ ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਗੁਰਦੇਵ ਮਹਾਰਾਜ ਕਹਿੰਦੇ ਨੇ ਵੀ ਇਹ ਜਿਹੜੀ ਪ੍ਰੀਤ ਹੈ ਇਹ ਮੈਂ ਬੜੀ ਮਹਿੰਗੀ ਲਈ ਹੈ, ਇਹ ਪ੍ਰੀਤ ਕਿਤੇ ਘੱਟ ਨਾ ਜਾਵੇ। ਆਮ ਤੁਸੀਂ ਵੇਖੋ ਜਿਹੜੀ ਚੀਜ਼ ਬੰਦੇ ਨੇ ਬਹੁਤ ਕੀਮਤੀ ਖਰੀਦੀ ਹੋਵੇ ਨਾ, ਤੇ ਉਹਦੇ ਗਵਾਚਣ ਦਾ ਸਹਿਮ ਵੀ ਉਨਾ ਰਹਿੰਦਾ ਹੈ, ਉਹਦੀ ਸੰਭਾਲ ਵੀ ਬੰਦਾ ਫਿਰ ਵੱਧ ਕਰਦਾ ਹੈ। ਕੋਈ ਚੀਜ਼ ਬਹੁਤ ਕੀਮਤੀ ਹੋਵੇ ਉਹਨੂੰ ਸੰਭਾਲਣ 'ਤੇ ਵੀ ਉਨਾ ਜ਼ੋਰ ਦਿੱਤਾ ਜਾਂਦਾ ਹੈ। ਜਦੋਂ ਆਪਾਂ ਦੁਨਿਆਵੀ ਵਸਤ ਵੀ ਕੋਈ ਬਹੁਤ ਮਹਿੰਗੀ ਖਰੀਦ ਲਈਏ ਤੇ ਜੇ ਕਈ ਵਾਰ ਉਹਨੂੰ ਸਾਂਭਣ ਦਾ ਢੰਗ ਨਾ ਹੋਵੇ ਤੇ ਉਹ ਸਾਡੇ ਹੱਥੋਂ ਖਿਸਕ ਜਾਵੇਗੀ, ਖਰਾਬ ਹੋ ਜਾਵੇਗੀ। ਤੋ ਕਿਸੇ ਪੋਜੀਸ਼ਨ ਉੱਤੇ ਬੰਦਾ ਪਹੁੰਚ ਜਾਵੇ ਤੇ ਉਸ ਪੋਜੀਸ਼ਨ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਸਿਆਣਿਆਂ ਦਾ ਇੱਕ ਕਥਨ ਹੈ ਵੀ ਤੁਸੀਂ ਕਿਸੇ ਅਹੁਦੇ ਉੱਤੇ ਕਿਸੇ ਡੈਜੀਗਨੇਸ਼ਨ ਉੱਤੇ ਪਹੁੰਚ ਗਏ ਉਹਨਾਂ, ਹੁਣ ਉਸ ਤੋਂ ਬਾਅਦ ਹੈ ਵੀ ਉਹਦੀ ਜਿਹੜੀ ਗਰਿਮਾ ਹੈ ਉਹਨੂੰ ਕਿਵੇਂ ਕਾਇਮ ਰੱਖਿਆ ਜਾਵੇ, ਕਿਉਂਕਿ ਚੀਜ਼ਾਂ ਇਕੱਲੀਆਂ ਨਹੀਂ ਆਉਂਦੀਆਂ, ਇਹ ਨਾਲ ਦੀ ਨਾਲ ਜ਼ਿੰਮੇਵਾਰੀਆਂ ਵੀ ਲੈ ਕੇ ਆਉਂਦੀਆਂ ਨੇ। ਇਤਿਹਾਸ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ ਵੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਇੱਕ ਦਿਨ ਬਾਗ ਦੇ ਵਿੱਚ ਟਹਿਲ ਰਹੇ ਸਨ, ਚੋਲਾ ਲੰਮਾ ਸੀ ਤੇ ਉਹਨਾਂ ਦੀ ਕਲੀ ਦੇ ਨਾਲ, ਚੋਲੇ ਦੀ ਕਲੀ ਦੇ ਨਾਲ ਫਸ ਕੇ ਇੱਕ ਫੁੱਲ ਟੁੱਟ ਗਿਆ ਤੇ ਗੁਰਦੇਵ ਮਹਾਰਾਜ ਨੂੰ ਇਹ ਗੱਲ ਸਮਝਾਈ ਗਈ ਉੱਥੇ ਵੀ ਭਾਵੇਂ ਕਿ ਉਦੋਂ ਅਜੇ ਉਹ ਗੁਰੂ ਨਹੀਂ ਸਨ ਬਣੇ, ਉਹਨਾਂ ਨੇ ਆਖਿਆ ਜੀ ਚੋਲਾ ਲੰਮਾ ਹੈ, ਵੱਡਾ ਹੈ, ਤੇ ਕਿਹਾ ਇਹ ਗਿਆ ਵੀ ਜਦੋਂ ਜ਼ਿੰਮੇਵਾਰੀਆਂ ਵੱਡੀਆਂ ਹੋਣ ਤੇ ਫਿਰ ਇਹਨੂੰ ਸੰਭਾਲ ਕੇ ਬੰਦੇ ਨੂੰ ਕਦਮ ਪੁੱਟਣਾ ਚਾਹੀਦਾ ਹੈ। ਤੋ ਬਾਬਾ ਜੀ ਨੇ ਆਖਿਆ ਮੇਰੀ ਜਿਹੜੀ ਪ੍ਰੀਤ ਹੈ ਰੱਬ ਦੇ ਨਾਲ, ਮੇਰੇ ਮਨ ਵਿੱਚ ਇਹ ਖਿਆਲ ਆਉਂਦਾ ਹੈ ਵੀ ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਇਹ ਕਿਤੇ ਘੱਟ ਨਾ ਜਾਵੇ, ਕਿਉਂਕਿ ਮੈਂ ਤਾਂ ਮੋਲ ਮਹਿੰਗੀ ਲਈ, ਇਹ ਬੜੀ ਮਹਿੰਗੀ ਲਈ ਹੈ ਮੈਂ, ਜੀ ਸਟੈ। ਜੀ ਸਟੈ ਦਾ ਮਤਲਬ ਹੁੰਦਾ ਜਿੰਦ ਦੇ ਕੇ, ਸਟੇ ਦਾ ਅਰਥ ਹੁੰਦਾ ਵਟਾਂਦਰਾ ਕਰਨਾ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਚੀਜ਼ਾਂ ਦੇ ਵੱਟੇ ਸਟੇ ਕੀਤੇ ਜਾਂਦੇ ਸੀ, ਸਿੱਕੇ ਦਾ ਕੋਈ ਬਹੁਤਾ ਪ੍ਰਚਲਨ ਨਹੀਂ ਸੀ, ਤੇ ਸੱਟਾ ਹੁੰਦਾ ਹੈ ਵੀ ਕੋਈ ਚੀਜ਼ ਲੈ ਲਈ ਤੇ ਉਹਦੇ ਬਦਲੇ ਕੁਝ ਦੇ ਦਿੱਤਾ। ਜਿਵੇਂ ਇੱਕ ਸਤਿਗੁਰੂ ਦੀ ਬਾਣੀ ਵਿੱਚ ਇੱਕ ਵਾਕ ਬੜਾ ਪਿਆਰਾ ਹੈ, ਉੱਥੇ ਮਹਾਰਾਜ ਫਰਮਾਉਂਦੇ ਨੇ ਵੀ ਇਹ ਜਿਹੜੀ ਰੱਬ ਵਾਲੀ ਪ੍ਰੀਤ ਹੈ ਇਹ ਦੁਨੀਆਂ ਦੀ ਧਨ ਦੌਲਤ ਪੈਸੇ ਦੇ ਨਾਲ ਨਹੀਂ ਮਿਲਦੀ। ਮਹਾਰਾਜ ਨੇ ਆਖਿਆ ਸੰਮਣ ਜੋ ਇਸ ਪ੍ਰੇਮ ਕੀ, ਜਿਹੜਾ ਰੱਬ ਵਾਲਾ ਪ੍ਰੇਮ ਹੈ। ਸੰਮਨ ਕਹਿੰਦੇ ਨੇ ਅਮੀਰ ਦਿਲ ਵਾਲਾ ਬੰਦਾ। ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਟ, ਹੁਣ ਇੱਥੇ ਸ਼ਬਦ ਵਰਤੇ ਸਾਟ, ਸਾਟ ਦਾ ਮਤਲਬ ਸੱਟ ਵੀ ਹੁੰਦਾ, ਤੇ ਇੱਥੇ ਸਾਟ ਦਾ ਅਰਥ ਕੀ ਹੈ ਜਿਹਨੂੰ ਆਪਾਂ ਵੱਟਾ ਸੱਟਾ ਕਹਿੰਦੇ ਹਾਂ। ਆਖਿਆ ਹੇ ਸੰਮਣ ਵੱਡੇ ਦਿਲ ਵਾਲੇ ਬੰਦੇ, ਇਸ ਗੱਲ ਦਾ ਖਿਆਲ ਕਰ ਵੀ ਜਿਹੜਾ ਰੱਬੀ ਨੇਹ ਹੈ, ਰੱਬ ਦੀ ਮੁਹੱਬਤ ਹੈ, ਗੁਰੂ ਦੀ ਪ੍ਰੀਤ ਹੈ, ਇਹ ਦਮੜੀ ਦੇ ਵੱਟੇ ਨਹੀਂ ਮਿਲਦੀ। ਇਹਨੂੰ ਇੱਦਾਂ ਨਹੀਂ ਖਰੀਦਿਆ ਜਾ ਸਕਦਾ ਵੀ ਮੈਂ ਕੋਈ ਦਮੜੀ ਦੇ ਦਿਆਂ, ਕੋਈ ਵਸਤੂ ਭੇਟ ਕਰ ਦਿਆਂ ਤੇ ਉਹਦੇ ਬਦਲੇ ਰੱਬ ਮੇਰੇ ਨਾਲ ਕੀ ਕਰਨ ਲੱਗ ਪਵੇ, ਸਨੇਹ ਕਰਨ ਲੱਗ ਪਵੇ। ਦੁਨੀਆਂ ਵਿੱਚ ਐਸਾ ਹੀ ਵਾਪਰਦਾ ਹੈ। ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਪਹਿਲਾਂ ਵੀ, ਜੇ ਅਸੀਂ ਕਿਸੇ ਬੰਦੇ ਦੀ ਖੁਸ਼ੀ ਲੈਣੀ ਹੋਵੇ ਤੇ ਤੁਸੀਂ ਉਸ ਬੰਦੇ ਦੇ ਅਕੋਰਡਿੰਗ ਵਿਹਾਰ ਕਰਨਾ ਸ਼ੁਰੂ ਕਰ ਦਿਓ। ਤੁਸੀਂ ਕਿਸੇ ਬੰਦੇ ਦੀ ਖੁਸ਼ੀ ਲੈਣੀ ਹੈ ਤੇ ਉਹਨੂੰ ਕੋਈ ਵਸਤੂਆਂ ਭੇਟ ਕਰ ਦਿਓ ਤੇ ਹੋ ਸਕਦਾ ਤੁਸੀਂ ਉਹਦੀ ਖੁਸ਼ੀ ਦੇ ਪਾਤਰ ਬਣ ਜਾਓ। ਬਹੁਤ ਵਾਰ ਐਸਾ ਵਾਪਰਦਾ ਹੈ ਕੌਮਾਂ ਦੇ ਲੈਵਲ ਉੱਤੇ ਵੀ, ਸਾਡੇ ਲੈਵਲ ਉੱਤੇ ਵੀ, ਜਦੋਂ ਸਾਨੂੰ ਕੋਈ ਚੀਜ਼ ਭੇਟ ਕੀਤੀ ਜਾਂਦੀ ਹੈ ਉਹਦੇ ਬਦਲੇ ਉਹ ਵੀ ਚੀਜ਼ਾਂ ਅਗਲੇ ਖੋਹ ਲੈਂਦੇ ਨੇ ਜਿਹੜੀਆਂ ਚੀਜ਼ਾਂ ਸਾਨੂੰ ਅੰਦਰੋਂ ਢਹਿ ਢੇਰੀ ਕਰ ਦਿੰਦੀਆਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਆਖਿਆ ਜਿਹੜੀ ਰੱਬ ਦੀ ਮੁਹੱਬਤ ਹੈ ਨਾ, ਹੇ ਵੱਡੇ ਦਿਲ ਵਾਲੇ ਇਨਸਾਨ, ਇਹ ਜਿਹੜੀ ਪ੍ਰੀਤ ਹੈ ਇਹ ਕਦੀ ਵੀ ਮਾਇਆ ਦੇ ਵੱਟੇ ਨਹੀਂ ਮਿਲਦੀ। ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਟ, ਦਮ ਦਾ ਅਰਥ ਹੈ ਦਮੜੀ, ਦਮ ਕੇ ਹੋਤੀ ਸਾਟ, ਰਾਵਣ ਹੋਤੇ ਸੋ

ਕਰਨਾ ਹੈ। ਰਾਵਣ ਦੀ ਇਗਜ਼ਾਮਪਲ ਦਿੱਤੀ, ਬਾਬੇ ਨੇ ਆਖਿਆ ਰਾਵਣ ਕੋਈ ਕੰਗਾਲ ਬੰਦਾ ਥੋੜਾ ਸੀ, ਰਾਵਣ ਹੋਤੇ ਸੋ ਰਾਵਣ ਵਰਗੇ, ਰੰਕ ਰੰਕ ਕਹਿੰਦੇ ਨੇ ਮੰਗਤੇ ਨੂੰ, ਕੰਗਾਲ ਨੂੰ ਜਿਹਦੇ ਕੋਲ ਹੋਵੇ ਕੱਖ ਨਾ। ਰਾਵਣ ਹੋਤੇ ਸੋ ਰੰਕ ਨਾ ਜਿਨ ਸਿਰ ਦੀਨੇ ਕਾਟ। ਆਖਿਆ ਬੇਸ਼ੱਕ ਉਹਦੇ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ, ਜਿਹਦੇ ਕੋਲ ਸੋਨੇ ਵਰਗੀ ਲੰਕਾ ਸੀ, ਪਰ ਉਹਨੇ ਵੀ ਜਦੋਂ ਆਪਣੇ ਇਸ਼ਟ ਸ਼ਿਵ ਨੂੰ ਖੁਸ਼ ਕਰਨਾ ਸੀ ਤੇ ਉਹਨੂੰ ਵੀ ਸਿਰ ਭੇਟ ਕਰਨਾ ਪਿਆ, ਉਹਨੇ ਵੀ ਆਪਣਾ ਸਿਰ ਕੱਟ ਕੇ ਦਿੱਤਾ। ਤੋ ਇੱਥੇ ਵੀ ਮਹਾਰਾਜ ਕਹਿੰਦੇ ਨੇ ਜੇ ਰੱਬ ਦੀ ਪ੍ਰੀਤ ਚਾਹੀਦੀ ਹੈ ਤੇ ਸਿਰ ਦੇਣਾ ਪੈਣਾ ਹੈ। ਸਿਰ ਦੇਣ ਦਾ ਅਰਥ ਕੀ ਹੈ? ਸਿਰ ਦੇਣ ਦਾ ਅਰਥ ਹੈ ਆਪਣਾ ਆਪਾ ਭਾਵ ਗਵਾਉਣਾ ਪੈਣਾ, ਜਿਹਨੂੰ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਮੈਂ ਭੁਲਾਵਾ ਪੱਗ ਦਾ। ਆਖਿਆ ਮੈਨੂੰ ਆਪਣੀ ਪੱਗ ਦਾ ਬੜਾ ਹੰਕਾਰ ਹੈ, ਆਪਣੇ ਵੱਡੇ ਹੋਣ ਦਾ ਬੜਾ ਹੰਕਾਰ ਹੈ। ਪੱਗ ਕਿਹਦਾ ਪ੍ਰਤੀਕ ਹੈ? ਵੱਡੇ ਹੋਣ ਦਾ ਪ੍ਰਤੀਕ ਹੀ ਹੈ ਨਾ। ਤੇ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਆਪਣੇ ਵੱਡੇ ਹੋਣ ਦੇ ਹੰਕਾਰ ਦੇ ਕਰਕੇ ਮੇਰੀ ਮਤ ਮੈਲੀ ਹੋ ਚੁੱਕੀ ਹੈ, ਇਸ ਕਰਕੇ ਜਿੰਨਾ ਚਿਰ ਮੈਂ ਉਹ ਹੰਕਾਰ ਦੇ ਸਿਰ ਨੂੰ ਕੱਟਦਾ ਨਹੀਂ ਨਾ, ਉਹਨਾਂ ਚਿਰ ਤੱਕ ਮੈਂ ਰੱਬੀ ਪ੍ਰੀਤ ਨੂੰ ਵੀ ਹਾਸਲ ਨਹੀਂ ਕਰ ਸਕਦਾ। ਭਗਤ ਰਵਿਦਾਸ ਸਾਹਿਬ ਨੇ ਲਿਖਿਆ ਹੋਂ ਅਭਿਮਾਨ ਟੇਡ ਪਗਰੀ। ਆਖਿਆ ਮੈਨੂੰ ਅਭਿਮਾਨ ਹੈ, ਹੰਕਾਰ ਹੈ ਕਾਹਦਾ, ਮੈਂ ਬੜਾ ਟੇਢਾ ਚੱਲਦਾ ਹਾਂ। ਤੇ ਪਗਰੀ, ਪਗਰੀ ਦਾ ਮਤਲਬ ਪੱਗ ਹੁੰਦਾ, ਪਗੜੀ ਜਿਹਨੂੰ ਆਪਾਂ ਕਹਿੰਦੇ। ਆਖਿਆ ਆਪਣੇ ਵੱਡੇ ਹੋਣ ਦਾ ਹੰਕਾਰ ਹੈ, ਇਸ ਕਰਕੇ ਰੱਬੀ ਪ੍ਰੀਤ ਕਦੀ ਵੀ ਹਉਮੈ ਦੇ ਵਸ ਪਿਆਂ ਪ੍ਰਾਪਤ ਨਹੀਂ ਹੁੰਦੀ। ਤੋ ਸਿਰ ਦੇਣ ਦਾ ਅਰਥ ਕੀ ਹੈ? ਸਿਰ ਦੇਣ ਦਾ ਅਰਥ ਇਹ ਹੈ ਵੀ ਜਿੱਥੇ ਤੁਸੀਂ ਆਪਣੇ ਆਪ ਨੂੰ ਮੁਕੰਮਲ ਰੂਪ ਵਿੱਚ ਸਰੈਂਡਰ ਕਰ ਦਿੰਦੇ ਹੋ, ਭੇਟ ਕਰ ਦਿੰਦੇ ਹੋ। ਇਹਨੂੰ ਮਹਾਰਾਜ ਨੇ ਇੱਦਾਂ ਬਾਣੀ ਵਿੱਚ ਬਿਆਨਿਆ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਜਿਸ ਦਿਨ ਤੁਸੀਂ ਆਪਣਾ ਤਨ ਮਨ ਧਨ ਇਹ ਸਮਝ ਕੇ ਜੀਣ ਲੱਗ ਪਵੇ ਵੀ ਇਹ ਰੱਬ ਦਾ ਹੈ, ਮੇਰਾ ਨਹੀਂ ਹੈ, ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਉਦਨ ਆਪਾਂ ਕਵਾਂਗੇ ਵੀ ਇਸ ਬੰਦੇ ਦੀ ਵਾਕਈ ਗੁਰੂ ਦੇ ਨਾਲ ਜਿਹੜੀ ਹੈ ਉਹ ਪ੍ਰੀਤ ਹੈ, ਇਹਦਾ ਸਨੇਹ ਹੈ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ ਹਰ ਮੇਰੀ ਪ੍ਰੀਤ। ਮੇਰੀ ਪ੍ਰੀਤ ਹੈ ਕਿਹਦੇ ਨਾਲ? ਹੈ ਹਰੀ ਨਾਲ ਹੈ। ਅਗਲਾ ਬਚਨ ਰੀਤ ਹੈ ਹਰ ਮੇਰੀ। ਰੀਤ ਕਿਹਨੂੰ ਕਹਿੰਦੇ ਨੇ? ਰੀਤ ਦਾ ਅਰਥ ਹੁੰਦਾ ਜੀ ਪਰੰਪਰਾ, ਵੀ ਮੇਰੀ ਜਿਹੜੀ ਜੀਵਨ ਸ਼ੈਲੀ ਹੈ, ਜਿਹੜਾ ਜੀਵਨ ਜਿਉਣ ਦਾ ਢੰਗ ਹੈ, ਉਹ ਵੀ ਰੱਬ ਹੀ ਹੈ, ਰੀਤ ਵੀ ਆ ਰਹੀ ਹੈ। ਵੈਸੇ ਦੁਨੀਆਂ ਵਿੱਚ ਬਹੁਤ ਸਾਰੀਆਂ ਰੀਤਾਂ ਹੁੰਦੀਆਂ ਨੇ, ਇੱਕ ਇਹ ਵੀ ਬਚਨ ਤੁਸੀਂ ਬਾਣੀ 'ਚ ਪੜ੍ਹਦੇ ਹੋ, ਜਾਲੋਂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ। ਉੱਥੇ ਉੱਥੇ ਵੀ ਸ਼ਬਦ ਰੀਤ ਵਰਤਿਆ, ਆਖਿਆ ਜਾਲ ਦਿਓ ਰੀਤ, ਮੈਂ ਜਾਲ ਦੇਵਾਂ। ਜਾਲੋਂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ। ਜੀਵਨ ਦੀ ਹਰ ਉਸ ਰੀਤ ਨੂੰ ਸਾੜ ਕੇ ਸਵਾਹ ਕਰਦਿਆਂ ਜਿਹਦੇ ਨਾਲ ਮੇਰਾ ਖੁਦਾ ਮੈਨੂੰ ਭੁੱਲ ਜਾਂਦਾ ਹੈ, ਉਸ ਪਰੰਪਰਾ ਨੂੰ ਸਾੜਦਿਆਂ। ਮਹਾਰਾਜ ਕਹਿੰਦੇ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ। ਪ੍ਰੀਤ ਕਿਹੜੀ ਚੰਗੀ ਹੈ? ਤੇਰੀ ਇੱਜ਼ਤ ਗੁਰੂ ਦੇ ਸਾਹਮਣੇ ਰਹਿਣੀ ਚਾਹੀਦੀ ਹੈ। ਅਸੀਂ ਜਿਉਂਦੇ ਹਾਂ ਵੀ ਸੰਸਾਰ ਦੇ ਸਾਹਮਣੇ ਸਾਡੀ ਇੱਜ਼ਤ ਕਿਵੇਂ ਰਵੇ, ਆਹ ਫਰਕ ਹੈ। ਅਸੀਂ ਉਹਨਾਂ ਰੀਤਾਂ ਨੂੰ ਜੀਵਨ ਦਾ ਆਧਾਰ ਬਣਾਉਂਦੇ ਹਾਂ ਵੀ ਸੰਸਾਰ ਦੇ ਸਾਹਮਣੇ ਕਿਵੇਂ ਸਾਡੀ ਜਿਹੜੀ ਹੈ ਉਹ ਇੱਜ਼ਤ ਰਵੇ। ਮਹਾਰਾਜ ਨੇ ਆਖਿਆ ਹਰ ਉਹ ਰੀਤ ਸਾੜ ਕੇ ਸਵਾਹ ਕਰ ਦੇਵੇ ਉਹ ਸਿੱਖ ਹੈ ਜਿਹੜਾ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਂਦਾ ਹੈ ਤੇ ਦੁਨੀਆਂ ਦੀ ਪਰਵਾਹ ਕੋਈ ਨਹੀਂ ਕਰਦਾ। ਭਗਤ ਜੀ ਇਹਨੂੰ ਏਦਾਂ ਕਹਿੰਦੇ ਨੇ, ਕਹਿੰਦੇ ਨਾਕੋਂ ਕਾਟੀ ਕਾਨੋਂ ਕਾਟੀ। ਆ ਜਿਹੜੀ ਦੁਨੀਆਂ ਦੀਆਂ ਵਡਿਆਈਆਂ ਨੇ, ਜਾਂ ਤੇ ਬੰਦਾ ਨੱਕ ਰੱਖਣ ਦੀ ਖਾਤਰ ਜੀ ਰਿਹਾ ਤੇ ਜਾਂ ਕੰਨਾਂ ਨਾਲ ਆਪਣੀ ਵਾਹ ਵਾਹ ਸੁਣਨ ਦੇ ਲਈ। ਤੇ ਬਾਬਾ ਜੀ ਕਹਿੰਦੇ ਨੇ ਸਾਰੀ ਦੁਨੀਆਂ ਇਸ ਚੀਜ਼ ਨੂੰ ਬੜੀ ਮੁਹੱਬਤ ਕਰ ਰਹੀ ਹੈ, ਬੜਾ ਤੇਹ ਕਰ ਰਹੀ ਹੈ। ਤੁਸੀਂ ਵੇਖੋ ਜਿੰਨੀਆਂ ਤਕਲੀਫਾਂ ਬੰਦੇ ਨੂੰ ਹੋਣਗੀਆਂ ਨਾ, ਉਹ ਜਾਂ ਨੱਕ ਦੀ ਖਾਤਰ ਆਈਆਂ ਹੋਣਗੀਆਂ ਜਾਂ ਕੰਨਾਂ ਦੀ ਖਾਤਰ ਆਈਆਂ ਹੋਣਗੀਆਂ, ਹੋਰ ਇਹਦਾ ਕੋਈ ਤੀਜਾ ਕਾਰਨ ਨਹੀਂ ਹੈ। ਤੋ ਬਾਬਾ ਜੀ ਬਖਸ਼ਿਸ਼ ਕਰਦੇ ਨੇ ਨਾਕੋਂ ਕਾਟੀ ਕਾਨੋਂ ਕਾਟੀ।
काट कूट के डारी कहो कबीर, संतन की बैरन तीन लोक की प्यारी। आखिर जेड़ी चीज नू तिने लोग प्यार करदे ने, कबीर ने की कर दिता भी उस इज्जत नू उस रीत नू नक्कों भी वढ दिता ते कन्नों भी ला दिता। और बचन पढ़ लो गुरु तेग बहादुर दे, उस्तत निंदिया नाहे जे नाकू काटी कानू काटी जालो ऐसी रीत, उस्तत निंदिया नाहे जे ना जिहदे अंदर अपनी उस्तत सुन की भावना है ते ना जिन्हों निंदिया की परवाह है। जे तुहाडा राह ठीक होवे ते एक पासे सारा संसार भी तुहाडी निंदिया करे ते बंदे नू परवाह नहीं करनी चाहिए। उस्तत निंदिया नाहे जे कंचन लो समान, जिदे लई कंचन ते लोहा इको जी हो गए। आ है वो रीत गुरु की, यह है वो परंपरा। तो गुरु अमरदास महाराज ने कहा, हर मेरी प्रीत रीत है हर मेरी कथा कहानी जी। रब भी मेरी कथा कहानी है, होर कथा कहानियां च मैं पैंदा कोई नहीं। गुर ईश्वर गुर गोरख ब्रह्मा गुर पार्वती माई, एहो ही कथा कहानी है मेरी। जेड़ियां कथा कहानियां संसार दियां चलदियां ने उन्हां नूं ते महाराज ने आसा की वार विच खंडित कर दिता। चाहे वह कथा कहानी कृष्ण दी चलदी सी चाहे राम दी चलदी सी। नानक निरपौ निरंकार होर केते राम रवाल केतियां कन कहानियां, हर मेरी कथा कहानी केतियां कन कहानियां केते वेद विचार। बड़िया वेदा दियां विचारां ने, बड़िया कृष्ण दियां कहानियां ने। आख्या नहीं, घड़ियां सबे गोपियां पैर कन गोपाल, रब जिहड़ी कहानी किहदी वड्डी है। मेरे जीवन की कहानी भी को की बन गया, मेरा रब ही बन गया। हर मेरी कथा कहानी जी गुरप्रसाद, गुरु की कृपा नाल मेरा मन भीजे। इस कथा कहानी विच किवें मेरा मन गुरु की कृपा नाल भिज गया, हुण इह रच गया, हुण बाकी कहानियां नहीं सुनदा मैं, हुण किहड़ियां कहानियां सुनदा। हर किया कथा कहानियां, रब की कथा कहानी सुननी है। हर किया कथा कहानियां गुरमीत सुनाइया कथा कहानी बेदी आनी, एक कथा कहानी वेदा की भी है वो नहीं सुननी। कथा कहानी बेदी आनी, बेदी मतलब जिहड़ी वेदा दे विचों निकल रही है वह भी तो कथा हैगी है ना। देखो कथा कई तरीकों की, हर गुरुद्वारे की कथा होंगी है, किसी की कथा किसी तरह की, किसी की कथा किसी तरह की। तो सतगुर ने स्पष्ट किया, आख्या वह कथा कहानी जिहड़ी वेदा की फिलोसफी के आधारित है वह मैं उस कथा कहानी की विचार नहीं करता। कथा कहानी बेदी आनी पाप पुन विचार, जिथे सिर्फ यह दसिया जाता है आह काम कीत्या पाप लगेगा आह काम कीत्या पुन लगेगा, मैं इस कहानी च फसदा ही कोई नहीं। जिथे यह दसिया जाता है भी इदा तू स्वर्ग विच जमेगा तो इदा नरक विच पै जावेगा, मैं इस कहानी विच पैंदा ही नहीं। कथा कहानी बेदी आनी पाप पुन विचार, दे दे लैना लै लै देना नरक सुरग अवतार। हर मेरी कथा कहानी, हर किया कथा कहानियां गुरमीत सुनाइया। मैनू तो गुरु ने, मेरे गुरु मित्र ने रब दियां कथा कहानियां सुनाइया ने, तुहाडियां कथा कहानियां तो बड़िया छोटिया ने। हुण पंडित की कथा कहानी सी कि एक मूर्ति है उहदे दुआले थाल घुमाओ, ये पंडित की कथा कहानी सी। बाबा गुरु नानक कहण लगे नहीं मैनू तो उहदी कथा कहानी सुना जिहदी जिहदे लई आकाश ही थाल बन के बह गया। है कोई एड्डी वड्डी कथा कहानी जिहदे सामने तेरे थाल फिके पै गए उहदी कथा कहानी सुना। गगन मैं थाल, अगर तू मैनू कथा कहानी दस रहा भी किदां तू दीवे जगाने ने, किदां तू धूफ अगरबत्तियां करनियां ने,
ਮੈਨੂੰ ਤੇ ਉਹਦੀ ਕਥਾ ਕਹਾਣੀ ਦੱਸ ਜਿਹਦੇ ਆਲੇ ਦੁਆਲੇ ਸਾਰਾ ਸੰਸਾਰ ਹੀ ਜਿਹੜਾ ਹੈ ਉਹ ਘੁੰਮ ਰਿਹਾ ਹੈ, ਉਹਦੀ ਕਥਾ ਕਹਾਣੀ। ਵੇਦਾਂ ਦੀਆਂ ਕਥਾ ਕਹਾਣੀਆਂ ਨਹੀਂ, ਪਾਪ ਪੁੰਨ ਦੀ ਵਿਚਾਰ ਵਾਲੀਆਂ ਨਹੀਂ। ਤੋ ਖੈਰ, ਗੁਰਦੇਵ ਨੇ ਪਹਿਲੇ ਬਚਨ ਵਿੱਚ ਆਖਿਆ, ਗੁਰ ਪ੍ਰਸਾਦੀ ਮੇਰਾ ਮਨ ਭੀਜੈ ਇਹਾ ਸੇਵ ਬਣੀ ਜੀਓ। ਜਦੋਂ ਗੁਰੂ ਦੀ ਕਿਰਪਾ ਨਾਲ ਰੱਬੀ ਵਿਚਾਰ ਵਿੱਚ ਮੇਰਾ ਮਨ ਭਿੱਜ ਜਾਂਦਾ ਹੈ ਨਾ, ਇਦੋਂ ਵੱਡੀ ਹੋਰ ਕੋਈ ਸੇਵਾ ਨਹੀਂ ਜਾਏਗੀ। ਤੇ ਸੇਵਾ ਕਰਨੀ ਵੀ ਰੱਬ ਦੀ ਚਾਹੀਦੀ ਹੈ, ਤੇ ਰੱਬ ਦੀ ਸੇਵਾ ਆਪਣੇ ਆਪ ਨੂੰ ਸਵਾਰਨਾ ਵੀ ਹੁੰਦਾ ਜੇ, ਇਹ ਚੇਤਾ ਰੱਖੋ। ਅਸੀਂ ਹੱਥੀਂ ਸੇਵਾ ਕਰਦੇ ਹਾਂ, ਬੜੀ ਚੰਗੀ ਗੱਲ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੰਕਤੀ ਹੈ ਜੀ, ਉਹਨਾਂ ਨੇ ਆਖਿਆ, ਜੈਸੇ ਸਾਤ ਮੰਦਿਰ ਕੰਚਨ ਕੇ ਉਸ, ਸੇਵਾ ਦਾ ਰੂਪ ਬਹੁਤ ਵੱਡਾ ਹੁੰਦਾ। ਇਹ ਗੁਰਦੁਆਰੇ ਦੇ ਇੱਕ ਛੋਟੀ ਜਿਹੀ ਕੌਲੀ ਤੋਂ ਸ਼ੁਰੂ ਹੋ ਕੇ ਬਹੁਤ ਵੱਡੇ ਥਾਂ ਉੱਤੇ ਪੁੱਜਦੀ ਹੈ ਸੇਵਾ। ਸੇਵਾ ਦਾ ਰੂਪ ਛੋਟਾ ਨਹੀਂ, ਇਹਦਾ ਦਾਇਰਾ ਬਹੁਤ ਵੱਡਾ ਹੈ। ਜੇ ਤੁਸੀਂ ਆਪਣੇ ਆਪ ਨੂੰ ਸਵਾਰਨ ਵਾਲੇ ਪ੍ਰੋਸੈਸ ਵਿੱਚ ਪਏ ਹੋਏ ਹੋ ਨਾ, ਤੇ ਇਹ ਵੀ ਇੱਕ ਸੇਵਾ ਹੈ। ਤੇ ਮੇਰੇ ਖਿਆਲ ਨਾਲ ਇਦੋਂ ਵੱਡੀ ਦੁਨੀਆ ਦੀ ਹੋਰ ਕੋਈ ਸੇਵਾ ਨਹੀਂ ਹੈਗੀ। ਭਾਈ ਗੁਰਦਾਸ ਸਾਹਿਬ ਦੀ ਨਾ ਇੱਕ ਲਾਈਨ ਹੈ, ਇੱਕ ਪੰਕਤੀ ਉਹਨਾਂ ਦੇ ਕਵਿਤਾ ਵਿੱਚ, ਉਹ ਕਹਿੰਦੇ ਨੇ ਵੀ ਇੱਕ ਬੰਦਾ, ਉਹਨੇ 100 ਮੰਦਿਰ ਸੋਨੇ ਦੇ ਬਣਾਏ, ਤੇ ਬਣਾ ਕੇ ਉਹਨੇ ਕੀ ਕਰ ਦਿੱਤੇ, ਦਾਨ ਕਰ ਦਿੱਤੇ, ਤੇ ਸਾਰੀ ਚਰਚਾ ਹੋ ਗਈ। ਆ ਨਹੀਂ ਆਮ ਕਈ ਨਾ ਚਰਚਾ ਚੱਲਦੀ ਹੈ ਵੀ ਫਲਾਣੇ ਨੇ 4 ਲੱਖ ਰੁਪਈਏ ਦਾ ਚੰਦੂਆ ਚੜਾ ਦਿੱਤਾ, ਖਬਰ ਬਣੇਗੀ, ਨਿਊਜ਼ ਬਣੇਗੀ, ਪਰ 400 ਰੁਪਈਏ ਵਾਲੀ ਦੀ ਨਿਊਜ਼ ਨਹੀਂ ਬਣਨੀ, ਉਹਦੀ ਨਿਊਜ਼ ਨਹੀਂ ਬਣਨੀ, 4 ਲੱਖ ਵਾਲੇ ਦੀ ਬਣੇਗੀ। ਕਿਉਂਕਿ ਧਾਰਮਿਕ ਸਥਾਨ ਵੀ ਉਹਨਾਂ ਹੀ ਉਸੇ ਦੌੜ ਵਿੱਚ ਫਸੇ ਹੋਏ ਨੇ, ਨਿਊਜ਼ ਇਸ ਚੀਜ਼ ਦੀ ਬਣੇਗੀ। ਹੁਣ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਮੈਂ ਇਹ ਸਮਝਿਆ ਏ ਵੀ ਕੋਈ ਬੰਦਾ 100 ਸੋਨੇ ਦੇ ਮੰਦਿਰ ਬਣਾ ਕੇ ਦਾਨ ਕਰ ਦੇਵੇ, ਮੰਦਿਰ ਦਾ ਮਤਲਬ ਘਰ ਵੀ ਹੁੰਦਾ, ਤੇ ਕੋਈ ਏਡਾ ਵੱਡਾ ਦੁਨੀਆਂ ਉੱਤੇ ਡੋਨੇਸ਼ਨ ਕਰਨ ਵਾਲਾ ਬਣ ਜਾਵੇ, ਏਡਾ ਵੱਡਾ ਡੋਨੇਟਰ ਹੋਵੇ ਵੀ ਉਹਨੇ 100 ਮੰਦਿਰ 100 ਘਰ ਬਣਾਏ ਤੇ ਫਿਰ ਦਾਨ ਕਰ ਦਿੱਤੇ, ਕਾਹਦੇ, ਸੋਨੇ ਦੇ। ਜੈਸੇ ਸਾਤ ਮੰਦਿਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏਗਾ। ਆਖੇ ਏਡਾ ਵੱਡਾ ਪੁੰਨ ਕਾਹਦੇ ਵਿੱਚ ਲੱਗੇਗਾ ਜੇ ਤੁਸੀਂ ਇੱਕ ਸਿੱਖ ਨੂੰ, ਕੋਈ ਵੀ ਸਿੱਖਣ ਵਾਲਾ ਜਿਹੜਾ, ਸਿੱਖ ਤੋਂ ਭਾਵ ਜਿਹੜਾ ਸਿੱਖਣ ਵਾਲਾ ਹੈ, ਜੇ ਤੁਸੀਂ ਉਹਨੂੰ ਜੀਵਨ ਦਾ ਇੱਕ ਸ਼ਬਦ ਸਿਖਾ ਦਿੱਤਾ ਨਾ ਜਿਹਨੇ ਉਹਦੀ ਜ਼ਿੰਦਗੀ ਨੂੰ ਪਲਟ ਕੇ ਰੱਖ ਦਿੱਤਾ, ਏਡਾ ਵੱਡਾ ਪੁੰਨ ਲੱਗਦਾ ਹੈ। ਇੱਕ ਪਾਸੇ 100 ਸੋਨੇ ਦੇ ਮੰਦਰਾਂ ਵਾਲਾ ਤੇ ਇੱਕ ਪਾਸੇ ਕਿਸੇ ਨੂੰ ਚੰਗੀ ਸਿੱਖਿਆ ਤੇ ਸਬਕ ਦੇਣ ਵਾਲਾ, ਏਡੀ ਵੱਡੀ ਚੀਜ਼ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਹਰ ਕੀ ਤੁਮ ਸੇਵਾ ਕਰੋ, ਰੱਬ ਦੀ ਸੇਵਾ ਕਰਨੀ। ਰੱਬ ਕਿੱਥੇ ਵਸਦਾ? ਇਸੇ ਖਲਕ ਦੇ ਵਿੱਚ ਵਸਦਾ। ਹੁਣ ਮੰਨ ਲਓ ਕੋਈ ਬੰਦਾ ਨਾ ਰੱਜਿਆ ਹੋਇਆ, ਅੱਜ ਅਸੀਂ ਰੋਟੀ ਪਾਣੀ ਪ੍ਰਸ਼ਾਦੇ ਨਾਲ ਤੇ ਸਾਰੇ ਰੱਜੇ ਹੋਏ ਹਾਂ, ਕੋਈ ਹੈ ਕਮੀ ਕਿਸੇ ਦੇ ਘਰ ਦੇ ਵਿੱਚ? ਤਕਰੀਬਨ ਹਰ ਬੰਦਾ ਆਪਣੇ ਘਰ ਦੇ ਵਿੱਚ ਰਾਜਾ ਹੈ ਤੇ ਰੋਟੀ ਪਾਣੀ ਖਾ ਕੇ ਸੌਂਦਾ ਹੈ। ਅੱਜ ਸਾਨੂੰ ਕਿਹੜੀ ਸੇਵਾ ਦੀ ਲੋੜ ਹੈ? ਵੇਖੋ, ਮੈਂ ਇਤਿਹਾਸ ਵਿੱਚੋਂ ਇੱਕ ਐਗਜ਼ਾਮਪਲ ਦੇਵਾਂਗਾ। ਕੋਈ ਲਹੂ ਵੀਟਵੀ ਲੜਾਈ ਜਦੋਂ 18ਵੀਂ ਸਦੀ ਦੇ ਵਿੱਚ ਸਿੱਖਾਂ ਨੇ ਲੜੀ ਹੈ ਨਾ ਜੀ, ਉਦੋਂ ਇੱਕ ਮਾਰ ਸਾਨੂੰ ਵੱਜੀ ਹੈ ਵੀ ਉਹ ਸਿੱਖ ਬਾਣੀ ਦੇ ਵਿਚਾਰਵਾਨ ਜਿਹੜੇ ਸਨ ਉਹ ਓਨੇ ਨਹੀਂ ਰਹੇ ਜਿੰਨੇ ਪਹਿਲਾਂ ਸਨ। ਇਹ ਨਹੀਂ ਸੀ ਵੀ ਬਾਣੀ ਵਿਚਾਰਦੇ, ਬਾਣੀ ਵਿਚਾਰਦੇ ਸਨ, ਪਰ ਕੀ ਉੱਥੇ ਮੁਸ਼ਕਲ ਕਿਹੜੀ ਬਣੀ ਹੋਈ ਸੀ? ਸਾਡੇ ਇਤਿਹਾਸਕ ਗ੍ਰੰਥਾਂ ਵਿੱਚ ਇੱਕ ਗੱਲ ਆਉਂਦੀ ਹੈ, ਉੱਥੇ ਲਿਖਿਆ, ਜਬ ਪੰਥ ਹੀ ਨਾ ਰਹਾ ਤੋ ਗ੍ਰੰਥ ਕੋ ਕੌਣ ਮਾਨੇਗਾ। ਤੋ ਕੀ ਹੈ ਵੀ ਜਬ ਪੰਥ ਹੀ ਨਾ ਰਹਾ ਤੋ ਗ੍ਰੰਥ ਕੋ ਕੌਣ ਮਾਨੇਗਾ। ਇਹਨੂੰ ਏਦਾਂ ਸਮਝੋ, ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਕੋਈ 4 ਬੰਦੇ ਇੱਥੇ ਆਉਣ ਕੇ ਦਾਓ ਦਾਈ ਸਾਰਿਆਂ ਨੂੰ ਮਾਰਨ ਲੱਗ ਪੈਣ, ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਸ਼ਬਦ ਨੂੰ ਵਿਚਾਰਾਂਗੇ ਕਿ ਜਾਂ ਉਹਨਾਂ ਦਾ ਮੁਕਾਬਲਾ ਕਰਾਂਗੇ? ਸਾਡਾ ਸਭ ਤੋਂ ਪਹਿਲਾਂ ਐਕਸ਼ਨ ਕੀ ਹੋਵੇਗਾ? ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਮੁਕਾਬਲਾ ਕਰਾਂਗੇ। ਆਪਾਂ 10 ਮਿੰਟ ਸ਼ਬਦ ਦੀ ਵਿਚਾਰ ਬੰਦ ਕਰ ਲਓ, ਪਹਿਲਾਂ ਇਹਨਾਂ ਨਾਲ ਦੇਖ ਲਓ। 50 ਬੰਦੇ ਆਉਣ ਤੇ ਆਣ ਕੇ ਕੋਈ ਐਸੀ ਹਮਲਾਵਰ ਧਿਰ ਆਵੇ, ਉੱਥੇ ਫਿਰ ਤੁਹਾਡੀ ਹਸਤੀ ਦੀ ਗੱਲ ਬਣ ਜਾਂਦੀ ਹੈ। ਉੱਥੇ ਤੁਹਾਡੀ, ਤੁਹਾਨੂੰ ਫਿਜ਼ੀਕਲ ਤੌਰ ਤੇ ਪਹਿਲਾਂ ਜਿਉਣਾ ਪੈਣਾ ਹੈ, ਫਿਰ ਹੀ ਹੈ ਨਾ। ਫਿਜ਼ੀਕਲ ਤੌਰ ਤੇ ਜੀ ਕੇ ਤੁਹਾਨੂੰ ਕੀ ਬਚਾਉਣਾ ਪੈਣਾ? ਪੰਥ ਨੂੰ ਬਚਾਉਣਾ ਪੈਣਾ ਹੈ। ਤੇ ਉਹ ਇਤਿਹਾਸਕ ਸਾਡੇ ਸਿੰਘਾਂ ਦਾ ਇਹ ਉਹ ਸਮਾਂ ਸੀ 18ਵੀਂ ਸਦੀ ਦਾ, ਤੇ ਉੱਥੇ ਇਹ ਵਾਕ ਹੋਂਦ ਵਿੱਚ ਆਇਆ ਵੀ ਜਬ ਪੰਥ ਹੀ ਨਾ ਰਹਾ ਤੋ ਗ੍ਰੰਥ ਕੋ
ਕੌਣ ਮੰਨੇਗਾ ਵੀ ਜਦੋਂ ਪੰਥੀ ਨਾ ਰਿਹਾ ਤੇ ਫਿਰ ਗ੍ਰੰਥ ਨੂੰ ਕਿੰਨੇ ਮੰਨਣਾ? ਜਦੋਂ ਇਹ ਸਿੰਘ ਜਿਹੜੇ ਗ੍ਰੰਥ ਦੀ ਸੇਵਾ ਸੰਭਾਲ ਕਰਨ ਵਾਲੇ ਜਦੋਂ ਇਹੋ ਹੀ ਨਾ ਰਹੇ ਤਾਂ ਫਿਰ ਆਪੇ ਚੀਜ਼ਾਂ ਨਾਸ਼ ਹੋ ਜਾਂਦੀਆਂ। ਤਾਂ ਉੱਥੇ ਲੜਾਈ ਇੱਦਾਂ ਦੀ ਸੀ, ਸਮਾਂ ਪਲਟਿਆ, ਸਿੱਖ ਜਿਹੜੇ ਸੀ ਉਹ ਚਲੋ ਇਸਟੈਬਲਿਸ਼ ਵੀ ਹੋਏ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਬਣ ਗਿਆ, ਸਾਰਾ ਕੁਝ ਹੋਇਆ। ਪਰ ਇੱਕ ਮੁਸ਼ਕਲ ਉੱਥੇ ਬਣ ਗਈ ਵੀ ਅਸੀਂ ਸ਼ਬਦ ਦੀ ਵਿਚਾਰ ਦੇ ਨਾਲੋਂ ਟੁੱਟ ਗਏ। ਬੜੇ ਐਸੇ ਗ੍ਰੰਥ ਲਿਖੇ ਗਏ, ਬਹੁਤ ਕੁਝ ਐਸਾ ਲਿਖਿਆ ਗਿਆ ਜਿਹੜਾ ਬ੍ਰਾਹਮਣਵਾਦੀ ਸੋਚ ਦੇ ਨਾਲ ਰਿਲੇਟਡ ਸੀ। ਸਮਾਂ ਆ ਗਿਆ ਜੀ ਸਿੰਘ ਸਭਾ ਲਹਿਰ ਦਾ, ਨਿਰੰਕਾਰੀ ਲਹਿਰ ਦਾ। ਇਹਨਾਂ ਨੇ ਸੇਵਾ ਫਿਰ ਹੋਰ ਤਰੀਕੇ ਨਾਲ ਕੀਤੀ। ਇਹਨਾਂ ਨੇ ਕਾਹਦੀ ਸੇਵਾ ਕੀਤੀ? ਇਹਨਾਂ ਨੇ ਸੇਵਾ ਕੀਤੀ ਵੀ ਘਰੋ ਘਰੀ ਸ਼ਬਦ ਪਹੁੰਚੇ, ਲਿਟਰੇਚਰ ਲਿਖਿਆ ਗਿਆ, ਸਾਹਿਤ ਲਿਖਿਆ ਗਿਆ। ਹੁਣ ਇਹ ਵੀ ਕੀ ਹੈ? ਇੱਕ ਸੇਵਾ ਹੈ ਨਾ। ਸੇਵਾ ਹੁੰਦੀ ਹੈ ਸਮੇਂ ਦੀ ਲੋੜ ਮੁਤਾਬਕ। ਅੱਜ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਵੀ ਅੱਜ ਰੋਟੀ ਪਾਣੀ ਦੀ ਲੋੜ ਨਹੀਂ ਹੈਗੀ। ਅੱਜ ਆਪਾਂ ਕਹਿੰਦੇ ਅਸੀਂ ਦੁਨੀਆਂ ਵਿੱਚ ਲੰਗਰ ਲਾਉਂਦੇ, ਮੈਂ ਕਹਿੰਦੇ ਜਿੱਥੇ ਲੋੜਵੰਦਾਂ ਦੀ ਲੋੜ ਹੈ ਲਾ ਦਿਓ, ਗੁਰਦੁਆਰਿਆਂ ਵਿੱਚ ਵੈਸੇ ਲੰਗਰ ਚੱਲ ਹੀ ਰਹੇ ਨੇ। ਅੱਜ ਸਭ ਤੋਂ ਵੱਡੀ ਲੋੜ ਸਿੱਖਾਂ ਨੂੰ ਕਾਹਦੀ ਹੈ? ਗੁਰੂ ਦੇ ਸ਼ਬਦ ਦੀ, ਸੇਵਾ ਦੀ। ਤੇ ਕਿਤੇ ਸਿੱਖ ਪਹਿਲਾਂ ਵੀ ਕਰਦੇ ਰਹੇ ਸੀ, ਗੁਰਬਾਣੀ ਲਿਖ ਪੋਥੀਆਂ, ਭਾਈ ਗੁਰਦਾਸ ਸਾਹਿਬ ਨੇ ਲਿਖਿਆ ਉਹ ਬਾਣੀ ਦੀਆਂ ਪੋਥੀਆਂ ਇੱਦਾਂ ਲਿਖ ਲਿਖ ਕੇ ਤੇ ਅੱਗੇ ਤੋਂ ਅੱਗੇ ਦਿੰਦੇ ਹੁੰਦੇ ਸੀ, ਸ਼ਬਦ ਦੀ ਸੇਵਾ ਉਦੋਂ ਵੀ ਕਰਦੇ ਸੀ। ਜੇ ਸਾਡਾ ਫੋਕਸ ਇੱਕੋ ਚੀਜ਼ ਉੱਤੇ ਹੋ ਗਿਆ, ਦੋ ਚੀਜ਼ਾਂ ਬਿਲਕੁਲ ਬਰਾਬਰ ਚੱਲਣੀਆਂ ਚਾਹੀਦੀਆਂ ਨੇ। ਅਸੀਂ ਬਾਹਰ ਦੀ ਸੇਵਾ ਜਿਹਨੂੰ ਆਪਾਂ ਪੇਟ ਦੀ ਸੇਵਾ ਕਹਿੰਦੇ ਹਾਂ ਉਹ ਵੀ ਚੱਲਣੀ ਚਾਹੀਦੀ ਹੈ, ਪਰ ਆਤਮਾ ਦੀ ਖੁਰਾਕ ਦੀ ਸੇਵਾ ਵੀ ਜ਼ਰੂਰੀ ਹੈ, ਦੋਵੇਂ ਚੀਜ਼ਾਂ ਬਰਾਬਰ ਚੱਲਣ। ਤੋ ਅੱਜ ਦੇ ਸਮੇਂ ਵਿੱਚ ਸੇਵਾ ਦੀ ਕਿਹੜੀ ਲੋੜ ਹੈ? ਸੇਵਾ ਦੀ ਲੋੜ ਹੈ ਵੀ ਅਸੀਂ ਸ਼ਬਦ ਦੇ ਨਾਲ ਜੁੜੀਏ, ਗੁਰੂ ਦੀ ਵਿਚਾਰ ਨਾਲ ਜੁੜੀਏ। ਬਾਹਰੀ ਤੌਰ ਉੱਤੇ ਪ੍ਰਸ਼ਾਦਾ ਪਾਣੀ ਆਪਾਂ ਸਾਰੇ ਛਕਦੇ ਹਾਂ, ਪਰ ਇੱਕ ਆਤਮਾ ਭੁੱਖੀ ਹੈ ਤੇ ਇਹਨੂੰ ਤ੍ਰਿਪਤੀ ਮਿਲਣੀ ਹੈ ਗੁਰੂ ਦੇ ਸ਼ਬਦ ਦੀ ਸੇਵਾ ਨਾਲ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜੇ ਕੋਈ ਕਿਸੇ ਦੇ ਜੀਵਨ ਨੂੰ ਸਹੀ ਅਗਵਾਈ ਦੇ ਦੇਵੇ ਨਾ, ਕੋਈ ਸਹੀ, ਕਈ ਬੰਦਿਆਂ ਕੋਲ ਦੇਣ ਲਈ ਧਨ ਨਹੀਂ ਹੁੰਦਾ, ਉਹਦੇ ਕੋਲ ਤਜਰਬਾ ਹੁੰਦਾ, ਕਈਆਂ ਕੋਲ ਦੇਣ ਲਈ ਧਨ ਨਹੀਂ ਹੈਗਾ, ਪਰ ਉਹਦੇ ਕੋਲ ਜ਼ਿੰਦਗੀ ਦਾ ਐਕਸਪੀਰੀਅੰਸ ਹੈ, ਤਜਰਬਾ ਹੈ, ਉਸ ਤਜਰਬੇ ਦੇ ਨਾਲ ਅੱਗੇ ਵਧਿਆ ਜਾ ਸਕਦਾ। ਤੋ ਸਤਿਗੁਰੂ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਹਰ ਕੀ ਤੁਮ ਸੇਵਾ ਕਰੋ, ਰੱਬ ਦੀ ਸੇਵਾ ਕਰਨੀ। ਰੱਬ ਦੀ ਸੇਵਾ ਕੀ ਹੋਵੇਗੀ? ਰੱਬ ਕੁਝ ਖਾਂਦਾ ਪੀਂਦਾ ਹੈ? ਹਨਾ, ਮੈਂ ਇੱਕ ਬੇਨਤੀਆਂ ਜ਼ਰੂਰੀ ਇੱਕ ਦੋ ਕਰਦੇ ਹਾਂ, ਤੁਸੀਂ ਜਿੰਨੀ ਸੰਗਤ ਹੈ ਸਮਝਿਓ। ਗੁਰੂ ਦਾ ਭੋਜਨ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਨੇ, ਮਤਲਬ ਗੁਰੂ ਦਾ ਭੋਜਨ ਕੀ ਹੈ? ਗੁਰੂ ਦਾ ਭੋਜਨ ਰੱਬ ਦਾ ਨਾਮ ਹੈ। ਗੁਰੂ ਦਾ ਭੋਜਨ ਦੁਨੀਆਂ ਦੀ ਖੁਰਾਕ ਨਹੀਂ ਹੈਗੀ, ਰੱਬ ਦਾ ਨਾਮ ਗੁਰੂ ਦਾ ਭੋਜਨ ਹੈ। ਗੁਰੂ ਦੇ ਵਸਤਰ ਕੀ ਨੇ? ਰੱਬ ਦਾ ਗਿਆਨ ਹੀ ਗੁਰੂ ਦੇ ਕੀ ਨੇ? ਵਸਤਰ ਨੇ। ਸਾਡੀਆਂ ਫਿਜ਼ੀਕਲ ਤੇ ਸਰੀਰਕ ਲੋੜਾਂ ਹਨ, ਪਰ ਗੁਰੂ ਦੀ ਕਦੀ ਵੀ ਫਿਜ਼ੀਕਲ ਲੋੜ ਨਹੀਂ ਹੁੰਦੀ। ਗੁਰੂ ਸਾਡੇ ਵਾਂਗੂ ਰੋਟੀ ਨਹੀਂ ਖਾਂਦਾ, ਗੁਰੂ ਸਾਡੇ ਵਾਂਗੂ ਪ੍ਰਸ਼ਾਦਾ ਨਹੀਂ ਛਕਦਾ, ਗੁਰੂ ਨੂੰ ਸਾਡੇ ਵਾਂਗੂ ਗਰਮੀ ਤੇ ਸਰਦੀ ਨਹੀਂ ਲੱਗਦੀ। ਹੁਣ ਇਹਦੇ ਜਵਾਬ ਮਹਾਰਾਜ ਬਾਣੀ 'ਚ ਦਿੰਦੇ ਨੇ, ਇਹ ਸਾਰਾ ਕੁਝ ਬਾਣੀ 'ਚ ਪਿਆ ਹੋਇਆ ਜੋ ਮੈਂ ਬੇਨਤੀ ਕਰ ਰਿਹਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮੇਰੇ ਲਈ ਰੱਬੀ ਗਿਆਨ ਹੀ ਭੋਜਨ ਹੈ, ਮੇਰੇ ਲਈ ਰੱਬੀ ਗਿਆਨ ਹੀ ਕੱਪੜੇ ਨੇ, ਵਸਤਰ ਨੇ। ਇਹ ਠੀਕ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬਾਹਰੀ ਸੇਵਾ ਸੰਭਾਲ ਲਈ ਅਸੀਂ ਚੰਦੋਏ, ਬਾਹਰ ਦੇ ਜਿਹੜੇ ਕੱਪੜੇ ਨੇ ਉਹ ਆਪਾਂ ਲਾਏ ਹੋਏ ਨੇ, ਗੱਲ ਵੱਖਰੀ ਹੈ। ਪਰ ਐਕਚੁਅਲ ਵਿੱਚ ਜੇ ਤੁਸੀਂ ਬਾਣੀ ਨੂੰ ਸਮਝਣ ਦਾ ਯਤਨ ਕਰੋਗੇ ਤੇ ਮਹਾਰਾਜ ਬਾਣੀ ਵਿੱਚ ਇਹੋ ਗੱਲ ਹੀ ਕਹਿੰਦੇ ਨੇ ਵੀ ਮੇਰਾ ਭੋਜਨ ਕੀ ਹੈ? ਹਰ ਨਾਮ ਹਮਾਰਾ ਪਹਿਨਣ, ਮੇਰੇ ਲਈ ਪਹਿਨਣ ਕੀ ਹੈ? ਹਰ ਨਾਮ ਹਮਾਰਾ ਪਹਿਨਣ, ਨਾਮ ਹਮਾਰਾ ਭੋਜਨ। ਉਹਨਾਂ ਨੇ ਆਖਿਆ ਨਾਮ ਹੀ ਮੇਰਾ ਕੀ ਹੈ? ਭੋਜਨ ਵੀ ਹੈ। ਹਰ ਨਾਮ ਹਮਾਰਾ ਪਹਿਨਣ, ਹੋਰ ਪਹਿਨਣ ਕੀ ਸ਼ਰਦ ਗਈ, ਹੋਰ ਕੁਝ ਪਾਉਣ ਦੀ ਮੇਰੀ ਇੱਛਾ ਹੀ ਚਲੇਗੀ। ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰਾ, ਜਿਵੇਂ ਬੰਦੇ ਦਾ ਸਰੀਰ ਵੱਖ ਵੱਖ ਭੋਜਨ ਨੂੰ ਲੋੜਦਾ ਹੈ, ਗੁਰੂ ਲਈ ਰੱਬ ਦਾ ਨਾਮ ਹੀ ਛੱਤੀ ਪ੍ਰਕਾਰ ਦਾ ਭੋਜਨ ਹੈ। ਜਦੋਂ ਗੱਲ ਰੱਬ ਦੀ ਸੇਵਾ ਦੀ ਆਵੇਗੀ ਤੇ ਰੱਬ ਤੇ ਕੁਝ ਖਾਂਦਾ ਨਹੀਂ, ਤੇਰਾ ਕੀ ਆ, ਤੁਝੇ ਕਿਆ ਅਰਪੂ, ਵੀ ਸਾਰਾ ਕੋਈ ਤੇ ਤੇਰਾ ਬਣਾਇਆ, ਤੈਨੂੰ ਕੀ ਭੇਟਾ ਕਰਾਂ? ਰੱਬ ਦੀ ਸੇਵਾ ਕਿਵੇਂ ਕਰੋਗੇ? ਰੱਬ ਦੀ ਸੇਵਾ ਹੁਣ ਜੇ ਤੇ ਮੂਰਤੀ ਹੋਵੇ, ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਇੰਡੀਆ ਵਿੱਚ ਨਾ ਇੱਕ ਖਬਰ ਲੱਗੀ ਵੀ ਜਿਹੜਾ ਭਗਵਾਨ ਹੈ ਉਹਨੂੰ ਦਸਤ ਲੱਗ ਗਏ, ਲੂਜ਼ ਮੋਸ਼ਨ ਹੋ ਗਏ, ਭਲਾ ਕਿਉਂ?
ਕਿਉਂਕਿ ਗਰਮੀਆਂ ਦਾ ਮੌਸਮ ਸੀ, ਅੰਬਾਂ ਦੀ ਗਿਣਤੀ ਵੱਧ ਹੋ ਗਈ ਤੇ ਭਗਤਾਂ ਨੇ ਅੰਬ ਮੰਦਰ 'ਚ ਚੜਾ ਦਿੱਤੇ ਤੇ ਪੁਜਾਰੀ ਕਹਿੰਦਾ ਵੀ ਜਿਹੜਾ ਭਗਵਾਨ ਹੈ ਉਹ ਅੰਬ ਖਾਂਦਾ ਤੇ ਜਦੋਂ ਜ਼ਿਆਦੀ ਮਾਤਰਾ ਵਿੱਚ ਭਗਵਾਨ ਨੇ ਅੰਬ ਖਾਂਦੇ ਤੇ ਉਹਨੂੰ ਕੀ ਲੱਗ ਗਏ, ਦਸਤ ਲੱਗ ਗਏ, ਲੂਜ਼ ਮੋਸ਼ਨ ਲੱਗ ਗਏ। ਮਤਲਬ ਗੱਲ ਇਹ ਪੇਪਰ ਦੀ ਖਬਰ ਸੀ ਇਹ। ਤੋ ਰੱਬ ਅਕਾਲ ਪੁਰਖ ਜਿਹਦੇ ਬਾਰੇ ਤੁਸੀਂ ਪੜ੍ਹਿਆ ਵੀ ਰੂਪ ਨਾ ਰੇਖ ਨਾ ਰੰਗ ਕੇ ਸ਼ਤਰੇ ਗੁਣ ਤੇ ਪ੍ਰਭ ਭਿੰਨ, ਉਹਦੀ ਸੇਵਾ ਕਿਵੇਂ ਕਰੋਗੇ? ਉਹਦੀ ਸੇਵਾ ਹੈ ਰੱਬ ਇਸ ਖਲਕਤ ਵਿੱਚ ਹੀ ਵੱਸਦਾ, ਇਸ ਖਲਕਤ ਵਿੱਚ ਵੀ। ਤੇ ਸੇਵਾ ਸ਼ੁਰੂ ਕਿੱਥੋਂ ਹੋਣੀ ਹੈ? ਆਪਾਂ ਇਹ ਕਹਿੰਦੇ ਚੈਰਿਟੀ ਬਿਗਿਨ ਫਰੋਮ ਹੋਮ। ਜਿਹੜੀ ਚੈਰਿਟੀ ਹੈ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਹੁੰਦੀ ਹੈ। ਹੁਣ ਜੇ ਸੇਵਾ ਕਰਨੀ ਹੈ, ਸਭ ਤੋਂ ਪਹਿਲਾਂ ਸੇਵਾ ਇਹ ਹੈ ਵੀ ਮੈਂ ਆਪਣੇ ਆਪ ਨੂੰ ਸਵਾਰਾਂ, ਮੈਂ ਆਪਣੇ ਮੰਦ ਖਿਆਲਾਂ ਨੂੰ ਦੂਰ ਕਰਾਂ, ਰੱਬ ਤੇ ਮੇਰੇ ਅੰਦਰ ਹੀ ਹੈ ਨਾ, ਇਹ ਵੀ ਸੇਵਾ ਹੈ। ਪਰ ਇਹਨੂੰ ਆਪਾਂ ਸੇਵਾ ਕੰਸਿਡਰ ਨਹੀਂ ਕਰਦੇ, ਇਹਨੂੰ ਨਹੀਂ ਵਿਚਾਰਦੇ ਵੀ ਇਹ ਵੀ ਸੇਵਾ ਹੈ। ਤੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਇੱਕ ਬਚਨ ਆਖਿਆ, ਸਾ ਸੇਵਾ ਕੀਤੀ ਸਫਲ ਹੈ। ਪੌੜੀ ਬੜੀ ਕਮਾਲ ਦੀ, ਜਿਤ ਸਤਿਗੁਰ ਕਾ ਮਨ ਮੰਨੇ। ਸੇਵਾ ਉਹ ਕੀਤੀ ਸਫਲ ਹੈ ਜਿਹਦੇ ਨਾਲ ਗੁਰੂ ਦਾ ਮਨ ਪਤੀਤ ਜਾਵੇ, ਗੁਰੂ ਦਾ ਮਨ ਖੁਸ਼ ਹੋਵੇ। ਇਤਿਹਾਸ ਚੋਂ ਇੱਕ ਸਾਖੀ ਸੁਣਾ ਦਿੰਦਾ, ਅਸੀਂ ਸਾਖੀਆਂ ਨਾਲ ਵੀ ਕਈ ਵਾਰ ਬਹੁਤ ਜੁੜੇ ਹੁੰਦੇ ਹਾਂ। ਕਸ਼ਮੀਰ ਨੂੰ ਸੰਗਤ ਜਾ ਰਹੀ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਦਰਸ਼ਨ ਕਰਨ ਦੇ ਲਈ, ਤੇ ਸਾਰੇ ਆਪਣੇ ਸੁਭਾਅ ਮੁਤਾਬਕ ਗੁਰੂ ਘਰ ਦੇ ਲਈ ਵਸਤੂਆਂ ਭੇਟਾਂ ਜਿਵੇਂ ਅੱਜ ਆਪਾਂ ਲੈ ਕੇ ਆਉਂਦੇ ਹਾਂ, ਕੋਈ ਦੁੱਧ ਲੈ ਕੇ ਆਉਂਦਾ, ਖੰਡ ਲੈ ਕੇ ਆਉਂਦਾ, ਸਿੱਖ ਉਦੋਂ ਵੀ ਇਹ ਸਾਰਾ ਕੁਝ ਕਰਦੇ ਸਨ ਕਿਉਂਕਿ ਸੰਗਤਾਂ ਆਉਂਦੀਆਂ ਸਨ, ਸ਼ਗਦੀਆਂ ਛਕਾਉਂਦੀਆਂ ਸਨ। ਤੇ ਇੱਕ ਸਿੱਖ ਨੇ ਨਾ ਸ਼ਾਇਦ ਜਿਹੜਾ ਹੈ ਉਹ ਪਾ ਲਿਆ ਡੱਬੇ ਦੇ ਵਿੱਚ ਤੇ ਯਾਤਰਾ ਦੇ ਵਿੱਚ ਬਹਿ ਗਿਆ ਸਿੱਖਾਂ ਦੇ ਨਾਲ, ਬਾਕੀ ਜਿੱਥੇ ਸਿੱਖ ਕਸ਼ਮੀਰ ਨੂੰ ਚੱਲੇ ਸਨ ਉਹ ਵੀ ਨਾਲ ਬਹਿ ਗਿਆ। ਉਹਦਾ ਨਾਂ ਸੀ ਭਾਈ ਕੱਟੂ ਸ਼ਾਹ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਿੱਖ ਸੀ। ਤੇ ਰਸਤੇ ਦੇ ਵਿੱਚ, ਹੁਣ ਕਸ਼ਮੀਰ ਵਿੱਚ ਠੰਡ ਵੀ ਹੈ ਆਪਾਂ ਨੂੰ ਪਤਾ, ਮੌਸਮ ਖਰਾਬ ਸੀ, ਤੇ ਜਿਹੜੇ ਯਾਤਰੀ ਸਨ, ਸਾਥੀ ਯਾਤਰੀ ਸਨ, ਇਤਿਹਾਸ ਨੇ ਲਿਖਿਆ ਵੀ ਉੱਥੇ ਇੱਕ ਯਾਤਰੂ ਬਿਮਾਰ ਹੋ ਗਿਆ, ਉਹਨੂੰ ਖੰਘ ਲੱਗ ਗਈ, ਬੁਰੀ ਉਹਦੀ ਹਾਲਤ। ਤੇ ਆਪਾਂ ਆਮ ਤੁਹਾਨੂੰ ਪਤਾ ਹੋਵੇਗਾ ਜਦੋਂ ਖੰਘ ਵਗੈਰਾ ਲੱਗਦੀ ਹੈ ਤੇ ਸ਼ਹਿਦ ਚਟਾਉਂਦੇ ਨੇ, ਕਿਉਂਕਿ ਸ਼ਹਿਦ ਗਰਮ ਹੁੰਦਾ, ਇਹ ਖਰਾਬ ਨਹੀਂ ਹੁੰਦਾ, ਲੰਮਾ ਸਮਾਂ ਸ਼ਹਿਦ ਦੀ ਲਾਈਫ ਫੜੀ ਹੁੰਦੀ ਹੈ। ਤੇ ਉਹਨਾਂ ਨੇ ਆਖਿਆ, ਭਾਈ ਕੱਟੂ ਸ਼ਾਹ ਤੇਰੇ ਕੋਲ ਸ਼ਹਿਦ ਹੈ ਤੇ ਯਾਤਰੀ ਬਿਮਾਰ ਹੈ ਤੇ ਇਹਨੂੰ ਦੇ ਦੇ। ਉਹ ਜੀ ਕਹਿੰਦਾ ਮੈਂ ਨਹੀਂ ਦੇਣਾ, ਕਹਿੰਦਾ ਮੈਂ ਕਿਹਦੇ ਹੱਥ ਲੈ ਕੇ ਚੱਲਿਆ? ਆਪਣੇ ਗੁਰੂ ਵਾਸਤੇ, ਮੈਂ ਤੇ ਮੇਰੀ ਪੀਰੀ ਦੇ ਮਾਲਕ ਵਾਸਤੇ ਲੈ ਕੇ ਚੱਲਿਆ, ਮੈਂ ਖੋਲ ਕੇ ਇਹਨੂੰ ਕਿਵੇਂ ਛਕਾ ਦਿਆਂ? ਚਲੋ ਜੀ, ਬਿਪਤਾ ਦੇ ਮਾਰੇ ਸਿੱਖ ਜਿਹੜੇ ਸੀ ਉਹ ਉੱਥੇ ਪਹੁੰਚੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ। ਚਲੋ, ਲਿਖਣ ਵਾਲਿਆਂ ਨੇ ਲਿਖਿਆ ਵੀ ਜਦੋਂ ਨਾ ਭਾਈ ਕੱਟੂ ਸ਼ਾਹ ਨੇ ਸ਼ਹਿਦ ਅਰਪਿਤ ਕੀਤਾ ਤੇ ਸਤਿਗੁਰੂ ਮਹਾਰਾਜ ਨੇ ਵੇਖਿਆ ਤੇ ਸ਼ਹਿਦ ਵਿੱਚ ਕੀੜੇ ਚੱਲੇ ਹੋਏ ਸਨ। ਇਹ ਹੁਣ ਥੋੜ੍ਹਾ ਜਿਹਾ ਕਰਾਮਾਤੀ ਸਾਖੀ ਬਣਾ ਦਿੰਦੇ ਨੇ, ਪਰ ਇਹਨੂੰ ਸਮਝ ਹੋਏ ਤਾਂ, ਜਿਹੜੀ ਵਸਤੂ ਨੂੰ ਕੀੜੇ ਲੱਗੇ ਹੋਣ ਉਹ ਖਾਣ ਯੋਗ ਨਹੀਂ ਹੁੰਦੀ, ਆਪਾਂ ਕਦੀ ਨਹੀਂ ਖਾਵਾਂਗੇ। ਜਦੋਂ ਭਾਈ ਕੱਟੂ ਸ਼ਾਹ ਨੇ ਨਾ ਆਪਣੇ ਵੱਲੋਂ ਹੁੱਬ ਕੇ ਗੁਰੂ ਮੀਰੀ ਪੀਰੀ ਦੇ ਮਾਲਕ ਨੂੰ ਇਹ ਗੱਲ ਆਖੀ ਵੀ ਮਹਾਰਾਜ ਸ਼ਹਿਦ ਲਿਆਂਦਾ ਪ੍ਰਵਾਨ ਕਰੋ, ਤੇ ਸਤਿਗੁਰ ਨੇ ਆਖਿਆ ਵੀ ਭਾਈ ਕੱਟੂ ਸ਼ਾਹ ਤੇਰੇ ਸ਼ਹਿਦ ਵਿੱਚ ਕੀੜੇ ਚੱਲੇ ਹੋਏ ਨੇ, ਖਰਾਬ ਹੋਇਆ। ਕਹਿੰਦਾ ਮਹਾਰਾਜ ਚੰਗਾ ਭਲਾ, ਖਰਾਬ ਕਿੱਥੇ ਹੋਇਆ, ਸ਼ਹਿਦ ਵੀ ਕਦੀ ਖਰਾਬ ਹੁੰਦਾ? ਕਹਿੰਦਾ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿੱਥੇ ਅਸੀਂ ਮੰਗਿਆ ਸੀ ਉੱਥੇ ਤੂੰ ਸਾਨੂੰ ਦਿੱਤਾ ਨਹੀਂ, ਜਿੱਥੇ ਮੰਗਿਆ ਸੀ। ਆਖਿਆ ਮਹਾਰਾਜ ਮੈਂ ਤੇ ਤੁਹਾਨੂੰ ਹੁਣ ਮਿਲਿਆ ਆਣ ਕੇ, ਤੁਸੀਂ ਕਿੱਥੇ ਮੰਗਿਆ ਸੀ? ਕਹਿੰਦੇ ਜਦੋਂ ਯਾਤਰੂ ਬਿਮਾਰ ਸੀ ਤੇ ਉੱਥੇ ਮੈਂ ਮੰਗਿਆ ਸੀ ਤੇਰੇ ਕੋਲ, ਪਰ ਤੂੰ ਮੇਰੇ ਮੂੰਹ ਨੂੰ ਉਹ ਸ਼ਹਿਦ ਨਹੀਂ ਲਾਇਆ। ਸਮਝਣ ਮਾਤਰ ਗੱਲ ਹੈ, ਵਿਚਾਰਨ ਯੋਗ ਗੱਲ ਹੈ। ਸਤਿਗੁਰ ਨੇ ਆਖਿਆ ਹੁਣ ਸਾਡੇ ਭਾਅ ਦਾ ਤੂੰ ਕਹਿੰਦਾ ਸ਼ਹਿਦ ਖਰਾਬ ਨਹੀਂ ਹੁੰਦਾ, ਪਰ ਮੇਰੇ ਭਾਅ ਦੇ ਵਿੱਚ ਕੀੜੇ ਚੱਲੇ ਹੋਏ ਨੇ, ਇਹ ਪ੍ਰਵਾਨ ਨਹੀਂ ਹੋਣਾ। ਢਹਿ ਪਿਆ ਪੈਰੀਆਂ ਦਾ ਮਹਾਰਾਜ, ਗਲਤੀ ਹੋ ਗਈ। ਉੱਥੋਂ ਆਪਾਂ ਇੱਕ ਸ਼ਬਦ ਪੜ੍ਹਨੇ ਵੀ ਗਰੀਬ ਦਾ ਮੂੰਹ ਗੁਰੂ ਦੀ ਕੀ ਹੈ, ਗੋਲਕ ਹੈ। ਤੋ ਸਤਿਗੁਰ ਨੇ ਸਮਝਾਇਆ ਵੀ ਸੇਵਾ, ਹੋਰ ਗੁਰੂ ਦੀ ਸੇਵਾ ਕਿਵੇਂ ਹੋਵੇਗੀ? ਅੱਜ ਜੇ ਕੋਈ ਆਖੇ ਵੀ ਗੁਰੂ ਗ੍ਰੰਥ ਸਾਹਿਬ ਕੁਝ ਖਾਂਦੇ ਭੋਗਦੇ ਨੇ, ਇੱਦਾਂ ਤੇ ਨਹੀਂ ਹੋਣਾ, ਇੱਦਾਂ ਨਹੀਂ ਹੋਣਾ। ਸੇਵਾ ਦੇ ਸਮੇਂ ਸਮੇਂ ਦੇ ਉੱਤੇ ਰੂਪ ਬਦਲਦੇ ਰਹੇ ਨੇ। ਸੇਵਾ ਕਈ ਤਰੀਕਿਆਂ ਨਾਲ ਸੇਵਾ ਹੁੰਦੀ ਹੈ। ਇਹ ਵੀ ਬਾਣੀ 'ਚ ਆਇਆ, ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ, ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ, ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ, ਮਾਇਆ ਧਾਰੀ ਸ਼ਤਰਪਾਤ ਤਿੰਨ ਛੋਡੋ ਤਿਆਗ। ਸੇਵਾ ਦੇ ਰੂਪ ਬਦਲਦੇ ਰਹਿੰਦੇ ਨੇ। ਤੇ ਰੱਬ ਦੀ ਸੇਵਾ ਕਿਵੇਂ ਹੋਣੀ ਹੈ? ਰੱਬ ਆਪਣੀ ਖਲਕਤ ਵਿੱਚ ਵਸਿਆ ਹੋਇਆ, ਖਲਕਤ ਵਿੱਚ ਰੱਬ ਮੇਰੇ ਅੰਦਰ ਬੈਠਾ ਹੋਇਆ, ਅੰਦਰ ਬੈਠੇ ਹੋਏ ਰੱਬ ਦੀ ਸੇਵਾ ਕਿਵੇਂ ਹੋਵੇਗੀ? ਜਿਵੇਂ ਗੁਰਦੁਆਰੇ ਮੰਦਰਾਂ ਵਿੱਚੋਂ ਤੁਸੀਂ ਗਾਰਬੇਜ ਬਾਹਰ ਕੱਢਦੇ ਹੋ ਨਾ,
ਕੋਈ ਥਾਂ ਨੂੰ ਪਵਿੱਤਰ ਬਣਾਉਣ ਵਾਸਤੇ ਉੱਥੋਂ ਦੀ ਗੰਦਗੀ ਬਾਹਰ ਕੱਢ ਦਿਓ ਤੇ ਕਹਿੰਦੇ ਹੁਣ ਮੰਦਿਰ ਬਣ ਗਿਆ, ਇਹ ਗੁਰਦੁਆਰਾ ਸਾਫ ਸੁਥਰਾ ਹੋ ਗਿਆ, ਬਸ ਆਹ ਅੰਦਰ ਮੇਰੇ ਰੱਬ ਬੈਠਾ ਏ, ਇਹਦੇ ਅੰਦਰ ਜਿੰਨੀ ਗਾਰਬੇਜ ਤੇ ਗੰਦਗੀ ਪਈ ਹੋਈ ਨੇ ਮੇਰੇ ਵਿਚਾਰਾਂ ਦੀ, ਜਦੋਂ ਇਹਨੂੰ ਮੈਂ ਕੱਢ ਕੇ ਬਾਹਰ ਸੁੱਟ ਦਿੱਤਾ, ਆਹ ਹੈ ਸੇਵਾ, ਇਹ ਹੈ ਰੱਬ ਦੀ ਸੇਵਾ। ਤੋ ਬਾਬੇ ਨੇ ਕਿਹਾ ਦੂਜੀ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ, ਜੇ ਇਹ ਚੇਤਾ ਰੱਖੋ, ਦੂਜੀ ਸੇਵਾ ਕਰਨ ਦਾ ਨਹੀਂ ਕੋਈ ਲਾਭ। ਸ਼ਬਦ ਸੁਣ ਲਓ, 5 ਮਿੰਟ ਦਾ ਸਮਾਂ ਬਾਕੀ ਆਪਣਾ। ਹਰ ਕੀ ਤੁਮ ਸੇਵਾ ਕਰੋ, ਨਾਲ ਪੌੜੀ ਪੜ੍ਹ ਰਹੇ ਸੀ ਆਪਾਂ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਿਹਦੇ ਨਾਲ ਮੇਰਾ ਗੁਰੂ ਪਤੀਤ ਜਾਵੇ, ਗੁਰੂ ਖੁਸ਼ ਹੋਵੇ, ਗੁਰੂ ਖੁਸ਼ ਹੋਵੇਗਾ ਜਦੋਂ ਸਾਡੇ ਵਿਚਾਰ ਪਵਿੱਤਰ ਹੋਣਗੇ। ਤੇ ਬੋਲ ਰੱਖਿਆ, ਆਖਿਆ ਜਾਂ ਸਤਿਗੁਰ ਕਾ ਮਨ ਮੰਨਿਆ। ਅੱਛਾ, ਮਨ ਗੁਰੂ ਦਾ ਮੰਨਣਾ ਹੈ ਤੇ ਪਾਪ ਮੇਰੇ ਲੈ ਜਾਣੇ, ਵੇਖੋ ਕਿੱਡੀ ਕਮਾਲ ਦੀ ਗੱਲ ਹੈ। ਖੁਸ਼ ਗੁਰੂ ਨੇ ਹੋਣਾ ਹੈ ਤੇ ਪਾਪ ਮੇਰੇ ਝੜਨੇ ਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਹੁਣ ਮਹਾਰਾਜ ਕਿਵੇਂ ਹੋਵੇਗਾ? ਆਖਿਆ ਉਪਦੇਸ਼ ਜੇ ਦਿੱਤਾ ਸਤਿਗੁਰੂ, ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਉਹ ਸਿੱਖਾਂ ਨੇ ਕੰਨਾਂ ਨਾਲ ਸੁਣਿਆ। ਮਹਾਰਾਜ ਫਿਰ ਸੇਵਾ ਹੋਈ ਕਿਵੇਂ? ਆਖਿਆ ਜਿਨ ਸਤਿਗੁਰ ਕਾ ਭਾਣਾ ਮੰਨਿਆ। ਭਾਣੇ 3 ਤਰ੍ਹਾਂ ਦੇ ਹੁੰਦੇ ਨੇ, ਇੱਕ ਭਾਣਾ ਰੱਬ ਦਾ, ਦੂਜਾ ਮੇਰਾ ਆਪਣਾ ਤੇ ਤੀਜਾ ਗੁਰੂ ਦਾ। ਸਾਰਾ ਕੁਝ ਭਾਣੇ 'ਚ ਹੋ ਰਿਹਾ, ਕੋਈ ਚੀਜ਼ ਰੱਬ ਦੇ ਭਾਣੇ 'ਚ ਹੋ ਰਹੀ ਹੈ, ਕੋਈ ਗੁਰੂ ਦੇ ਭਾਣੇ 'ਚ ਹੋ ਰਹੀ ਹੈ ਤੇ ਕੋਈ ਮੇਰੇ ਆਪਣੇ ਭਾਣੇ 'ਚ ਹੋ ਰਹੀ ਹੈ। ਅਸੀਂ ਨਾ ਭਾਣੇ ਸ਼ਬਦ ਨੂੰ ਕੀ ਕਈ ਵਾਰ ਕਹਿੰਦੇ ਹਾਂ, ਕਹਿੰਦੇ ਜੀ ਵੇਖੋ ਜੀ ਭਾਣਾ 3 ਤਰ੍ਹਾਂ ਦਾ ਭਾਣਾ ਹੁੰਦਾ, 3 ਤਰ੍ਹਾਂ ਦਾ। ਪਹਿਲਾ ਭਾਣਾ ਸੁਣ ਲਓ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ। ਕਿਹਦਾ ਭਾਣਾ ਏ? ਰੱਬ ਦਾ। ਦੂਜਾ ਭਾਣਾ ਸੁਣ ਲਓ, ਆਪਣੇ ਭਾਣੇ ਜੋ ਚੱਲੇ ਭਾਈ ਸੇ ਵਿਛੜ ਚੋਟਾਂ। ਕਿਹਦਾ ਭਾਣਾ ਹੋ ਗਿਆ? ਮੇਰਾ ਆਪਣਾ। ਤੇ ਤੀਜਾ ਭਾਣਾ ਆ ਜੇ ਸਤਿਗੁਰ ਕਾ, ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵੱਗਣ ਵੰਨੇ। ਉਹਨੂੰ 4 ਗੁਣਾ ਰੰਗ ਚੜ ਜਾਂਦਾ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਆਉਂਦਾ। ਸਤਿਗੁਰ ਕੈ ਭਾਣੇ ਮਨ ਮੇਰੇ, ਸਤਿਗੁਰ ਕੈ ਭਾਣੇ ਚੱਲ। ਤੇ ਬੋਲ ਰੱਖਿਆ ਗੁਰਦੇਵ ਨੇ, ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਭਿੰਨੇ। ਆ ਹੈ ਚਾਲ ਨਿਰਾਲੀ। ਜਦੋਂ ਮੈਂ ਦੀਖਿਆ ਦਾ ਮਤਲਬ ਹੁੰਦਾ ਹੈ ਸਿੱਖਿਆ, ਗੁਰ ਦੀਖਿਆ ਸੁਣ ਮਨ ਭਿੰਨੇ, ਮੇਰਾ ਮਨ ਭਿੱਜ ਗਿਆ ਗੁਰੂ ਦੀ ਸਿੱਖਿਆ ਵਿੱਚ। ਤੋ ਮਹਾਰਾਜ ਗੁਰੂ ਅਮਰਦਾਸ ਨੇ ਆਖਿਆ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ। ਕੋਈ ਪੱਥਰਾਂ ਪੁੱਥਰਾਂ ਦੀ ਸੇਵਾ ਨਾ ਕਰਦਾ ਰਹੀ,

0: ਅੰਤ ਹੋਏ ਸਖਾਈ, ਰੱਬ ਹੀ ਮੇਰਾ ਸਾਕ ਰਿਸ਼ਤੇਦਾਰ ਹੈ ਅਸਲੀ, ਜਿਹੜਾ ਅਖੀਰਲੇ ਵੇਲੇ ਵਿੱਚ ਵੀ ਮੇਰਾ ਸਾਈ ਬਣੇਗਾ। ਹਰ ਬਿਨ ਹੋਰ ਰਾਸ ਕੂੜੀ ਹੈ, ਰੱਬ ਤੋਂ ਬਿਨਾਂ ਹੋਰ ਪੂੰਜੀ ਕੂੜੀ ਹੈ, ਝੂਠੀ ਹੈ। ਚੱਲਦਿਆਂ ਨਾਲ ਨਾ ਜਾਈ, ਇਹ ਨਾਲ ਨਹੀਂ ਨਿਭਣੀ। ਹਰ ਮੇਰਾ ਧਨ ਮੇਰੇ ਸਾਥ ਚੱਲ ਹੈ, ਰੱਬ ਹੀ ਮੇਰਾ ਧਨ ਹੈ ਜਿਹਨੇ ਮੇਰੇ ਨਾਲ ਚੱਲਣਾ ਹੈ। ਹਰ ਕੀਰਤ ਹਮਰੀ ਰਹਿ ਰਾਸ, ਹਰ ਮੇਰਾ ਧਨ ਮੇਰੇ ਸਾਥ ਚੱਲ ਹੈ, ਜਹਾਂ ਹੋ ਜਾਊ ਤਾਂ ਜਾਈ, ਹਮੇਸ਼ਾ ਮੇਰੇ ਨਾਲ ਇਹਨੇ ਨਿਭਣਾ ਹੈ। ਅਖੀਰਲੀ ਚੌਥੇ ਨੰਬਰ ਬੰਦ ਵਿੱਚ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਸੋ ਝੂਠਾ ਜੋ ਝੂਠੇ ਲਾਗੈ। ਝੂਠਾ ਉਹ ਹੁੰਦਾ ਹੈ ਜਿਹੜਾ ਝੂਠ ਵਿੱਚ ਰਜਿਆ ਪਿਆ ਹੈ, ਝੂਠੇ ਕਰਮ ਕਮਾਈ, ਜਿਹੜਾ ਆਪਣੇ ਜੀਵਨ ਵਿੱਚ ਝੂਠੇ ਕੱਚੇ ਕਰਮ ਕਮਾਉਂਦਾ ਹੈ। ਨਾਨਕ ਕੱਚੜਿਆਂ ਸਿਓ ਤੋੜ, ਕਹਿ ਨਾਨਕ ਹਰ ਕਾ ਭਾਣਾ ਹੋਆ, ਕਹਿਣਾ ਕਛੂ ਨਾ ਜਾਈ। ਮਹਾਰਾਜ ਨੇ ਆਖਿਆ ਹੁਣ ਮੈਂ ਉਹ ਕਰਦਾ ਜੋ ਰੱਬ ਦਾ ਭਾਣਾ ਹੈ, ਤੇ ਹੁਣ ਕੋਈ ਗੱਲ ਬਿਆਨ ਨਹੀਂ ਜਾ ਸਕਦੀ ਕਿਉਂਕਿ ਮੈਂ ਉਹਦੇ ਭਾਣੇ ਵਿੱਚ ਆ ਗਿਆ। ਤੋ ਗੁਰੂ ਕਿਰਪਾ ਕਰੇ ਅਸੀਂ ਵੀ ਆਪਣੇ ਆਪ ਨੂੰ ਰੱਬੀ ਭਾਣੇ ਦੇ ਵਿੱਚ ਲੈ ਕੇ ਆਈਏ, ਆਪਣੇ ਭਾਣੇ ਵਾਲੀ ਭਾਵਨਾ ਨੂੰ ਜੀਵਨ ਦਾ ਜਿਹੜਾ ਹੈ ਉਦਾਹਰਣਾ ਬਣਾਈਏ, ਰੱਬ ਦੀ ਗੁਰੂ ਦੀ ਸੇਵਾ ਕਰੀਏ, ਤੇ ਗੁਰ ਕੀ ਸੇਵਾ ਸ਼ਬਦ ਵਿਚਾਰ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੈ। ਤੋ ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਸਤਿਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਕ੍ਰਿਸ਼ਨ ਸਿੰਘ ਜੀ ਹੁਣਾਂ ਦੇ, ਜਿਨ੍ਹਾਂ ਨੇ ਬੜੇ ਸੱਚੇ ਢੰਗ ਦੇ ਨਾਲ ਗੁਰਸ਼ਬਦ ਦੀ ਓਟ ਹੇਠ ਸਾਨੂੰ ਜੋ ਹੈ ਉਸਦੇ ਭਾਵ ਅਰਥ ਅਤੇ ਸਾਡਾ ਜੀਵਨ ਅਤੇ ਸਾਡਾ ਜੋ ਸ਼ਬਦ ਦੇ ਨਾਲ ਜੋ ਸੰਪਰਕ ਹੈ, ਜੋ ਰੋਜ਼ਾਨਾ ਜੀਵਨ ਦੇ ਵਿੱਚ ਅਸੀਂ ਕਰਦੇ ਹਾਂ, ਉਹਦਾ ਅਸਲੀ ਮੰਤਵ, ਅਸਲੀ ਗੁਰੂ ਦੀ ਸੇਵਾ ਹੈ ਕੀ, ਸੋ ਸਮਝਾਉਣ ਦਾ ਯਤਨ ਕੀਤਾ ਹੈ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਸਵੇਰੇ ਅਤੇ ਸ਼ਾਮ ਜੋ ਹੈ ਗੁਰਦੁਆਰਾ ਸਾਹਿਬ ਵਿਖੇ ਕਥਾ ਹੁੰਦੀ ਹੈ, ਸਵੇਰ ਨੂੰ 8 ਵਜੇ ਜੋ ਮੁੱਖ ਵਾਕ ਹੁੰਦਾ ਹੈ ਉਸ ਦਿਨ ਦਾ, ਉਸ ਦੀ ਕਥਾ ਹੁੰਦੀ ਹੈ, ਅਤੇ ਉਸ ਤੋਂ ਬਾਅਦ 10 ਵਜੇ ਜੋ ਹੈ ਉਹ ਆਪਣੇ ਜੋ ਲੜੀਵਾਰ ਜੋ ਪਾਠ ਸਹਿਜ ਪਾਠ ਚੱਲ ਰਿਹਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਸਾਰੇ ਦੀ ਅੱਗੇ ਵੀ ਬਹੁਤ ਸਮਾਂ ਲੱਗ ਕੇ, ਮੇਰਾ ਖਿਆਲ 15-16 ਸਾਲ ਲੱਗ ਗਏ ਸੀ ਜਦੋਂ ਭੋਗ ਪਾਏ ਗਏ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਜੋ ਹੈ ਲੜੀਵਾਰ ਕਥਾ ਹੋਈ ਸੀ, ਅਤੇ ਹੁਣ ਵੀ ਉਹ ਚੱਲ ਰਹੀ ਹੈ। ਹੁਣ ਮੇਰਾ ਖਿਆਲ ਹੈ 380-85 ਜਾਂ 88 ਦੇ ਨੇੜੇ ਉਹ ਜੋ ਵੀ ਹੈ, ਮਤਲਬ ਜਿੱਥੇ ਮੈਨੂੰ ਐਗਜੈਕਟਲੀ ਪੰਨਾ ਤਾਂ ਯਾਦ ਨਹੀਂ, ਉਹ ਲੜੀਵਾਰ ਕਥਾ ਦਾ ਜੋ ਹੈ ਉਸ ਦੀ ਕਥਾ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਹੁੰਦੀ ਹੈ, ਅਤੇ ਸ਼ਾਮ ਨੂੰ ਜੋ ਹੈ ਉਹ 6:20 ਤੋਂ 7 ਵਜੇ ਤੱਕ ਵੀਕਡੇਜ਼ ਦੇ ਵਿੱਚ ਜੋ ਹੈ ਉਹ ਕਥਾ, ਅੱਜ ਕੱਲ੍ਹ ਜੋ ਹੈ ਭਗਤ ਬਾਣੀ ਦੀ ਕਥਾ ਚੱਲ ਰਹੀ ਹੈ, ਅਤੇ ਆਪ ਵੀ ਇੱਥੇ ਆ ਕੇ ਹਾਜ਼ਰੀਆਂ ਭਰ ਕੇ ਜਾਂ ਆਪਣੇ TV ਦੇ ਮਾਧਿਅਮ ਰਾਹੀਂ, ਰੇਡੀਓ ਦੇ ਮਾਧਿਅਮ ਰਾਹੀਂ ਬੈਠ ਕੇ ਅਤੇ ਆਪਣੇ ਘਰਾਂ ਵਿੱਚ ਵੀ ਸੁਣ ਸਕਦੇ ਹੋ, ਤਾਂ ਕਿ ਜਿਹੜਾ ਉਹ ਆਪਣਾ ਇੱਕ ਲੜੀ ਹੈ ਕਥਾ ਦੀ ਉਹ ਬਣੀ ਰਹੇ। ਸੋ ਇੱਕ ਵਾਰੀ ਫਿਰ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਸੀ ਕਿ ਅੱਜ ਦੇ ਜੋ ਇਹ ਦੀਵਾਨ ਹਨ ਇਹ ਭਾਈ ਤਾਰੂ ਸਿੰਘ ਦੀ ਜੋ ਹੈ ਸ਼ਹੀਦੀ ਨੂੰ ਸਮਰਪਿਤ ਹਨ, ਅਤੇ ਹੁਣ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਜਥਾ ਜੋ ਹੈ ਆਪ ਜੀ ਦੇ ਨਾਲ 12:40 ਤੱਕ ਜੋ ਹੈ ਉਹ ਢਾਡੀ ਵਾਰਾਂ ਰਾਹੀਂ ਜੋ ਹੈ ਗੁਰ ਇਤਿਹਾਸ ਦੀ, ਸਿੱਖ ਇਤਿਹਾਸ ਦੀ, ਸਾਡੇ ਕੌਮੀ ਇਤਿਹਾਸ ਦੀਆਂ ਜੋ ਗੱਲਾਂ ਬਾਤਾਂ ਕਰਦੇ ਹਨ ਆਪਾਂ ਉਹਨਾਂ ਪਾਸੋਂ ਸਰਵਣ ਕਰਦੇ ਹਾਂ। ਅਤੇ ਅੱਜ ਦੇ ਦੀਵਾਨਾਂ ਦੇ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਨਗਰ ਜੋ ਹੈ ਆਪਣਾ ਨਗਰ ਲੱਖਣ ਕੇ ਪੱਡੇ ਕਪੂਰਥਲਾ ਉਹਨਾਂ ਦੀ ਸੰਗਤ ਵੱਲੋਂ, ਅਤੇ ਨਾਲ ਦੀ ਨਾਲ ਭਾਈ ਹਰਭਜਨ ਸਿੰਘ ਜੀ ਜੋ ਹਨ ਧਨੋਆ ਉਹਨਾਂ ਦੇ ਪਰਿਵਾਰ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਗੁਰਦੁਆਰਾ ਸਾਹਿਬ ਵਿਖੇ ਹੋ ਰਹੀ ਹੈ। ਸੋ ਆਓ ਭਾਈ ਬਲਵੀਰ ਸਿੰਘ ਜੀ ਪਾਸੋਂ ਜੋ ਹੈ 12:40 ਤੱਕ ਆਪਾਂ ਢਾਡੀ ਵਾਰਾਂ ਰਹੀ ਗੁਰ ਇਤਿਹਾਸ, ਸਿੱਖ ਇਤਿਹਾਸ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ। ਵਾਹਿਗੁਰੂ ਜੀ, ਵਾਹਿਗੁਰੂ।

0: ਸਵੇ ਦਾਤਾਂ ਦੇ ਵੋ ਆਪ ਜੀਤ ਤਾਰ ਹੋ ਸਵੇ ਦਾਤਾਂ ਦੇ ਵੋ ਆਪ ਜੀਤ ਤਾਰ ਹੋ
1: ਹਰ ਦਾ ਭਗਤੀ ਵਿਸ਼ਵਾਸ ਗੁਰੂ ਜੀ

ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਫਖਰੇ ਮੌਜੂਦਾਤ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਵੀਕਐਂਡ ਤੇ ਗੁਰੂ ਕੀਆਂ ਪਿਆਰੀਆਂ ਸੰਗਤਾਂ ਆਪਣੇ ਰਿਝੇਵਿਆਂ ਦੇ ਵਿੱਚੋਂ ਕੁਝ ਵਕਤ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਇਓ ਸਤਿਗੁਰ ਕਿਰਪਾ ਕਰਨ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਆਪਣੇ ਦਰੋਕਰੋ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਸੋ ਗੁਰੂ ਪਿਆਰਿਓ ਅੱਜ ਦਾ ਦੀਵਾਨ ਭਾਈ ਸਾਹਿਬ ਜੀ ਦੱਸ ਕੇ ਗਏ ਕਿ ਕੌਮ ਦੇ ਉਸ ਮਹਾਨ ਯੋਧੇ ਮਹਾਨ ਸ਼ਹੀਦ ਲਸਾਨੀ ਕੁਰਬਾਨੀ ਕਰਨ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਹੈ। 16 ਤਰੀਕ ਨੂੰ ਉਹਨਾਂ ਦੀ ਸ਼ਹਾਦਤ ਦਾ ਦਿਨ ਆਉਂਦਾ ਉਸ ਤੋਂ ਬਾਅਦ ਇਹ ਸੰਡੇ ਆਇਆ। ਰੂਟੀਨ ਦੇ ਨਾਲ ਸਿੱਖ ਰਾਜ ਕਿਵੇਂ ਬਣਿਆ ਸੀ ਔਰ ਉਸੇ ਹੀ ਇੱਕ ਲੜੀ ਦੀ ਧਾਰਾ ਦੇ ਵਿੱਚੋਂ ਇਹੀ ਪ੍ਰਸੰਗ ਆਉਂਦਾ ਹੈ ਕਿ ਸਿੱਖ ਰਾਜ ਕਿਵੇਂ ਬਣਿਆ ਸੀ ਔਰ ਕਿਹਨਾਂ ਉਹਨਾਂ ਯੋਧਿਆਂ ਦਾ ਯੋਗਦਾਨ ਸੀ ਜਿਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਕੇ ਆਪਣੇ ਠੀਕ ਜਨਮ ਦਿਨ ਤੋਂ ਖਾਲਸੇ ਦਾ ਜਨਮ ਕਦੋਂ ਹੋਇਆ 30 ਮਾਰਚ 1699 ਦੀ ਵਿਸਾਖੀ ਦੇ ਉੱਤੇ ਆਪਣੇ ਜਨਮ ਦਿਨ ਤੋਂ 100 ਸਾਲ 3 ਮਹੀਨੇ ਤੇ 7 ਦਿਨਾਂ ਬਾਅਦ ਲਾਹੌਰ ਦੇ ਸ਼ਾਹੀ ਕਿਲੇ ਦੇ ਉੱਤੇ ਆਪਣਾ ਕੇਸਰੀ ਨਿਸ਼ਾਨ ਚੁਲਾ ਦਿੱਤਾ ਸੀ। ਪਰ ਇਹ ਕਿਵੇਂ ਕਿਵੇਂ ਗੁਰੂ ਪਿਆਰਿਓ ਕਿਹਨਾਂ ਝੱਖੜਾਂ ਦੇ ਵਿੱਚ ਦੀ ਖਾਲਸਾ ਨੰਗਿਆ ਸੀ ਇਹ ਦਾਸਤਾਨ ਅੱਜ ਦੇ ਪ੍ਰਸੰਗ ਦੀ ਹੈ। ਪਿੰਡ ਹੈ ਪੂਲਾ ਪਾਕਿਸਤਾਨ ਬਾਰਡਰ ਦੇ ਬਿਲਕੁਲ ਨਾਲ ਲੱਗਦਾ ਤੁਸੀਂ ਉਹ ਭਾਵੇਂ ਨਹੀਂ ਵੀ ਦੇਖਿਆ ਨਾ ਪਰ ਇੱਕ ਵਾਰ ਆਪਣੀ ਸੁਰਤੀ ਉੱਥੇ ਲੈ ਕੇ ਚੱਲਿਓ ਪਾਕਿਸਤਾਨ ਦੇ ਬਾਰਡਰ ਲਾਗੇ ਕੋਈ ਏਦਾਂ ਕਦਾ ਪਿੰਡ ਹੈ ਔਰ ਉੱਥੇ ਆਮ ਇੱਕ ਘਰੇਲੂ ਪਰਿਵਾਰ ਰਹਿੰਦਾ ਹੈ ਔਰ ਫਿਰ ਉਹ ਉਹਨਾਂ ਦੇ ਜੀਵਨ ਪ੍ਰਤੀ ਆਪਾਂ ਤੁਹਾਡੇ ਨਾਲ ਵਿਚਾਰ ਕਰਕੇ ਤੇ ਇਸ ਯੋਧੇ ਦੀ ਸ਼ਹਾਦਤ ਨੂੰ ਆਪਾਂ ਪ੍ਰਣਾਮ ਕਰਨ ਦਾ ਯਤਨ ਕਰਦੇ ਹਾਂ। ਪੂਲਾ ਪਿੰਡ ਹੈ ਗੁਰੂ ਪਿਆਰਿਓ ਉੱਥੇ ਪੂਲਿਆਂ ਪਿੰਡ ਦੇ ਵਿੱਚ ਇੱਕ ਸਰਦਾਰ ਰਹਿੰਦਾ 26 ਸਾਲਾਂ ਦਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਗੁਰੂ ਪਿਆਰਿਓ ਇੱਕ ਹੈ ਸਰਦਾਰ ਜਿਹਦੀਆਂ ਬਾਤਾਂ ਅੱਜ ਆਪਾਂ ਪਾਉਣ ਲੱਗੇ ਹਾਂ ਤੇ ਇੱਕ ਪੂਲਾ ਗਦਾਰ ਵੀ ਸੀ ਜਾਣਦੇ ਹੋ ਨਾ ਪੂਲਾ ਗਦਾਰ ਨਿਹੰਗ ਸੀਗਾ ਨਿਹੰਗੇ ਭੇਸ ਦੇ ਵਿੱਚ ਸੀ ਔਰ ਉਹ ਸਾਡੀ ਕੌਮ ਦੇ ਨਾਲ ਐਸੀਆਂ ਐਸੀਆਂ ਗਦਾਰੀਆਂ ਕਰ ਗਿਆ ਗੁਰੂ ਪਿਆਰਿਓ ਜਿਹੜੀਆਂ ਅੱਜ ਤੱਕ ਔਰ ਕਦੀ ਵੀ ਨਾ ਭੁੱਲਣ ਵਾਲੀਆਂ ਪਰ ਮੈਂ ਉਸ ਗਦਾਰ ਦੀ ਗੱਲ ਨਹੀਂ ਕਰਨ ਲੱਗਾ ਮੈਂ ਤੇ ਸਰਦਾਰ ਦੀ ਗੱਲ ਕਰ ਲਾਂ ਹੈਗਾ ਇਹ ਵੀ ਨਿਹੰਗ ਸਿੰਘ ਹੀ ਆ ਤੇ ਸੀ ਉਹ ਵੀ ਪਾਪੀ ਨਿਹੰਗੀ ਔਰ ਉਸ ਪਾਪੀ ਨੂੰ ਕੌਮ ਦੇ ਦੋ ਯੋਧਿਆਂ ਨਵਤੇਜ ਸਿੰਘ ਗੁੱਗੂ ਤੇ ਹਰਚੰਦ ਸਿੰਘ ਕੰਬੋਕੀ ਮਾੜੀ ਵਾਲੇ ਨੇ ਸੋਧਾ ਲਾਤਾ ਤੇਲ ਪਾ ਕੇ ਅੱਗ ਲਾ ਦਿੱਤੀ ਹੈ ਅੰਮ੍ਰਿਤਸਰ ਦੀ ਜੇਲ੍ਹ ਦੇ ਅੰਦਰ ਉਹ ਪਾਪੀ ਆਪਣੇ ਕੀਤੀਆਂ ਦਾ ਫਲ ਭੁਗਤਾ ਕੇ ਤੇ ਇਸ ਦੁਨੀਆਂ ਤੋਂ ਕੂਚ ਕਰ ਗਿਆ ਪਰ ਜਿਸ ਮੈਂ ਸਰਦਾਰ ਦੀ ਗੱਲ ਕਰਨ ਲੱਗਾ ਔਰ ਉਹਨੂੰ ਝੁਕਾਉਣ ਵਾਸਤੇ ਯਾਲਮ ਹਕੂਮਤਾਂ ਨੇ ਬੜਾ ਜ਼ਬਰ ਲਾਇਆ ਉਹ ਪਾਪੀ ਮਰ ਗਿਆ ਪੂਲਾ ਪਰ ਆ ਸਰਦਾਰ ਜਿਸ ਅੱਜ ਆਪਾਂ ਪੂਲੇ ਦੀ ਗੱਲ ਕਰਦੇ ਹਾਂ ਨਾ ਭਾਈ ਤਾਰੂ ਸਿੰਘ ਦੀ ਇਹ ਆਪਣੀ ਸ਼ਹਾਦਤ ਦੇ ਕੇ ਸਦਾ ਵਾਸਤੇ ਅਮਰ ਹੋ ਗਿਆ ਦੋਨਾਂ ਦੇ ਜੀਵਨ ਦੇ ਵਿੱਚ ਆਹ ਫਰਕ ਹੈ ਜਿਹੜੇ ਕੌਮ ਲਈ ਕੁਝ ਕਰ ਗੁਜ਼ਰਦੇ ਆ ਨਾ ਦੁਨੀਆਂ ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਯਾਦ ਕਰਦੀ ਆ ਇੱਦਾਂ ਹੀ ਇਹ ਸਰਦਾਰ ਭਾਈ ਤਾਰੂ ਸਿੰਘ ਹੈ ਪੂਲੇ ਪਿੰਡ ਦੇ ਵਿੱਚ ਰਹਿੰਦਾ ਇੱਕ ਮਾਂ ਹੈ ਘਰ ਦੇ ਵਿੱਚ ਇੱਕ ਵਿਧਵਾ ਭੈਣ ਹੈ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਦਾ ਹੈ ਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਵੀ ਲੋੜਵੰਦ ਕੋਈ ਪ੍ਰਸ਼ਾਦਾ ਘਰ ਦੇ ਵਿੱਚ ਜਦੋਂ ਮਰਜ਼ੀ ਆ ਜਾਵੇ ਦਿਨੇ ਆ ਜਾਵੇ ਰਾਤ ਆ ਜਾਵੇ ਗੁਰੂ ਪਿਆਰਿਓ ਗੁਰਦੁਆਰੇ ਦੀ ਤਰ੍ਹਾਂ ਇਹਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਰਹਿੰਦਾ ਸੀ ਪਿੰਡ ਵਿੱਚ ਕੋਈ ਆਇਆ ਨਾ ਲੋੜਵੰਦ ਆਇਆ ਤੇ ਸਾਰੇ ਪਿੰਡਿਆਂ ਨੂੰ ਪਤਾ ਸੀ ਵੀ ਇਹ ਕੋਈ ਪ੍ਰਸ਼ਾਦਾ ਛਕਣ ਵਾਲਾ ਤੇ ਉਹਨੂੰ ਭਾਈ ਤਾਰੂ ਸਿੰਘ ਦੇ ਘਰ ਕਰ ਦਿੰਦੇ ਜਾ ਸੱਜਣਾ ਉੱਥੋਂ ਤੇਰੀ ਲੋੜ ਪੂਰੀ ਹੋ ਜਾਣੀ ਆ ਜੋ ਮੰਗੇਗਾ ਉੱਥੋਂ ਮੇਰੇ ਉਹ ਗੁਰੂ ਕਾ ਸੰਤ ਹੈ ਅਸਲੀ ਸੰਤ ਹੈ ਤੇ ਨਾਲ ਸਿਪਾਹੀ ਵੀ ਹੈ ਤੋ ਐਸੇ ਯੋਧੇ ਦੀ ਦਾਸਤਾਨ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਾਂ ਹੁਣ ਗੁਰੂ ਪਿਆਰਿਓ ਉਦੋਂ ਪਹਿਲਾਂ ਇੱਕ ਘਟਨਾ ਜਦੋਂ ਦਾ ਮੈਂ ਅੱਜ ਜ਼ਿਕਰ ਕਰਦਾ ਨਾ ਇਦੋਂ ਪਹਿਲਾਂ ਇੱਕ ਘਟਨਾ ਹੋ ਕੇ ਹਟਦੀ ਹੈ ਪਿਛਲੇ ਇਤਿਹਾਸ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਦੀ ਮੈਂ ਯਤਨ ਕੀਤਾ ਸੀਗਾ
ਉਸ ਵੇਲੇ ਹਕੂਮਤ ਨੇ ਜ਼ਕਰੀਆ ਖਾਨ ਤੇ ਇਹਦੇ ਚਾਟੜਿਆਂ ਨੇ ਐਲਾਨ ਕਰਤਾ ਸੀ, ਕਹਿੰਦੇ ਪੰਜਾਬ ਦੇ ਵਿੱਚੋਂ ਸਿੱਖ ਖਤਮ ਕਰ ਦਿੱਤੇ ਆ। ਇਹ ਬੋਲੀ ਸੀ ਮਰਦਾਂ ਦੇ ਸੀਨੇ ਦੇ ਉੱਤੇ ਵੱਜੀ। ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਜਰਨੈਲੀ ਸੜਕ ਦੇ ਉੱਤੇ ਦੋਵਾਂ ਸਿੰਘਾਂ ਨੇ ਡਾਂਗ ਦੇ ਜ਼ੋਰ ਦੇ ਉੱਤੇ ਪਹਿਰਾ ਲਾ ਦਿੱਤਾ। ਹਰ ਆਉਣ ਜਾਣ ਵਾਲੇ ਦੇ ਕੋਲੋਂ ਟੈਕਸ ਅਗਰਾਉਣਾ ਸ਼ੁਰੂ ਕਰ ਦਿੱਤਾ। ਜੇ ਕੋਈ ਗੱਡਾ ਲੈ ਕੇ ਲੰਘਦਾ ਉਹਦੇ ਕੋਲੋਂ ਦੋ ਆਨੇ, ਜਿਹੜਾ ਕੋਈ ਖਾਲੀ ਲੰਘਦਾ ਘੋੜਾ ਲੈ ਕੇ ਲੰਘਦਾ ਉਹਦੇ ਕੋਲ ਇੱਕ ਆਨਾ, ਤੇ ਜਿਹਦੇ ਕੋਲ ਕੋਈ ਪੈਸਾ ਧੇਲਾ ਹੈ ਨਹੀਂ ਉਹਦੇ ਚਾਰ ਡਾਂਗਾਂ ਹੀ ਚੜ ਦੇਣੀਆਂ, ਕਹਿਣਾ ਤੈਨੂੰ ਇੰਨਾ ਹੀ ਟੈਕਸ ਬਹੁਤ ਹੈ। 28-29 ਦਿਨ ਰਾਜ ਕੀਤਾ। ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਜਰਨੈਲੀ ਸੜਕ ਦੇ ਉੱਤੇ ਨਗਰ ਆਉਂਦਾ ਨੂਰਦੀਨ ਦੀ ਸਰਾਂ, ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣਾ ਟੋਲ ਟੈਕਸ ਅਗਰਾਉਣਾ ਸ਼ੁਰੂ ਕਰ ਦਿੱਤਾ। 28-29 ਦਿਨ ਰਾਜ ਕਰਨ ਤੋਂ ਬਾਅਦ, ਟੈਕਸ ਲੈਣ ਤੋਂ ਬਾਅਦ, ਜਦੋਂ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਾ ਸਰਕੀ ਤੇ ਜ਼ਕਰੀਆ ਖਾਨ ਨੂੰ ਇੱਕ ਚਿੱਠੀ ਲਿਖ ਦਿਓ, ਜ਼ਕਰੀਆ ਖਾਨ ਤੂੰ ਕਹਿੰਦਾ ਸੀ ਖਾਲਸਾ ਖਤਮ ਕਰ ਦਿੱਤਾ, ਆ ਦੇਖ ਆ ਕੇ ਖਾਲਸਾ ਰਾਜ ਕਰ ਰਿਹਾ। ਜ਼ਕਰੀਆ ਖਾਨ ਨੇ ਚਿੱਠੀ ਪੜ੍ਹੀ ਹੈ, ਰੰਗ ਪੂਣਿਓ ਬੱਗਾ ਹੋ ਗਿਆ, ਮੱਥੇ ਦੇ ਉੱਤੇ ਹੱਥ ਮਾਰ ਕੇ ਕਹਿੰਦਾ ਯਾ ਖੁਦਾ ਤੂੰ ਮੇਰਾ ਕਿਹੋ ਜਿਹੀ ਬਲਾ ਦੇ ਨਾਲ ਮੱਥਾ ਲਾ ਦਿੱਤਾ। ਉਹ ਇਹ ਕਿਹੋ ਜਿਹੀ ਕੌਮ ਹੈ, ਨਾ ਇਹ ਆਪ ਜਿਉਂਦੇ ਨੇ ਨਾ ਇਹ ਕਿਸੇ ਨੂੰ ਜਿਉਣ ਦਿੰਦੇ ਨੇ, ਪਤਾ ਨਹੀਂ ਇਹ ਕਿਸ ਮਿੱਟੀ ਦੇ ਬਣਿਆ। ਇੱਕ ਪਿੰਡ ਦੇ ਵਿੱਚ ਇੱਕ ਸਿੰਘ ਪੈਦਾ ਹੋਇਆ, ਮੈਂ ਪਿੰਡਾਂ ਦੇ ਪਿੰਡ ਗਰਕ ਕਰਕੇ ਰੱਖ ਦਿੱਤੇ, ਮੈਂ ਅੱਗਾਂ ਲਾ ਕੇ ਸਾੜ ਕੇ ਖਤਮ ਕਰ ਦਿੱਤੇ ਆ, ਔਰ ਇਹਨਾਂ ਦਾ ਮੈਂ ਕੋਈ ਨਾਂ ਲੈਣ ਵਾਲਾ ਪਿੰਡਾਂ ਦੇ ਵਿੱਚ ਛੱਡਿਆ ਨਹੀਂ। ਇਹ ਕਿੱਥੋਂ ਆਉਂਦੇ ਨੇ, ਇਹ ਕਿੱਥੋਂ ਆਉਂਦੇ ਆ? ਕੋਈ ਕੰਦ ਮੂਲ ਖਾ ਕੇ ਜੰਗਲਾਂ ਦੇ ਵਿੱਚ ਰਹਿ ਕੇ ਕੋਈ ਮਾੜਾ ਮੋਟਾ ਢਿੱਡ ਤੇ ਪਾਲ ਸਕਦਾ, ਪਰ ਇਹ 28-29 ਦਿਲਤੀ ਦਿਨ ਰਾਜ ਕਰ ਜਾਂਦੇ ਨੇ। ਇਹ ਆਪਣੇ ਅਹਿਲਕਾਰਾਂ ਨੂੰ ਸੱਦਦਾ, ਕਹਿੰਦਾ ਕੌਣ ਹੈ ਇਹਨਾਂ ਦੀ ਮੱਤ ਕਰਦਾ, ਉਹ ਦੱਸੋ ਕਿਹੜਾ ਹੈ ਸਰਕਾਰ ਦੇ ਨਾਲ ਦਗਾ ਕਰਦਾ ਜਿਹੜਾ ਇਹਨਾਂ ਦੀ ਮੱਤ ਕਰਦਾ, ਇਹਨਾਂ ਨੂੰ ਪਨਾਹ ਦਿੰਦਾ, ਇਹਨਾਂ ਨੂੰ ਖਾਣ ਪੀਣ ਲਈ ਦਿੰਦਾ ਹੈ। ਤੇ ਉਹਨਾਂ ਦੇ ਵਿੱਚੋਂ ਹਰ ਭਗਤ ਨਿਰੰਜਣੀਆਂ ਜੰਡਿਆਲੇ ਦੇ ਰਹਿਣ ਵਾਲਾ, ਇਹ ਟਾਊਟ ਸੀ ਉਸ ਵੇਲੇ ਸਰਕਾਰ ਦਾ ਟਾਊਟ, ਤੇ ਆਪਣੇ ਹੀ ਪੰਜਾਬ ਦੇ ਰਹਿਣ ਵਾਲੇ ਭਰਾਵਾਂ ਵਾਸਤੇ ਉਹ ਗਦਾਰ ਸੀ। ਉੱਠ ਕੇ ਖੜਾ ਹੋ ਗਿਆ, ਕਹਿੰਦਾ ਸਰਕਾਰ ਕੀ ਦੱਸੀਏ, ਤੁਸੀਂ ਕਿਹੜੇ ਬਾਗੀਆਂ ਦੀ ਗੱਲ ਕਰਦੇ ਹੋ? ਇਸੇ ਪੰਜਾਬ ਦੀ ਧਰਤੀ ਤੇ ਉਹ ਸਿੱਖ ਵੱਸਦੇ ਨੇ ਜਿਹੜੇ ਆਪ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲੈਂਦੇ ਆ, ਤੇ ਜੰਗਲਾਂ ਦੇ ਵਿੱਚ ਅਨਾਜ ਦੇ ਗੱਡੇ ਭਰ ਭਰ ਕੇ ਛੱਡ ਕੇ ਆਉਂਦੇ ਆ, ਆਪ ਮਾੜਾ ਮੋਟਾ ਪਾਟਿਆ ਹੋਇਆ ਵੀ ਲੀੜਾ ਪਾ ਕੇ ਗੁਜ਼ਾਰਾ ਕਰ ਲੈਂਦੇ, ਖੱਦਰ ਪਾ ਕੇ ਵੀ ਗੁਜ਼ਾਰਾ ਕਰ ਲੈਂਦੇ ਆ, ਔਰ ਵਧੀਆ ਰੇਸ਼ਮ ਖਰੀਦ ਕੇ ਤੇ ਆਪਣੇ ਉਹ ਬਾਗੀ ਭਰਾਵਾਂ ਵਾਸਤੇ ਜੰਗਲਾਂ ਵਿੱਚ ਛੱਡ ਕੇ ਆਉਂਦੇ ਆ। ਕਹਿੰਦਾ ਕੌਣ ਹੈ ਇੱਦਾਂ ਦਾ? ਜ਼ਕਰੀਆ ਖਾਨ ਪੁੱਛਦਾ, ਕਹਿੰਦਾ ਕੌਣ ਹੈ ਇੱਦਾਂ ਦਾ, ਉਹਦਾ ਨਾਂ ਲੈ। ਕਹਿੰਦਾ ਪੂਲੇ ਪਿੰਡ ਵਾਲਾ ਸਰਦਾਰ ਭਾਈ ਤਾਰੂ ਸਿੰਘ, ਇੱਦਾਂ ਦਾ ਹੀ ਉਹ ਰੁੱਖੀ ਮਿੱਸੀ ਖਾ ਕੇ ਆਪ ਗੁਜ਼ਾਰਾ ਕਰ ਲੈਂਦਾ, ਪਰ ਜਿੱਥੇ ਸਿੰਘਾਂ ਨੂੰ ਲੋੜ ਹੁੰਦੀ ਹੈ ਉੱਥੇ ਉੱਪੜਦਾ ਕਰਕੇ ਆਉਂਦਾ। ਗੁਰੂ ਪਿਆਰੇ ਉਸੇ ਵੇਲੇ ਫੇ ਮੋਮਨ ਖਾਂ ਥਾਣੇਦਾਰ ਨੂੰ 25 ਸਿਪਾਹੀਆਂ ਦਾ ਪੈਦਲ ਜਥਾ ਦੇ ਕੇ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਮੋਮਨ ਖਾਂ ਦੀ ਪੁਲਿਸ ਹਲ ਹਲ ਕਰਦੀ ਪੂਲੇ ਪਿੰਡ ਨੂੰ ਜਾ ਕੇ ਘੇਰਾ ਪਾ ਲੈਂਦੀ ਹੈ। ਪਿੰਡ ਦੇ ਚੌਧਰੀ ਸੱਦੇ ਗਏ, ਸਰਦਾਰ ਸੱਦੇ ਗਏ, ਵੱਡੇ ਬੰਦੇ ਸੱਦੇ ਗਏ, ਨੰਬਰਦਾਰ ਸੱਦੇ ਗਏ, ਔਰ ਉਹਨਾਂ ਨੂੰ ਸੱਦ ਕੇ ਪਿੰਡ ਦੀ ਸੱਥ ਦੇ ਵਿੱਚ ਬਹਾਲ ਕੇ ਤੇ ਇਹ ਫੌਜਦਾਰ ਉਹਨਾਂ ਨੂੰ ਦਬ ਕੇ ਮਾਰਦਾ। ਉਹ ਕਹਿੰਦਾ ਕਿੱਦਾਂ ਦੇ ਤੁਸੀਂ ਸਰਕਾਰੀ ਬੰਦੇ ਹੋ? ਇਹ ਮੋਮਨ ਖਾਂ ਉਹਨਾਂ ਨੂੰ ਦਬ ਕੇ ਮਾਰਦਾ, ਕਹਿੰਦਾ ਕਿੱਦਾਂ ਦੇ ਸਰਕਾਰੀ ਬੰਦੇ ਹੋ? ਸਰਕਾਰ ਕੋ ਤਨਖਾਹਾਂ ਲੈਂਦੇ ਹੋ ਤੇ ਤੁਹਾਡੇ ਪਿੰਡਾਂ ਦੇ ਵਿੱਚ ਐਡੇ ਐਡੇ ਬਾਗੀ, ਐਡੇ ਐਡੇ ਅੱਤਵਾਦੀ ਵੱਸਦੇ ਆ, ਤੇ ਤੁਸੀਂ ਹਜੇ ਤੱਕ ਉਹਨਾਂ ਦੀ ਸਰਕਾਰ ਨੂੰ ਅਤਲਾਹ ਕਿਉਂ ਨਹੀਂ ਦਿੱਤੀ? ਤੇ ਗੁਰੂ ਪਿਆਰੇ ਉਹ ਜਿਹੜੇ ਸਿਆਣੇ ਬਜ਼ੁਰਗ ਸੀ ਕਹਿੰਦੇ ਨਹੀਂ ਨਹੀਂ ਸਰਕਾਰ, ਸਾਡੇ ਪਿੰਡ ਵਿੱਚ ਇੱਦਾਂ ਦਾ ਕਿਹੜਾ ਹੈ, ਸਾਡੇ ਪਿੰਡ 'ਚ ਹੈ ਨਹੀਂ ਇੱਦਾਂ ਦਾ ਕੋਈ। ਕਹਿੰਦੇ ਤਾਰੂ ਸਿੰਘ ਕਿਹੜੀ ਗੱਲੋਂ ਡਰਦੇ ਹੋ? ਉਹਦਾ ਨਾਂ ਕਿਉਂ ਛਪਾਉਂਦੇ ਹੋ? ਤੁਹਾਨੂੰ ਪਤਾ ਨਹੀਂ ਤਾਰੂ ਸਿੰਘ ਤੁਹਾਡੇ ਪਿੰਡ ਵਿੱਚ ਨਹੀਂ ਰਹਿੰਦਾ? ਤੇ ਉਹਨਾਂ ਦੇ ਵਿੱਚੋਂ ਇੱਕ ਸਰਦਾਰ, ਇੱਕ ਲੰਬੜਦਾਰ ਬੋਲਿਆ, ਕਹਿੰਦਾ ਨਹੀਂ ਨਹੀਂ ਸਰਕਾਰ, ਐਵੇਂ ਕਿਸੇ ਨੇ ਝੂਠੀ ਇਤਲਾਹ ਦੇ ਦਿੱਤੀ ਹੈ, ਤੁਹਾਨੂੰ ਐਵੇਂ ਕਿਸੇ ਨੇ ਝੂਠ ਬੋਲ ਦਿੱਤਾ ਹੈ, ਉਹ ਤੇ ਇੱਕ ਸੰਤ ਬੰਦਾ ਹੈ, ਦੇਖਿਓ ਕਿਤੇ ਕਿਸੇ ਦੇ ਆਖੇ ਲੱਗ ਕੇ ਉਸ ਸੰਤ ਦੇ ਉੱਤੇ ਕੋਈ ਜ਼ੁਲਮ ਨਾ ਕਰ ਲਿਓ, ਤੁਹਾਡੀ ਕੁੱਲ ਦਾ ਨਾਸ ਕਰਕੇ ਰੱਖ ਦੇਗਾ। ਉਹ ਇਦਾਂ ਦਾ ਕਰਨੀ ਵਾਲਾ, ਕਹਿਣੀ ਤੇ ਕਰਨੀ ਦਾ, ਉਹ ਇਦਾਂ ਦਾ ਬਹਾਦਰ ਸੂਰਮਾ ਹੀ। ਕਹਿੰਦਾ ਨਹੀਂ, ਉਹਨੂੰ ਬੁਲਾਓ। ਗੁਰੂ ਪਿਆਰੇ ਉਹ ਖੇਤਾਂ ਦੇ ਵਿੱਚ ਹਲ ਵਾਉਂਦਾ ਸੀ, ਹੱਥੀ ਹੱਥ ਕੜੀਆਂ ਤੇ ਪੈਰੀ ਬੇੜੀਆਂ ਪਾ ਕੇ ਪਿੰਡ ਦੀ ਸੱਥ ਦੇ ਵਿੱਚ ਲੈ ਆਉਂਦਾ, ਤੇ ਕਿਸੇ ਨੇ ਜਾ ਕੇ ਮਾਂ ਨੂੰ ਦੱਸਿਆ, ਭੈਣ ਨੂੰ ਦੱਸਿਆ, ਨੀ ਮਾਂ ਨੀ ਭੈਣੇ, ਤੁਹਾਡੇ ਜਿਗਰ ਦਾ ਟੋਟਾ, ਤੁਹਾਡਾ ਪੁੱਤ, ਤੁਹਾਡਾ ਭਰਾ, ਪਤਾ ਨਹੀਂ ਪੁਲਿਸ ਨੇ ਕਿਹੜੀ ਗੱਲੋਂ ਗ੍ਰਿਫਤਾਰ ਕਰਕੇ ਪਿੰਡ ਦੀ ਸੱਥ ਵਿੱਚ ਲੈ

एक मां अपने पुत नूं कह रही है, पुत एक कलगियां वाले पातशाह की बख्शी हुई शान तेरे सिर दे उत्ते केस है ना, जिहड़ा चेहरे तेरे चेहरे दे उत्ते दाड़ा इस सिक्खी नूं केसां सवासां दे नाल निभा जी, आखरी सवासां तक निभा जी। गुरु प्यारे बंदा सोचता है इदां दीआं वी मावां होणगीआं भी आपदे न्याणियां नूं कह देणगे पुत कोई नहीं तैनू भावें मार भी देण कतल भी कर देण पर तू केस ना छड्डी, तू अपना धर्म ना छड्डी, इदां दीआं मावां होणगीआं। सी बिल्कुल बिल्कुल, अज इस भाई तारू सिंह दी आपां गाथा सुणाउणे आ ना, इदां दी सी मां सी उहदी। हुण मां दे सामणे पुत खड़ा जवान पोतिया, हले व्याहिया नहीं, अनमैरिड कुआरा पोतिया, 26 सालां दा है। गुरु प्यारे ओ केड़ा नहीं मापा कहिंदा सी नूह लैके आउणी है और साडी बंस गांह चले, साडी बंस साडे घर दे विच पुत पोते खेडण, केड़ी दादी नहीं ये प्रवान करेगी। पर उन्हां मावां दा जिगरा जिन्हां धर्म की खातर अपने बच्चियां दे टोटे ते करवा लै पर अपना धर्म नहीं त्यागिया, उन्हां मावां नूं आपां किदां भुल जांगे प्यारिओ। ठीक है अज दे नवें युग दे विच असीं जी रहे हां वी ठीक है, इह भार आ, इहदी कीड़ी गल आ, ना भी केस होणगे फिर कड़ा बंदा सिख नहीं हुंदा, इदां ही आख सकदे आ ना वी तां की आ जे केस नहीं आ असीं कड़े केस वालिआं नूं घट सिख आ, बिल्कुल तुसीं वध सिख हो सकदे आ ਪਿਆਰਿਓ, ਤੁਹਾਡੀ ਸਿੱਖੀ ਦੇ ਉੱਤੇ ਅਸੀਂ ਤੋਂ ਕੋਈ ਸ਼ੱਕ ਥੋੜੋ ਕਰਦੇ ਹਾਂ, ਵੱਧ ਸਿੱਖ ਹੋ ਸਕਦੇ ਹੋ ਔਰ ਤੁਸੀਂ ਇੰਡੀਪੈਂਡੈਂਟ ਹੋ, ਰੱਖਣੇ ਨਹੀਂ ਰੱਖਣੇ ਤੁਸੀਂ ਆਜ਼ਾਦ ਹੋ, ਬਿਲਕੁਲ ਤੁਹਾਡੀ ਮਰਜ਼ੀ, ਤੁਹਾਨੂੰ ਧੱਕੇ ਨਾ ਥੋੜੋ ਕੋਈ ਕਹਿ ਸਕਦਾ। ਪਰ ਸੱਜਣੋ ਜੇ ਸਿੱਖ ਆ ਨਾ ਤੇ ਉਸ ਮਾਂ ਦੀ ਉਹ ਦਾਸਤਾਨ ਨੂੰ ਸੁਣੀਏ ਔਰ ਉਸ ਗੁਰੂ ਦੇ ਸਿੱਖ ਲਈ ਇਹ ਸੁਣੀਏ ਤੇ ਉਹ ਵੀ ਮਾਂ ਕਹਿ ਸਕਦੀ ਸੀ ਪੁੱਤ ਕੋਈ ਗੱਲ ਨਹੀਂ, ਤੂੰ ਇਕਲੌਤਾ ਪੋਤਿਆਂ ਤੇਰੇ ਦਾਦਿਆਂ ਬਾਬਿਆਂ ਦੀ ਆਪਾਂ ਬੰਸ ਰੱਖਣੀ ਆ ਕੋਈ ਗੱਲ ਨਹੀਂ, ਜੇ ਮਾੜਾ ਮੋਟਾ ਤੈਨੂੰ ਉਹ ਕਹਿਣਗੇ ਵੀ ਤੇ ਜਰ ਲਈ ਕੁਛ ਨਹੀਂ ਹੋਣ ਲੱਗਾ ਇਹ ਸਿੱਖੀ ਆਪਾਂ ਫੇਰ ਰੱਖ ਲਾਂਗੇ ਉੱਤੇ ਕੀ ਹੋ ਚੱਲਿਆ। ਪਰ ਨਹੀਂ ਏਦਾਂ ਦਿਆਂ ਨਹੀਂ ਸੀ, ਉਹ ਸਾਡੀਆਂ ਮਾਵਾਂ ਸਾਡੇ ਬਜ਼ੁਰਗ ਏਦਾਂ ਦੇ ਥੋੜੋ ਸੀਗੇ। ਕਹਿੰਦੀ ਪੁੱਤ ਜਦੋਂ ਤੂੰ ਲਾੜੀ ਮੌਤ ਨੂੰ ਵਿਆਹ ਕੇ ਸਵਰਗਾਂ ਦੇ ਵਿੱਚ ਪਹੁੰਚਣਾ ਉੱਥੇ ਪੁੱਤ ਮੈਂ ਨਹੀਂ ਹੋਣਾ, ਉੱਥੇ ਖਾਲਸੇ ਦੀ ਮਾਤਾ ਸਾਹਿਬ ਕੌਰ ਤੇਰੀ ਉਡੀਕ ਕਰਦੀ ਹੋਵੇਗੀ ਕਿ ਮੇਰਾ ਪੁੱਤ ਕਦੋਂ ਲਾੜੀ ਮੌਤ ਨੂੰ ਵਿਆਹ ਕੇ ਆਵੇ, ਮੈਂ ਸੋਨੇ ਦਾ ਲੋਟਕਾ ਲੈ ਕੇ ਉਹਦੇ ਸਿਰ ਦੇ ਉੱਤੋਂ ਵਾਰੀ ਪਾ ਪਾਣੀ ਵਾਰ ਵਾਰ ਕੇ ਪੀਵਾਂ। ਆਖਦੀ ਮਾਤਾ ਪੁੱਤ ਨੂੰ ਛਾਤੀ ਨਾਲ ਲਾ ਕੇ, ਜੀ ਜਾਨਾਂ ਤੋਂ ਪਿਆਰੀ ਸਿੱਖੀ ਦੱਸਣੀ ਚਮਕਾ ਕੇ, ਜੀ ਤੂੰ ਘੋੜੀ ਤੋਂ ਉਤਰੀ ਪਿੱਛੋਂ ਮੌਤ ਪਰਣਾ ਕੇ, ਜੀ ਸਵਰਗਾਂ ਵਿੱਚ ਪਹੁੰਚੀ ਪੁੱਤਰਾ ਮੌਤ ਲੈ ਰਾਣੀ ਵੇ, ਅੱਗੇ ਮਾਂ ਸਾਹਿਬ ਕੌਰਾਂ ਵਾਰੂਗੀ ਪਾਣੀ ਵੇ। ਕਹਿੰਦੀ ਹੱਸ ਨੱਚ ਕੇ ਤੂੰ ਯਾਰ ਮਨਾ ਲਈ, ਕਹਿੰਦੀ ਨੱਚ ਕੇ ਤੂੰ ਯਾਰ ਮਨਾ ਲਈ, ਕੇਸਾਂ ਸਵਾਸਾਂ ਨਾ ਜ਼ਿੰਦਗੀ ਦੀ ਕੀਮਤ ਲੈ ਜੀ, ਮਰਨੇ ਦੀਆਂ ਆਸਾਂ ਨਾ, ਕੌਮ ਦੇ ਮਹਿਲ ਉਸਰਦੇ ਖੂਨੀ ਇਤਿਹਾਸਾਂ ਨਾ, ਖੂਨ ਦੀ ਸੁਰਖ ਸਿਆਈ ਲਿਖਦੀ ਕਹਾਣੀ ਵੇ, ਅੱਗੇ ਮਾਂ ਸਾਹਿਬ ਕੌਰਾਂ ਵਾਰੂਗੀ ਪਾਣੀ ਵੇ। ਪੁੱਤਰਾ ਮਾਂ ਸਾਹਿਬ ਕੌਰ ਤੇਰੇ ਸਿਰ ਤੋਂ ਪਾਣੀ ਵਾਰ ਵਾਰ ਕੇ ਵਾਰ ਵਾਰ ਕੇ ਪੀਣ ਵਾਸਤੇ ਉਹ ਖੜੀ ਹੋਣੀ ਆ। ਮੇਰਾ ਪੁੱਤ ਅੱਜ ਸਿੱਖੀ ਚੋਂ 100 ਚੋਂ 100 ਨੰਬਰ ਲੈ ਕੇ ਪਾਸ ਹੋ ਕੇ ਆਇਆ, ਮੈਂ ਅੱਜ ਆਪਣੇ ਪੁੱਤ ਦੀਆਂ ਖੁਸ਼ੀਆਂ ਮਨਾ ਲਵਾਂ ਪੁੱਤ, ਪਰ ਮੈਂ ਉੱਥੇ ਮੈਂ ਨਗਾ ਹੋਣਾ, ਉੱਥੇ ਖਾਲਸੇ ਦੀ ਮਾਤਾ ਹੋਵੇਗੀ। ਔਰ ਅੱਗਿਓਂ ਆਪਣੀ ਮਾਂ ਨੂੰ ਜਵਾਬ ਦਿੰਦਾ ਕਹਿੰਦਾ ਮਾਂ ਚਿੰਤਾ ਨਾ ਕਰ, ਇਹ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾ ਕੇ ਜਾਵਾਂਗਾ ਔਰ ਮੇਰਾ ਬੰਦ ਬੰਦ ਕੱਟਿਆ ਜਾ ਸਕਦਾ ਹੈ, ਪਰ ਮੈਂ ਸਿੱਖੀ ਨੂੰ ਛੱਡਾਂਗਾ ਨਹੀਂ, ਤੂੰ ਚਿੰਤਾ ਨਾ ਕਰ। ਔਰ ਗੁਰੂ ਪਿਆਰੇ ਉਹ ਮਾਂ ਮਾਂ ਇਹ ਸੋਚਦੀ ਹੈ, ਪੁੱਤ ਲਾਹੌਰ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਮੈਨੂੰ ਇਹ ਸੁਨੇਹਾ ਦੇਣ ਕਿ ਮਾਂ ਤੇਰਾ ਪੁੱਤ ਸਿੱਖੀ ਚੋਂ ਪਾਸ ਹੋ ਗਿਆ, ਉਹ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ, ਪੁੱਤਰਾ ਮੈਂ ਏਦਾਂ ਦੀਆਂ ਸੁਨੇਹੇ ਸੁਣਾ। ਔਰ ਫਿਰ ਪੁੱਤ ਕਹਿੰਦਾ ਮਾਂ ਸਿੱਖੀ ਦੀਆਂ ਤਿੱਖੀਆਂ ਭਰ ਸਿੱਖੀ ਦੀਆਂ ਤਿੱਖੀਆਂ ਪਰਖਾਂ ਖੰਡੇ ਦੀਆਂ ਧਾਰਾਂ ਤੋਂ ਨੱਚ ਕੇ ਮੈਂ ਯਾਰ ਮਨਾ ਲੂੰ ਕੇਸਾਂ ਸਵਾਸਾਂ ਤੋਂ, ਚਿੰਤਾ ਨਾ ਕਰ ਤੂੰ ਮਾਂ, ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਕੇ ਜਾਵਾਂਗਾ। ਹੁਣ ਗੁਰੂ ਪਿਆਰਿਓ ਮਾਂ ਨੇ ਪਿਆਰ ਦਿੱਤਾ ਪੁੱਤ ਨੂੰ, ਭੈਣ ਨੇ ਗੜ ਵਕੜੀ ਦੇ ਵਿੱਚ ਲਿਆ, ਵੀਰਾ ਇਹ ਕਲਗੀਆਂ ਵਾਲੇ ਪਾਤਸ਼ਾਹ ਦੀ ਸਿੱਖੀ ਹੈ, ਇਹਨੂੰ ਨਿਭਾ ਕੇ ਜਾਈ, ਭੈਣੇ ਚਿੰਤਾ ਨਾ ਕਰ। ਹੁਣ 25 ਸਿਪਾਹੀ ਆਏ ਹੋਏ ਸਨ, ਉਹਨਾਂ ਦੇ ਨਾਲ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਮੋਮਨ ਖਾਂ ਨੇ ਇਹਨਾਂ ਨੂੰ ਲੈ ਕੇ ਇੱਥੋਂ ਚੱਲ ਪਏ ਨੇ। ਪੜਾਣਾ ਪਿੰਡ ਆਉਂਦਾ ਲਾਗੇ, ਪੜਾਣੇ ਪਿੰਡ ਦੇ ਜਦੋਂ ਉੱਥੇ ਦੇ ਹਿੰਦੂ ਤੇ ਮੁਸਲਮਾਨ ਮੁੰਡਿਆਂ ਨੂੰ ਪਤਾ ਲੱਗਾ ਹੈ ਨਾ ਕਿ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਜਾ ਰਹੇ ਆ, ਤੇ ਸਤਸੰਗ ਜੀ ਉਹਨਾਂ ਨੇ ਰਸਤਾ ਰੋਕ ਲਿਆ ਪੁਲਿਸ ਦਾ, ਕਹਿੰਦੇ ਕਿੱਥੇ ਲੈ ਕੇ ਜਾ ਰਹੇ ਹੋ ਸਾਡੇ ਭਰਾ ਨੂੰ।
मुसलमान ते हिंदू दोने ही, क्योंकि सोच के देखो उस गुरु के सिख का कितना प्यार होगा इलाके दे विच। गुरु प्यारे उन्हूं एक संत दे रूप दे विच दुनिया जानती सी। और उन्हां मुंडिया ने रात इत्थे पुलिस ने रात दा स्टे इत्थे पढ़ाने पिंड विच करना सी, शाम का वक्त हो गया ते नौजवान 25-30 जने एक पासे इकट्ठे हुए डांगा लैके कहिंदे आ 25-30 नूं पुलिस वालिआं नूं मार के इन्हां नूं भजा दईए तो ते आपां भाई तारू सिंह नूं छड़ा लईए। ते विच्चों किसे तुहाडे अरगे सियाणे ने आख्या भी ये काम करन तो पहला आपां भाई साहिब की सलाह लै लईए, उन्हां दा की ख्याल आ, पहला पुछ लैणा चाहीदा। कहिंदे ठीक है। और भाई तारू सिंह नूं पुछिआ गया, भाई साहिब जी साडी आ सलाह है, इन्हां नूं आ पुलिस वालिआं नूं मार के ही भजा देना चाहुंदे आ और तुहानूं छुड़ाउणा चाहुंदे आ। कहिंदा नहीं नहीं आ काम नहीं करना, किन्ना क चिर बचांगे मौत तों, और मैं अपनी जान बचाउण दा करके तुहाडे सारे पिंड नूं मैं मौत दे मूंह दे विच नहीं सिटना चाहुंदा। मैनू पता मैनू ते तुसीं बचा लोगे पर तुहाडे पिंड दे उत्ते बाद विच की भावी बीतणी आ उह असीं जाणदे आ, नहीं तुसीं इह काम नहीं करोगे। जाणा पैणा, मैं जावांगा लाहौर, जाणा जकरिया खान नाल गलबात करके देखदे आ उह चाहुंदा की है। सो गुरु प्यारिओ अगले दिन भाई तारू सिंह नूं लाहौर की कचहरी दे विच पेश कीता गया, जकरिया खान की कचहरी लगी हुई ਉੱਥੇ ਅਹਿਲਕਾਰ ਬੈਠੇ ਆ ਤੇ ਉਹਨਾਂ ਨੂੰ ਪਤਾ ਸੀ ਅੱਜ ਭਾਈ ਤਾਰੂ ਸਿੰਘ ਨੂੰ ਇੱਥੇ ਲੈ ਆਉਣਾ ਤੇ ਉਹਦੇ ਨਾਲ ਗੱਲਾਂ ਬਾਤਾਂ ਹੋਣੀਆਂ, ਉਹਨੂੰ ਸਿੱਖੀ ਤੋਂ ਡੇਗਿਆ ਜਾਣਾ ਤੇ ਜਾਂ ਫਿਰ ਉਹਨੂੰ ਸ਼ਹੀਦ ਹੋਣਾ ਪੈਣਾ। ਅੱਜ ਦੇਖਦੇ ਹਾਂ ਇਸ ਕਚਹਿਰੀ ਦੇ ਵਿੱਚ ਕੀ ਹੁੰਦਾ। ਔਰ ਬੈਠੇ ਅਹਿਲਕਾਰ ਬੈਠੇ ਆ, ਭਾਈ ਤਾਰੂ ਸਿੰਘ ਨੇ ਗੱਜ ਕੇ ਜਾ ਕੇ ਫਤਿਹ ਬੁਲਾਈ ਆ, ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਕਰੀਆ ਖਾਨ ਕਹਿੰਦਾ ਤਾਰੂ ਸਿੰਘ ਕਿੱਥੇ ਫਿਰਦਾ, ਇਹ ਤੇਰੇ ਕਲਗੀਆਂ ਵਾਲੇ ਪਿਤਾ ਦਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਲੱਗਾ, ਆਨੰਦਪੁਰ ਨਹੀਂ ਫਿਰਦਾ ਤੂੰ ਵੀ ਜਿੱਥੇ ਫਤਿਹ ਬੁਲਾਵੇਂਗਾ ਤੇ ਉੱਥੋਂ ਫਤਿਹ ਦਾ ਜਵਾਬ ਆਊਗਾ। ਇਹ ਇਸਲਾਮ ਦੀ ਕਚਹਿਰੀ ਲੱਗੀ ਹੈ, ਇੱਥੇ ਝੁੱਕ ਕੇ ਸਲਾਮ ਕਰ, ਤੂੰ ਵਾਲੀਏ ਕਮ ਸਲਾਮ ਕਹਿ ਅਸ ਔਰ ਤੈਨੂੰ ਅਸੀਂ ਜਵਾਬ ਦੇਵਾਂਗੇ। ਔਰ ਭਾਈ ਤਾਰੂ ਸਿੰਘ ਕਹਿੰਦਾ ਜਕਰੀਆ ਖਾਂ ਤੂੰ ਕਿਹੜੇ ਦਰਬਾਰਾਂ ਦੀ ਗੱਲ ਕਰਦਾ ਹੈ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਦਰਬਾਰ ਸਾਰੀ ਸ੍ਰਿਸ਼ਟੀ ਦੇ ਉੱਤੇ ਹੈ, ਜਿੱਥੋਂ ਤੱਕ ਨਿਗਾਹ ਪਹੁੰਚਦੀ ਜਿੱਥੋਂ ਤੱਕ ਆਵਾਜ਼ ਜਾਂਦੀ ਮੇਰੇ ਪਾਤਸ਼ਾਹ ਦਾ ਦੁਨੀਆਂ ਦੇ ਉੱਤੇ ਸਾਰੀ ਦੁਨੀਆਂ ਦੇ ਉੱਤੇ ਰਾਜਾ ਤੂੰ ਕਿਹੜੇ ਰਾਜ ਦੀ ਗੱਲ ਕਰਦਾ। ਆਖਣ ਲੱਗਾ ਤਾਰੂ ਸਿਆ ਮੈਂ ਤੇਰੇ ਨਾਲ ਬਹੁਤੀਆਂ ਗੱਲਾਂ ਨਹੀਂ ਕਰਨਾ ਚਾਹੁੰਦਾ, ਇਸਲਾਮ ਦੇ ਵਿੱਚ ਆ ਜਾ, ਕਾਰਨ ਤੈਨੂੰ ਸਾਰਾ ਪਤਾ ਹੈ ਕਿ ਤੂੰ ਬਾਗੀਆਂ ਦੀ ਅੱਤਵਾਦੀਆਂ ਦੀ ਮਦਦ ਕਰਦਾ ਹੈ ਔਰ ਉਸੇ ਐਵੀ ਦੇ ਵਿੱਚ ਤੈਨੂੰ ਗ੍ਰਿਫਤਾਰ ਕੀਤਾ ਤੇ ਸੱਜਣਾ ਹੁਣ ਇਸਲਾਮ ਨੂੰ ਕਬੂਲ ਕਰ ਲਾ, ਕਲਮਾ ਪੜ ਤੇ ਸ਼ਾਹੀ ਜ਼ਿੰਦਗੀ ਜੀ, ਤੈਨੂੰ ਮਾਇਆ ਦੇ ਨਾਲ ਮੰਨ ਲਓ ਮਾਰ ਕਰ ਦਿੱਤਾ ਜਾਵੇਗਾ, ਇੱਕ ਨਹੀਂ 5-7-10 ਪਿੰਡ ਤੈਨੂੰ ਜ਼ਗੀਰ ਦੇ ਦਿੱਤੇ ਜਾਣਗੇ। ਸੋ ਗੁਰੂ ਪਿਆਰਿਓ ਉੱਥੇ ਫਿਰ ਭਾਈ ਤਾਰੂ ਸਿੰਘ ਕਹਿੰਦਾ ਨਹੀਂ ਨਹੀਂ ਜਕਰੀਆ ਖਾਨ, ਮੈਂ ਜਿੱਦਾਂ ਦਾ ਮੈਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਮੇਰੇ ਨਿਰੰਕਾਰ ਨੇ ਬਣਾਇਆ, ਮੈਂ ਇੱਦਾਂ ਦਾ ਹੀ ਬਣਿਆ ਰਵੇਗਾ। ਔਰ ਮੇਰੀ ਮਾਂ ਨੇ ਕਹਿ ਕੇ ਤੋਰਿਆ, ਪੁੱਤ ਤੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ ਤੇ ਮੈਂ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾ ਕੇ ਜਾਣਾ ਚਾਹੁੰਦਾ। ਕਹਿੰਦਾ ਅੱਛਾ, ਜਕਰੀਆ ਖਾਨ ਨੂੰ ਅੱਗ ਲੱਗ ਉੱਠੀ ਹੈ, ਕਹਿੰਦਾ ਤੂੰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਗੱਲ ਕਰਦਾ, ਮੈਂ ਤੇਰੇ ਕੇਸ ਕੱਟ ਕੇ ਇਹਨਾਂ ਦਾ ਵਾਣ ਵੱਟਾਂਗਾ। ਉੱਥੇ ਫਿਰ ਭਾਈ ਤਾਰੂ ਸਿੰਘ ਨੂੰ ਥੋੜ੍ਹਾ ਜਿਹਾ ਜੋਸ਼ ਆਉਂਦਾ, ਰੋਹ ਆਉਂਦਾ, ਉਹ ਕਹਿੰਦਾ ਪਾਪੀਆ ਤੂੰ ਮੇਰੇ ਕੇਸ ਕਤਲ ਕਰਨ ਦੀ ਗੱਲ ਕਰਦਾ, ਅਜੇ ਤੱਕ ਕੋਈ ਕੈਂਚੀ ਨਹੀਂ ਬਣੀ ਜਿਹੜੇ ਗੁਰੂ ਕੇ ਖਾਲਸੇ ਦਾ ਕੇਸ ਕਤਲ ਕਰ ਸਕਣ, ਤੇ ਰਹਿੰਦੀ ਗੱਲ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਤੈਨੂੰ ਜੁੱਤੀਆਂ ਮਾਰ ਕੇ ਮੋਹਰੇ ਲਾ ਕੇ ਲੈ ਕੇ ਜਾਵਾਂਗਾ, ਹੁਣ ਮੈਂ ਤੈਨੂੰ ਦੁਨੀਆਂ ਦੇ ਉੱਤੇ ਹੋਰ ਜ਼ੁਲਮ ਕਰਨ ਲਈ ਛੱਡ ਕੇ ਨਹੀਂ ਜਾਵਾਂਗਾ। ਸੋ ਗੁਰੂ ਪਿਆਰਿਓ ਇੱਕ ਪਾਸੇ ਭਾਈ ਤਾਰੂ ਸਿੰਘ ਤੇ ਦੂਜੇ ਪਾਸੇ ਲਾਹੌਰ ਦਰਬਾਰ ਦਾ ਉਹ ਸਭ ਤੋਂ ਵੱਡਾ ਅਹਿਲਕਾਰ ਸੂਬੇਦਾਰ ਜਕਰੀਆ ਖਾਨ ਆਪਸ ਵਿੱਚ ਕੁਝ ਤਲਖੀ ਦੇ ਵਿੱਚ ਆ ਕੇ ਇਹ ਦੋਵੇਂ ਸਰੀਰ ਆਪਸ ਵਿੱਚ ਕੁਝ ਗੱਲਾਂ ਬਾਤਾਂ ਇਉਂ ਕਰਦੇ ਨੇ।

0: ਬਹੁਤ ਬਹੁਤ ਧੰਨਵਾਦ ਸਿੱਖ ਸਕਦਾ ਤਾਂ ਬੜੇ ਪਿਆਰ ਦੇ ਨਾਲ ਬੈਠ ਕੇ ਉਸ ਕੌਮ ਦੇ ਯੋਧੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਨੂੰ ਤੁਸੀਂ ਯਾਦ ਕਰ ਰਹੇ ਹੋ, ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਲਾਹੌਰ ਦੀ ਕਚਹਿਰੀ ਦੇ ਵਿੱਚ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਜਦੋਂ ਲਿਜਾਂਦਾ ਗਿਆ ਨਾ, ਪਹਿਲਾਂ ਪਿਆਰ ਦੇ ਨਾਲ ਉਹਨੂੰ ਆਪਣਾ ਧਰਮ ਤਬਦੀਲ ਕਰਨ ਵਾਸਤੇ ਆਖਿਆ ਗਿਆ, ਪਰ ਸਾਧ ਸੰਗਤ ਜੀ ਬਾਅਦ ਵਿੱਚ ਜਦੋਂ ਕੋਈ ਗੱਲ ਨਾ ਬਣੀ, ਹੁਣ ਇਹ ਡਰਾਵਿਆਂ ਤੇ ਉਤਰੇ ਨੇ। ਜ਼ਕਰੀਆ ਖਾਂ ਕਹਿੰਦਾ ਤੂੰਬਾ ਤੂੰਬਾ ਤੇਰੇ ਸਰੀਰ ਦਾ ਕਰਕੇ ਅੜਾ ਦੂੰਗਾ, ਯਾਦ ਰੱਖ ਤੇਰੇ ਵਰਗੇ ਮੈਂ ਕਿੰਨਿਆਂ ਨੂੰ ਪਹਿਲਾਂ ਮੌਤ ਦੇ ਘਾਟ ਉਤਾਰ ਚੁੱਕਾ। ਤੇ ਗੁਰੂ ਕਾ ਸਿੰਘ ਆਖਦਾ ਹੈ, ਗੁਰੂ ਕਾ ਸਿੰਘ ਆਖਦਾ ਹੈ, ਕਹਿੰਦਾ ਸੱਜਣਾ ਜੇ ਤੂੰ ਮੌਤ ਦੇ ਘਾਟ ਤੇ ਉਤਾਰ ਚੁੱਕਾ, ਪਰ ਕੋਈ ਦੱਸ, ਕੋਈ ਏਦਾਂ ਦਾ ਨਾ ਦੱਸ ਵੀ ਜੇ ਤੂੰ ਲਾਲਚ ਵੱਸ ਹੋ ਕੇ ਤੂੰ ਕਿਸੇ ਨੂੰ ਆਪਣੀ ਸਿੱਖੀ ਤੋਂ ਡੇਗ ਸਕਿਆ, ਕੋਈ ਏਦਾਂ ਦਾ ਨਾ ਤੂੰ ਦੱਸ ਤੇ ਸਹੀ, ਕਿਹੜਾ ਕੋਈ ਹੈਗਾ। ਕਹਿੰਦੇ ਆਪਣਾ ਧਰਮ ਤਬਦੀਲ ਕੀਤਾ, ਇੱਥੇ ਬੰਦ ਬੰਦ ਕਟਵਾ ਗਏ, ਇੱਥੇ ਚਰਖੜੀਆਂ ਤੇ ਚੜ ਗਏ, ਤੇ ਸੱਜਣਾ ਤੂੰ ਮੇਰੇ ਤੋਂ ਆਸ ਨਾ ਰੱਖੀ ਕਿ ਮੈਂ ਆਪਣਾ ਧਰਮ ਤਬਦੀਲ ਕਰਾਂਗਾ। ਸੋ ਸਤਸੰਗ ਜੀ, ਔਰ ਉਸ ਵੇਲੇ ਦਾ ਸਭ ਤੋਂ ਮਾਰੂ ਹਥਿਆਰ ਚਰਖੜੀ ਹੁੰਦਾ ਸੀ। ਚਰਖੜੀ ਦੋ ਵੀਲ ਹੁੰਦੇ ਸੀ ਵੱਡੇ ਵੱਡੇ, ਇੱਕ ਵੀਲ ਸਾਫ਼ ਹੁੰਦਾ ਸੀ, ਇੱਕ ਦੇ ਉੱਤੇ ਕੰਡੇ ਲੱਗੇ ਹੁੰਦੇ ਸੀ। ਹੁਣ ਆਪਾਂ ਆਮ ਪਿੰਡਾਂ ਦੇ ਵਿੱਚ ਰਹਿਣ ਵਾਲੇ, ਜਿੱਦਾਂ ਦੇ ਮਲਿਆਂ ਦੇ ਕੰਡੇ ਹੁੰਦੇ ਸੀ ਨਾ, ਇੱਕ ਸਿੱਧਾ ਕੰਡਾ ਤੇ ਇੱਕ ਮੋੜਵਾਂ ਕੰਡਾ। ਹੁਣ ਵੀਲਾਂ ਨੂੰ ਹੈਂਡਲ ਲੱਗੇ ਹੁੰਦੇ ਸੀ, ਜਿੱਦਾਂ ਟੋਕਾ ਮਸ਼ੀਨਾਂ ਨੂੰ ਸਾਡੇ ਬਾਪੂ ਪੱਠੇ ਕੁਦਰਦੇ ਰਹਿਣ, ਇੱਦਾਂ ਇੱਕ ਦੂਜੇ ਦੇ ਲਾਗੇ ਕਰਕੇ ਉਹਨਾਂ ਨੂੰ ਘੁਮਾਇਆ ਜਾਂਦਾ ਸੀ। ਹੁਣ ਜਿਹੜਾ ਤੇ ਵੀਲ ਸਾਫ਼ ਹੈ, ਜਿਹੜਾ ਸਾਫ਼ ਚੱਕਰ ਹੈ, ਉਹਦੇ ਉੱਤੇ ਉਸ ਪ੍ਰਾਣੀ ਨੂੰ ਬੰਨ ਲਿਆ ਜਾਂਦਾ ਸੀ, ਨਰੜ ਕੇ ਢੂਈ ਉਧਰਲੇ ਪਾਸੇ ਨੂੰ ਕਰਕੇ, ਅੰਦਰ ਨੂੰ ਕਰਕੇ, ਆਸੇ ਪਾਸਿਓ ਸੰਗਲਾਂ ਦੇ ਨਾਲ ਰੱਸਿਆਂ ਨਾਲ ਬੰਨ ਦੇਣਾ, ਬਾਹਾਂ ਵੀ ਪਿੱਛੇ ਨੂੰ ਕਰਕੇ ਐਨ ਪੂਰੀ ਤਰ੍ਹਾਂ ਗੋਲ ਰਾਊਂਡ ਦੇ ਵਿੱਚ ਬੰਨ ਦੇਣਾ ਵੀ ਕਿਸੇ ਪਾਸੇ ਹਿੱਲ ਨਾ ਸਕੇ, ਤੇ ਦੋਨੇ ਚੱਕਰਾਂ ਨੂੰ ਫਿਰ ਧੂ ਕੇ ਇੱਕ ਦੂਜੇ ਦੇ ਲਾਗੇ ਕਰਕੇ। ਗੁਰੂ ਪਿਆਰਿਓ, ਇਹਨੂੰ ਆਪਣੇ ਆਪ ਦੇ ਵਿੱਚ ਫੀਲਿੰਗ ਲੈ ਕੇ ਆਇਓ, ਕਿੱਦਾਂ ਦਾ ਤਸੀਹਾ ਹੋਵੇਗਾ। ਹੁਣ ਦੋਨਾਂ ਚੱਕਰਾਂ ਨੂੰ ਇੱਕ ਦੂਜੇ ਦੇ ਨਾਲ ਐਨ ਜੁਆਇੰਟ ਕਰਕੇ ਤੇ ਦੋਨਾਂ ਨੂੰ ਘੁਮਾਇਆ ਜਾਂਦਾ ਸੀ। ਇੱਕ ਕੰਡਾ ਸੂਲਾਂ ਜਿਹੜੀਆਂ ਤਿੰਨ ਤਿੰਨ ਚਾਰ ਚਾਰ ਇੰਚੀ, ਉਹ ਗੁਰੂ ਪਿਆਰਿਓ ਸਿੱਧੀਆਂ, ਤੇ ਇੱਕ ਮਲੇ ਦੇ ਕੰਡਿਆਂ ਵਾਂਗ ਮੁੜਵੀਂ ਹੁੰਦੀ ਸੀ। ਹੋਰ ਇੱਕ ਸਿੱਧੀ ਖੁੱਬਦੀ ਹੈ, ਇੱਕ ਜਿਹੜੀ ਕੰਡਿਆਂ ਵਾਂਗ ਅੰਦਰ ਨੂੰ ਮੁੜੀ ਹੋਈ ਆ ਸੂਲ, ਉਹ ਜਦੋਂ ਖੁੱਬਦੀ ਹੈ ਬੰਦੇ ਦੇ ਸਰੀਰ ਦੇ ਅੰਦਰ ਧੱਸਦੀਆਂ, ਚਰਖੜੀ ਘੁੰਮਦੀ ਹੈ ਤੇ ਉਹ ਸਰੀਰ ਦੇ ਨਾਲੋਂ ਹੱਡੀਆਂ ਦੇ ਨਾਲੋਂ ਮਾਸ ਨੂੰ ਖਿੱਚ ਕੇ ਬਾਹਰ ਨੂੰ ਕੱਢਦੀ ਆ, ਕਿੱਦਾਂ ਦਾ ਤਸੀਹਾ ਹੋਵੇਗਾ, ਸੋਚ ਕੇ ਦੇਖੀਏ। ਔਰ ਪਹਿਲਾਂ ਚਰਖੜੀ ਤੇ ਚਾੜਿਆ ਗਿਆ ਭਾਈ ਤਾਰੂ ਸਿੰਘ ਨੂੰ, ਤੂੰਬਾ ਤੂੰਬਾ ਕਰਕੇ ਸਰੀਰ ਦਾ ਉਡਾ ਦਿੱਤਾ। ਇੱਥੇ ਬਸ ਨਹੀਂ, ਨਿਟਾਲ ਹੋ ਗਿਆ, ਨਿਟਾਲ ਹੋ ਗਿਆ, ਜਦੋਂ ਚਰਖੜੀ ਤੋਂ ਲਾਇਆ ਤੇ ਨਿਟਾਲ ਹੋ ਗਿਆ, ਇੱਕਦਮ ਖੜਾ ਕਰਨ ਦਾ ਯਤਨ ਕੀਤਾ, ਚੱਕਰ ਖਾ ਕੇ ਗੁਰੂ ਪਿਆਰਿਓ ਏਦਾਂ ਦਾ ਤਸੀਹਾ। ਤੇ ਕੁਦਰਤੀ ਗੱਲ ਹੈ, ਭਾਈ ਤਾਰੂ ਸਿੰਘ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਗਿਆ। ਜਦੋਂ ਬੇਹੋਸ਼ ਹੋਇਆ ਤੇ ਧਰਤੀ ਦੇ ਉੱਤੇ ਡਿੱਗਣ ਤੋਂ ਬਾਅਦ ਆਪਣੇ ਆਪ ਦੇ ਵਿੱਚ ਫਿਰ ਸੁਰਤ ਸੰਭਾਲੀ ਤੇ ਸੁਰਤ ਸੰਭਾਲ ਕੇ ਇੱਕ ਉੱਚੀ ਦੇਰੀ ਜਕਾਰਾ ਛੱਡ ਦਿੱਤਾ। ਜ਼ਕਰੀਆ ਖਾਨ ਆਖਣ ਲੱਗਾ ਨਰਮ ਲਹਿਜੇ ਦੇ ਵਿੱਚ ਆ ਕੇ, ਕਹਿੰਦਾ ਤਾਰੂ ਸਿਆਂ, ਸੱਜਣਾ ਮੈਨੂੰ ਤੇਰੀ ਜਵਾਨੀ ਦੇ ਉੱਤੇ ਤਰਸ ਆਉਂਦਾ। ਉਹ ਤੈਨੂੰ ਆਪਣੀ ਜਵਾਨੀ ਤੇ ਤਰਸ ਨਹੀਂ ਆਉਂਦਾ, ਮੈਨੂੰ ਤੇਰੀ ਜਵਾਨੀ ਦੇ ਉੱਤੇ ਤਰਸ ਕਰ ਆਉਂਦਾ। ਉਹ ਜੇ ਤੈਨੂੰ ਆਪਣੇ ਆਪ ਦੇ ਉੱਤੇ ਨਹੀਂ, ਤੇ ਸੋਚ ਘਰ ਦੇ ਵਿੱਚ ਇੱਕ ਤੇਰੀ ਬਿਰਧ ਮਾਂ ਹੈ, ਇੱਕ ਤੇਰੀ ਮੁਟਿਆਰ ਭੈਣ ਹੈ, ਤੇਰੇ ਤੋਂ ਬਗੈਰ ਉਹਨਾਂ ਦਾ ਰਾਖਾ ਕੌਣ ਹੋਵੇਗਾ, ਇਸਲਾਮ ਨੂੰ ਕਬੂਲ ਕਰ। ਜਦੋਂ ਆਹ ਗੱਲ ਸੁਣੀ ਹੈ ਨਾ, ਆਖਣ ਲੱਗਾ ਜ਼ਕਰੀਆ ਖਾਨ, ਪਾਪੀਆ ਆਪਣੀ ਜ਼ਬਾਨ ਸੰਭਾਲ ਕੇ ਗੱਲ ਕਰ, ਤੇਰੀ ਜ਼ਬਾਨ ਖਿੱਚ ਕੇ ਬਾਹਰ ਰੱਖ ਦੇਵਾਂਗਾ। ਤੂੰ ਮੈਨੂੰ ਮੇਰੀ ਭੈਣ ਤੇ ਮਾਂ ਦਾ ਤਾਨਾ ਦਿੰਦਾ, ਮਿਹਣਾ ਦਿੰਦਾ, ਮੇਰੀ ਮਾਂ ਤੇ ਭੈਣ ਦਾ ਮੇਰਾ ਰਾਖਾ ਕਲਗੀਆਂ ਵਾਲਾ ਪਾਤਸ਼ਾਹ ਹੈ, ਪਾਪੀਆ ਤੇਰੇ ਕੋਲ ਜਿੰਨਾ ਜ਼ੁਲਮ ਹੁੰਦਾ ਤੂੰ ਕਰ। ਸੋ ਸਾਧ ਸੰਗਤ ਜੀ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਇਹ ਵਿਚਾਰਾਂ ਕਰਨ ਦਾ ਯਤਨ ਕਰਾਂਗੇ ਕਿ ਕਿਵੇਂ ਜ਼ੁਲਮ ਹੋਇਆ, ਕਿੰਨਾ ਜ਼ੁਲਮ ਹੋਇਆ, ਤੇ ਜ਼ਕਰੀਆ ਖਾਨ ਨੂੰ ਭਾਈ ਤਾਰੂ ਸਿੰਘ ਕਿਵੇਂ ਜੁੱਤੀਆਂ ਮਾਰ ਮਾਰ ਕੇ ਇਹ ਜਹਾਂ ਚੋਂ ਲੈ ਜਾਂਦਾ, ਇਹ ਅੰਤਮਾਂ ਟੌਪਿਕ ਹੋਵੇਗਾ। ਔਰ ਅੱਜ ਇਸ ਇਤਿਹਾਸ ਨੂੰ ਮੈਂ ਸਮਾਪਤੀ ਵੱਲ ਲੈ ਕੇ ਜਾਵਾਂਗਾ। 3 ਤੋਂ 4 ਵਜੇ ਫਿਰ ਸਾਡਾ ਢਾਡੀਆਂ ਦਾ ਟਾਈਮ ਹੈ। ਤਾਂ ਗੁਰੂ ਮਹਾਰਾਜ ਕਿਰਪਾ ਕਰੇ ਅੱਜ ਉਸ ਕੌਮ ਦੇ ਮਹਾਨ ਯੋਧੇ ਸ਼ਹੀਦ ਭਾਈ ਤਾਰੂ ਸਿੰਘ ਨੂੰ ਉਹਦੀ ਸ਼ਹੀਦੀ ਨੂੰ ਕਰੋੜ ਕਰੋੜ ਨਮਸਕਾਰ ਪ੍ਰਣਾਮ ਕਰਨ ਵਾਸਤੇ ਤੁਸੀਂ ਆਇਓ ਜੀ ਆਇਆਂ ਨੂੰ। ਗੁਰੂ ਮਹਾਰਾਜ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਂਤੀਆਂ ਦਾਤਾ ਬਖਸ਼। ਗੁਰੂ ਪਿਆਰਿਓ ਇਸ ਇਸ ਜਦੋਂ ਅੱਜ ਟੌਪਿਕ ਛੇੜਿਆ ਇਹਦੇ ਵਿੱਚੋਂ ਰਿਜ਼ਲਟ ਪਤਾ ਕੀ ਨਿਕਲਦਾ, ਆਪਾਂ ਯਾਦ ਕਰੀਦਾ ਨਾ ਬਈ ਉਹਨਾਂ ਯੋਧਿਆਂ ਨੂੰ ਜਿਹਨਾਂ ਨੇ ਕਿਸ ਸਿੱਖੀ ਸਿਦਕ ਕੇਸਾ ਸਵਾਸਾਂ ਨਾਲ ਨਿਭਾਇਆ ਸੀ, ਇੱਦਾਂ ਦੇ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਉਣ ਵਾਲੇ ਮੈਂ ਪਹਿਲਾਂ ਵੀ ਬੇਨਤੀ ਕਰਕੇ ਹਟਿਆ ਪਿਆਰਿਓ, ਤੁਸੀਂ ਇੰਡੀਪੈਂਡੈਂਟ ਹੋ, ਤੁਸੀਂ ਕੇਸ ਰੱਖਣੇ ਨਹੀਂ ਰੱਖਣੇ ਉਹ ਤੁਹਾਡੀ ਮਰਜ਼ੀ ਹੈ, ਪਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਔਰ ਉਹਨਾਂ ਨੂੰ ਔਰ ਸਾਡੇ ਸਿੱਖਾਂ ਨੂੰ ਇਹਨਾਂ ਕੇਸਾਂ ਦੀ ਕੀਮਤ ਪੁੱਛ ਕੇ ਦੇਖੀਏ ਕੀ ਹੈ। ਉਹ ਬੰਦ ਬੰਦ ਕਟਵਾ ਗਏ, ਉਹ ਚਰਖੜੀਆਂ ਤੇ ਚੜ ਗਏ, ਉਹ ਨੀਹਾਂ ਦੇ ਵਿੱਚ ਆਪਣੇ ਆਪ ਨੂੰ ਚਣਵਾ ਗਏ, ਤੇ ਉਹ ਬਾਬਾ ਬੰਦਾ ਸਿੰਘ ਵਰਗੇ ਯੋਧੇ ਇਹਨਾਂ ਸਿੱਖੀ ਦੀ ਖਾਤਰ ਆਪਣੇ ਚਾਰ ਪੁੱਤ 4 ਸਾਲ ਦਾ ਪੁੱਤ ਦਾ ਕਲੇਜਾ ਕਢਵਾ ਕੇ ਵੀ ਮੂੰਹ ਵਿੱਚ ਤਰਵਾਇਆ ਸੀ, ਆਪਣੀ ਸਿੱਖੀ ਤੋਂ ਮੁਨਕਰ ਨਹੀਂ ਹੋਏ। ਸੋ ਉਹਨਾਂ ਕੌਮ ਦੇ ਬਹਾਦਰ ਯੋਧਿਆਂ ਨੂੰ ਇਹ ਆਪਾਂ ਪ੍ਰਣਾਮ ਕਰਦੇ ਹਾਂ। ਸਤਿਗੁਰ ਕਿਰਪਾ ਕਰਨ ਕਿ ਸਾਡਾ ਜੀਵਨ ਵੀ ਉਹਨਾਂ ਵਰਗਾ ਹੋ ਜਾਵੇ, ਆਪਾਂ ਗੱਲਾਂ ਵਾਲੇ ਨਾ ਰਹਿ ਜਾਈਏ, ਇੱਕ ਦੂਜੇ ਤੋਂ ਵੱਧ ਵੀ ਤੈਨੂੰ ਕੀ ਪਤਾ ਸਿੱਖੀ ਦਾ, ਜਿੰਨੀ ਕੁ ਸਿੱਖੀ ਮੈਂ ਸਾਂਭੀ ਆ ਇਹਨਾਂ ਨੂੰ ਕੀ ਪਤਾ ਸਿੱਖੀ ਦਾ। ਸਤਿਗੁਰ ਭਲਾ ਕਰਨ ਅਸੀਂ ਗੁਰੂ ਮਹਾਰਾਜ ਜੀ ਦੇ ਅਸੂਲਾਂ ਨੂੰ ਅਪਣਾ ਲਈਏ। ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿਗੁਰ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਢਾਡੀ ਜਥੇ ਤੋਂ ਇਤਿਹਾਸ ਬੋਲਦਿਆਂ ਹੋਈਆਂ ਗਲਤੀਆਂ ਵਿਚਾਰਾਂ ਕਰਦਿਆਂ ਕੋਈ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਸੋ ਦਿਓ ਪਿਆਰ ਦਾ ਸਬੂਤ, ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਆਏ ਉਹ ਦੱਸਣਗੇ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਬਲਵੀਰ ਸਿੰਘ ਜੀ ਬਿਹਾਰੀ ਪੁਰ ਵਾਲਿਆਂ, ਜਿਹੜੇ ਬੜੇ ਵਧੀਆ ਢੰਗ ਦੇ ਨਾਲ ਜੋ ਹੈ ਇਤਿਹਾਸ ਸੁਣਾਉਂਦੇ ਹਨ। ਅਤੇ ਅੱਜ ਦਾ ਜੋ ਦੀਵਾਨ ਸੀ ਉਹ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਨੂੰ ਸਮਰਪਿਤ ਸੀ, ਭਾਈ ਸਾਹਿਬ ਨੇ ਇਤਿਹਾਸ ਵੀ ਸੁਣਾਇਆ। ਅਤੇ ਜੋ ਅੱਜ ਦੇ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੈ ਜੋ ਨਗਰ ਲੱਖਣ ਕੇ ਪੱਡੇ ਉਹਨਾਂ ਵੱਲੋਂ, ਅਤੇ ਦੂਸਰੇ ਭਾਈ ਹਰਭਜਨ ਸਿੰਘ ਜੀ ਉਹਨਾਂ ਦੇ ਪਰਿਵਾਰਾਂ ਵੱਲੋਂ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਹੁਣ ਇਸ ਦੀਵਾਨ ਹਾਲ ਦੇ ਵਿੱਚ ਜੋ ਅੱਜ ਰੈਗੂਲਰ ਦੀਵਾਨ ਸੀ ਉਸ ਦੀ ਸਮਾਪਤੀ ਹੈ। 2 ਨੰਬਰ ਦੀਵਾਨ ਹਾਲ ਦੇ ਵਿੱਚ ਅਗਲਾ ਜੋ ਦੀਵਾਨ ਚੱਲਣ ਜਾ ਰਿਹਾ, ਅਤੇ ਆਪ ਜੀ ਉੱਥੇ ਜਾ ਕੇ ਹਾਜ਼ਰੀਆਂ ਭਰ ਸਕਦੇ ਹੋ। ਇਸ ਦੀਵਾਨ ਹਾਲ ਦੇ ਵਿੱਚ ਭਾਈ ਮੋਹਨ ਸਿੰਘ ਜੀ ਬਲ ਉਹਨਾਂ ਦੀ ਅੰਤਮ ਅਰਦਾਸ ਲਈ ਜੋ ਦੀਵਾਨ ਹੈ ਉਹ ਸਜਣ ਜਾ ਰਹੇ ਹਨ। ਸੋ ਸਭ ਨੂੰ ਬੇਨਤੀ ਹੈ ਕਿ ਜਿਹੜੇ ਤਾਂ ਭਾਈ ਮੋਹਨ ਸਿੰਘ ਜੀ ਬਲ ਦੇ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਸੰਗਤ ਆਈ ਹੈ ਉਹ ਇੱਥੇ ਬਿਰਾਜਮਾਨ ਰਹੇ, ਅਤੇ ਬਾਕੀ ਦੀ ਸੰਗਤ ਜੋ ਹੈ 2 ਨੰਬਰ ਦੀਵਾਨ ਹਾਲ ਦੇ ਵਿੱਚ ਜੋ ਅਗਲਾ ਦੀਵਾਨ ਹੈ ਉਹ ਸ਼ੁਰੂ ਹੋ ਚੁੱਕਾ। ਆਪ ਜੀ ਉੱਥੇ ਜਾ ਕੇ ਹਾਜ਼ਰੀਆਂ ਭਰ ਸਕਦੇ ਹੋ। ਅਤੇ ਇੱਕ ਵਾਰੀ ਫਿਰ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ, ਅਤੇ ਸਭ ਨੂੰ ਬੇਨਤੀ ਹੈ ਕਿ ਸ਼ਰਧਾ ਅਤੇ ਲੋੜ ਅਨੁਸਾਰ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सा सब मिट्यो वंदे सा वाहिगुरु जी का खालसा वाहिगुरु जी की।

ਸਨਮਾਨ ਯੋਗ ਗੁਰੂ ਪਿਆਰੀ ਸਤਸੰਗ ਜੀ, ਦਸਰਿਆਂ ਦੇ ਜਥੇ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਅਤੇ ਸੇਵਾਵਾਂ ਪ੍ਰਵਾਨ ਕਰਨੀਆਂ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰ ਹਨ, ਬਖਸ਼ ਲੈਣਾ ਜੀ। ਆਉਣ ਵਾਲੇ ਸਮੇਂ 'ਚ ਵੀ ਆਸ ਕਰਦੇ ਹਾਂ ਇਸੇ ਤਰ੍ਹਾਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਰਹਾਂਗੇ ਔਰ ਆਪ ਜੀ ਦੇ ਦਰਸ਼ਨ ਕਰਦੇ ਰਹਾਂਗੇ। ਸੋ ਅਸੀਸ ਬਖਸ਼ੋ। ਹੁਣ ਬਹੁਤ ਹੀ ਸਤਿਕਾਰਯੋਗ ਢਾਡੀ ਜਥਾ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਹੁਣ ਢਾਡੀ ਵਾਰਾਂ ਅਤੇ ਗੁਰ ਇਤਿਹਾਸ ਸਰਵਣ ਕਰਾਉਣਗੇ। ਆਓ ਉਹਨਾਂ ਦੇ ਜਥੇ ਪਾਸੋਂ ਆਪਾਂ ਗੁਰੂ ਕੀ ਵਿਚਾਰਾਂ ਸਰਵਣ ਕਰੀਏ ਜੀ। ਬੁਲਾਓ ਫਤਿਹ ਬਖਸ਼ੋ ਜੀ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
1: ਵਾਹਿਗੁਰੂ, ਵਾਹਿਗੁਰੂ। ਕਰਤਾ ਮੈਂ ਕਿਤੇ ਕਰਦੇ ਕਰਤਾ ਜੀ।

0: ਉਠਾ ਭੰਨਦਾ
1: ਹਲਸੇ ਦੀ ਵੀਰਤਾ ਨੂੰ ਜਗ ਮੰਨਦਾ ਹੱਟੇ ਨਾ ਜੇ ਵੈਰੀ ਉਹਦਾ ਪੁੱਠਾ ਭੰਨਦਾ
0: ਹਲਸੇ ਦੀ ਵੀਰਤਾ ਨੂੰ ਜਗ ਮੰਨਦਾ ਹੱਟੇ ਨਾ ਜੇ ਵੈਰੀ ਉਹਦਾ ਪੁੱਠਾ ਭੰਨਦਾ
1: ਹਲਸੇ

ਅੱਗੇ ਹੋ ਗਿਆ, ਉਹ ਗੁਰੂ ਮਹਾਰਾਜ ਜੀ ਦੇ ਬਰਾਬਰ ਬੈਠਣ ਦੇ ਅਧਿਕਾਰੀ ਬਣ ਜਾਂਦੇ ਨੇ। ਗੱਲ ਚੱਲੀ ਸੀ ਪੂਲਾ ਪਿੰਡ ਹੈ ਪਾਕਿਸਤਾਨ ਬਾਰਡਰ ਦੇ ਬਿਲਕੁਲ ਨਾਲ ਲੱਗਦਾ ਹੈ, ਔਰ ਉੱਥੇ ਇੱਕ ਜਵਾਨ ਰਹਿੰਦਾ 26 ਸਾਲਾਂ ਦਾ। ਪਿਆਰਿਓ, ਘਰ ਦੇ ਵਿੱਚ ਇੱਕ ਮਾਂ ਹੈ, ਇੱਕ ਭੈਣ ਹੈ ਵਿਧਵਾ, ਤੇ ਸਤਸੰਗਤ ਜੀ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦਾ, ਤੇ ਜੇ ਕੋਈ ਲੋੜਵੰਦ ਘਰੇ ਆ ਜਾਂਦਾ ਵੀ ਅੱਜ ਭਾਈ ਸਾਹਿਬ ਮੈਨੂੰ ਪ੍ਰਸ਼ਾਦਾ ਨਹੀਂ ਕਿਤੇ ਉਹ ਮਿਲਿਆ, ਅੱਜ ਮੈਂ ਤੇਰੇ ਰਾਤ ਕੱਟਣੀ ਆ, ਤੇ ਗੁਰੂ ਪਿਆਰੋ ਉਹਨੂੰ ਜੀ ਆਇਆ ਕਹਿ ਕੇ ਆਪਣੇ ਘਰੋਂ ਪ੍ਰਸ਼ਾਦਾ ਪਾਣੀ ਛਕਾਉਂਦਾ, ਤੇ ਜੇ ਵੀ ਉਹਦੀ ਲੋੜ ਪੂਰੀ ਕਰਨ ਵਾਲੀ ਉਹਦੇ ਮੁਤਾਬਕ ਹੁੰਦੀ ਉਹਦੀ ਲੋੜ ਵੀ ਪੂਰੀ ਕਰਦਾ। ਪੂਲਾ ਪਿੰਡ ਹੈ ਪੂਲਾ, ਪੂਲੇ ਦਾ ਇੱਕ ਨਿਹੰਗ ਸਿੰਘ ਹੈ, ਮੈਂ ਉਹਦੀ ਗੱਲ ਕਰਦਾ। ਗੁਰੂ ਪਿਆਰਿਓ ਮਾਫ ਕਰਨਾ, ਇੱਥੇ ਭੁਲੇਖਾ ਨਾ ਖਾ ਜਿਓ, ਥੋੜਾ ਸਮਾਂ ਇੱਕ ਪੰਜਾਬ ਦੀ ਧਰਤੀ ਤੇ ਇੱਕ ਪੂਲਾ ਨਿਹੰਗ ਹੋਇਆ, ਜੀਤਾ ਪੂਲਾ ਉਹਨੂੰ ਆਖਿਆ। ਮੈਂ ਉਸ ਪਾਪੀ ਦੀ, ਉਸ ਗਦਾਰ ਦੀ ਗੱਲ ਨਹੀਂ ਕਰਨ ਲੱਗਾ, ਉਹ ਪਾਪੀ ਕੌਮ ਦਾ ਗਦਾਰ ਨਿਕਲਿਆ, ਔਰ ਬਲਵਾਂ ਆਪਣੇ ਭਾਈ ਬਲਵਿੰਦਰ ਸਿੰਘ ਚਟਾਣੇ ਵਰਗੇ ਪਰਿਵਾਰਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਅੱਗ ਲਾ ਕੇ ਸ਼ਹੀਦ ਕਰਨ ਵਾਲਾ ਉਹ ਪਾਪੀ ਸੀ। ਮੈਂ ਉਸ ਪਾਪੀ ਦੀ ਗੱਲ ਨਹੀਂ ਕਰਨ ਲੱਗਾ। ਗੁਰੂ ਪਿਆਰਿਓ, ਜਦੋਂ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨੂੰ ਸ਼ਹੀਦ ਕੀਤਾ ਨਾ, ਉਹਦੀ ਦਾਦੀ ਕੋਈ 85-90 ਸਾਲ ਦੀ ਸੀ, ਅੱਗ ਲਾ ਦਿੱਤੀ ਸਾਰੇ ਪਰਿਵਾਰ ਨੂੰ, ਛੋਟੇ ਬੱਚਿਆਂ ਨੂੰ ਵੀ। ਤੇ ਸਤਸੰਗਤ ਜੀ ਉੱਥੇ ਫਿਰ ਉਹਦੀ ਦਾਦੀ ਨੇ ਆਖਿਆ, ਕਹਿੰਦੀ ਪੂਲਿਆ ਪਾਪੀਆ, ਜਿੱਦਾਂ ਤੂੰ ਸਾਨੂੰ ਸਾੜ ਕੇ ਚੱਲਿਆ ਨਾ, ਇੱਦਾਂ ਹੀ ਇੱਕ ਦਿਨ ਆਵੇਗਾ ਕੌਮ ਦੇ ਯੋਧੇ ਕਿਤੇ ਤੇਰਾ ਵੀ ਇੱਦਾਂ ਹੀ ਭੋਗ ਪਾਉਣਗੇ। ਔਰ ਉਸ ਪਾਪੀ ਪੂਲੇ ਨੂੰ ਸਾਡੀ ਕੌਮ ਦੇ ਉਹਨਾਂ ਬਹਾਦਰ ਸਿਰ ਲੱਥ ਯੋਧਿਆਂ ਨਵਤੇਜ ਸਿੰਘ ਗੱਗੂ ਤੇ ਹਰਚੰਦ ਸਿੰਘ, ਭਾਈ ਹਰਚੰਦ ਸਿੰਘ ਕੰਬੋ ਕੀ ਮਾਰੀ ਵਾਲੇ ਨੇ, ਜਿਉਂਦੇ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸਤਸੰਗ ਜੀ ਤੇਲ ਪਾ ਕੇ ਅੱਗ ਲਾ ਕੇ ਸਾੜ ਦਿੱਤਾ ਸੀ ਉਸ ਪਾਪੇ ਨੂੰ। ਪਰ ਮੈਂ ਉਸ ਪਾਪੀ ਦੀ ਅੱਜ ਗੱਲ ਨਹੀਂ ਕਰਨ ਲੱਗਾ। ਮੈਂ ਇੱਕ ਹੋਰ ਨਿਹੰਗ ਸਿੰਘ ਹੈ, 26 ਸਾਲ ਦੀ ਉਹਦੀ ਉਮਰ ਹੈ, ਉਹਦਾ ਨਾਂ ਹੈ ਭਾਈ ਤਾਰੂ ਸਿੰਘ। ਪੂਲੇ ਪਿੰਡ ਵਿੱਚ ਰਹਿੰਦਾ ਇੱਕ ਸਿੱਖ, ਸੱਚਾ ਸੱਚ ਦੀ ਕਿਰਤ ਕਰ ਵੰਡ ਕੇ ਛਕਾਮਦਾ। ਇੱਕ ਬੁੱਢੀ ਮਾਤਾ ਅਤੇ ਇੱਕ ਛੋਟੀ ਭੈਣ, ਉਹਦੀ ਪੁੱਤ ਵੀਰ ਵਾਲਾ ਉਹ ਪ੍ਰੇਮ ਵਰਤਾਮਦਾ। ਰਾਹੀ ਪਾਉਂਦੀ ਫਿਰਦਾ ਜੇ ਮਿਲ ਜਾਵੇ ਸਿੰਘ ਤਾਈਂ, ਕਰ ਸੇਵਾ ਉਸ ਦੀ ਉਹ ਫਰਜ਼ ਨਿਭਾਉਂਦਾ। 5 ਚੂਲੇ ਲੁੱਟ ਕੇ ਤੇ ਪੁੱਤ ਉਹਦਾ ਬਣ ਗਿਆ ਧਰਮੀ ਦੁਆਰਾ ਵਿੱਚ ਪੁੱਤ ਜੋ ਚੜਾਉਂਦਾ। ਜਿਹੜੇ ਸਰਲੱਥ ਯੋਧੇ ਲੜਦੇ ਮੈਦਾਨ ਵਿੱਚ, ਉਹਨਾਂ ਤਾਈਂ ਰਸਦਾ ਉਹ ਜੰਗਲੀ ਪਚਾਵਦਾ, ਆਪ ਬਾਣੀ ਪੜ੍ਹਦਾ ਪੜ੍ਹਾਉਂਦਾ ਨਿੱਤ ਭੈਣ ਤਾਈਂ, ਕੋਲ ਬੈਠ ਮਾਤਾ ਨੂੰ ਉਹ ਪੜ੍ਹ ਕੇ ਸੁਣਾਉਂਦਾ। ਕਹਿੰਦਾ ਇੱਕ ਇੱਕ ਤੁੱਕ ਪਿੱਛੇ ਵਾਰਦਿਆਂ ਜ਼ਿੰਦਗੀਆਂ ਮੈਂ, ਇਹੋ ਨਿੱਘਾ ਚਾਹ ਉਹਨੂੰ ਅਰਸ਼ੀ ਉਡਾਉਂਦਾ। ਖਾਂਦਾ ਪੀਂਦਾ ਪਹਿਨਦਾ ਆਨੰਦ ਲੈਂਦਾ ਪਿੰਡ ਵਿੱਚ, ਭਲਾ ਸਰਬੱਤ ਵਾਲਾ ਹਰ ਵੇਲੇ ਚਾਹੁੰਦਾ, ਭਲਾ ਸਰਬੱਤ ਵਾਲਾ ਹਰ ਵੇਲੇ ਚਾਹੁੰਦਾ। ਗੁਰੂ ਪਿਆਰਿਓ, ਇਹ ਸਾਡੀ ਸਿੱਖ ਕੌਮ ਨੂੰ ਵਿਰਸੇ ਚੋਂ ਇਹ ਸੰਦੇਸ਼ ਮਿਲਿਆ। ਅਰਦਾਸ ਕਰਦੇ ਹੋ ਨਾ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਪਿਆਰਿਓ, ਸੱਚੀ ਇਹ ਸਾਡੀ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਸੀ। ਅੱਜ ਵੀ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ, ਔਰ ਜੇ ਕਿਤੇ ਦਿਲੋਂ ਭਗਾ ਭਲਾ ਮੰਗਿਆ ਜਾਵੇ ਤੇ ਸਤਸੰਗ ਜੀ ਫਿਰ ਅਸੀਂ ਸਤਿਗੁਰਾਂ ਦੇ ਉਹ ਅਸੀਂ ਸਿੱਖ ਬਣ ਸਕਦੇ ਹਾਂ ਜੇ ਕਿਤੇ ਸਤਿਕਾਰ ਦੇ ਨਾਲ। ਪਾਚਾ ਜਿਹੜੇ ਮੇਰੇ ਵਿਰੋਧੀ ਆ ਨਾ, ਉਹਨਾਂ ਦਾ ਵੀ ਭਲਾ ਹੋ ਜਾਵੇ। ਮੰਗਦਾ ਕੋਈ ਨਹੀਂ, ਇੱਥੇ ਸਿੱਖ ਪੰਥ ਨੂੰ ਇੱਕ ਮਾਣ ਹੈ ਕਿ ਸਰਬੱਤ ਦਾ ਭਲਾ ਮੰਗਦਾ ਹੈ। ਹੁਣ ਗੁਰੂ ਪਿਆਰਿਓ, ਭਾਈ ਤਾਰੂ ਸਿੰਘ ਦੇ ਕੋਲ ਜਿਹੜਾ ਵੀ ਲੋੜਵੰਦ ਆਉਂਦਾ ਹੈ ਉਹਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ। ਔਰ ਉਹਨਾਂ ਦਿਨਾਂ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ, ਉਹ ਘਟਨਾ ਪਤਾ ਕੀ ਸੀ? ਦਿੱਲੀ ਤੋਂ ਲਾਹੌਰ ਨੂੰ ਜਾਣ ਵਾਲੀ ਜਰਨੈਲੀ ਸੜਕ ਦੇ ਉੱਤੇ 2 ਨਿਹੰਗ ਸਿੰਘਾਂ ਨੇ ਡਾਂਗ ਦੇ ਜ਼ੋਰ ਦੇ ਉੱਤੇ ਪਹਿਰਾ ਲਾ ਦਿੱਤਾ। ਉਹਦਾ ਕਾਰਨ ਕੀ ਸੀ? ਵਿਚਾਰੇ ਲੁੱਕ ਛਿਪ ਕੇ ਤੁਰੇ ਫਿਰਦੇ ਸੀ, ਉਦੋਂ ਬਾਗੀ ਸਨ, ਉਸ ਵੇਲੇ ਹਕੂਮਤ ਦੇ ਅੱਤਵਾਦੀ ਸਨ। ਤੇ ਸਤਸੰਗ ਜੀ, ਬਹੁਤ ਸਾਰੇ ਸਿੰਘ ਬੀਕਾਨੇਰ ਵੱਲ ਨਿਕਲ ਗਏ ਸੀ ਤੇ ਕੁਝ ਜੰਗਲਾਂ ਦੇ ਵਿੱਚ ਲੁੱਕ ਛਿਪ ਕੇ ਗੁਜ਼ਾਰਾ ਕਰਦੇ ਸੀ, ਤੇ ਇਹ 2 ਸਿੰਘ ਕਿਤੇ ਜੰਗਲ ਦੇ ਵਿੱਚ ਤੁਰੇ ਫਿਰਦੇ ਆ, ਕਿਸੇ ਆਮ ਬੰਦੇ ਨੇ ਦੇਖ ਲਿਆ। ਇੱਕ ਤੁਰਿਆ ਜਾਂਦਿਆਂ ਵੱਲ ਦੇਖ ਕੇ ਇੱਕ ਜਣਾ ਦੂਜੇ ਨੂੰ ਕਹਿੰਦਾ, ਬੱਲੇ ਬੱਲੇ, ਕਹਿੰਦਾ ਕਿੱਦਾਂ ਦਾ ਸਮਾਂ ਆ ਗਿਆ, ਹੁਣ ਸਿੰਘ ਵੀ ਲੁੱਕ ਲੁੱਕ ਕੇ ਵਿਚਾਰੇ ਗਰਜਦੇ ਗੁਜ਼ਾਰਾ ਕਰਦੇ ਫਿਰਦੇ ਆ। ਕਹਿੰਦੇ ਕਿੱਦਾਂ ਦਾ ਸਮਾਂ ਆ ਗਿਆ ਵੀ ਸਿੰਘਾਂ ਨੂੰ ਵੀ ਆਪਣੀਆਂ ਜਾਨਾਂ ਲੁਕਾਉਣ ਵਾਸਤੇ ਹੁਣ ਲੁਕਣਾ ਪੈ ਰਿਹਾ। ਦੂਜਾ ਕਹਿੰਦਾ, ਨਹੀਂ ਨਹੀਂ ਇਹ ਸਿੰਘ ਨਹੀਂ ਹੋਣੇ, ਕੋਈ ਭੇਖੀ ਹੋਣੇ ਆ, ਐਵੇਂ ਭੇਖੀ ਹੋਣੇ ਆ, ਪਖੰਡੀ ਹੋਣੇ, ਕੋਈ ਸਿੰਘ ਨਹੀਂ ਹੁੰਦੇ। ਜੇ ਸਿੰਘ ਹੁੰਦੇ ਉਹ ਥੋੜੋ ਲੁਕਦੇ ਹੁੰਦੇ ਆ, ਕਦੀ ਸ਼ੇਰ ਵੀ ਲੁਕਦੇ ਹੁੰਦੇ ਆ। ਉਹ ਦੂਜਾ ਦੂਜੇ ਨੂੰ ਕਹਿੰਦਾ, ਇੱਕ ਦੂਜੇ ਦੀਆਂ ਗੱਲਾਂ ਦੇ ਵਿੱਚ ਮਿਹਣੇ ਸੀ, ਹੁਣ ਸਿੰਘਾਂ ਦੇ ਉਹ ਕੰਨਾਂ ਦੇ ਵਿੱਚ ਪੈ ਗਏ।
ਔਰ ਉਸੇ ਵੇਲੇ ਉਹਨਾਂ ਨੇ ਦੋ ਕੁ ਛਾਪੇ ਕਿਰਪਾਨਾਂ ਉਹਨਾਂ ਕੋਲ ਸੀ, ਉਹਨਾਂ ਕੋਲ ਸ਼ਾਸਤਰ ਆਪਣੇ ਸੀ, ਪਰ ਸਾਰੇ ਕੰਮ ਸ਼ਾਸਤਰ ਦੇ ਨਾਲ ਨਹੀਂ. ਔਰ ਜਿਹੜੇ ਜੰਗਲ ਦੇ ਵਿੱਚ ਤੁਰੇ ਵਰਦੇ ਦੋ ਟਾਹਣੇ ਤੋੜ ਲੈ, ਚੰਗੇ ਮੋਟੇ ਸੋਟੇ ਤੋੜ ਲੈ, ਤੇ ਜਕਾਰੇ ਛੱਡਦੇ. ਨੂਰਦੀਨ ਦੀ ਸਰਾਂ ਨਗਰ ਹੈ ਉਹਦੇ ਕੋਲ ਆ ਕੇ ਪਿੰਡ ਦੇ ਕੋਲ ਚੁੰਗੀ ਲੈਣੀ ਸ਼ੁਰੂ ਕਰ ਦਿੱਤੀ ਹੈ, ਟੈਕਸ ਸਰਕਾਰੀ ਟੈਕਸ ਅਗਰਾਉਣਾ ਸ਼ੁਰੂ ਕਰ ਦਿੱਤਾ. ਜਿਹੜਾ ਕੋਈ ਮੁਸਲਮਾਨ ਤੁਰਕ ਗੱਡਾ ਲੈ ਕੇ ਲੰਘਦਾ ਉਹਦੇ ਪਾਸੋਂ ਦੋ ਆਨੇ ਟੈਕਸ, ਤੇ ਜਿਹੜਾ ਕੋਈ ਤੁਰਕ ਘੋੜਾ ਲੈ ਕੇ ਲੰਘਦਾ ਜਾਂ ਖਾਲੀ ਲੰਘਦਾ ਉਹ ਕੋ ਇੱਕ ਆਨਾ ਟੈਕਸ, ਤੇ ਜਿਹਦੇ ਕੋਲ ਕੋਈ ਪੈਸਾ ਨਹੀਂ ਹੋਣਾ ਉਹ ਜਿਹੜੇ ਛਾਪੇ ਤੋੜੇ ਸੀ ਨਾ, ਡੰਡੇ ਤੋੜੇ ਸੀ, ਉਹਨਾਂ ਦੇ ਜੋੜ ਕੇ ਚਾਰ ਛੱਡ ਦੇਣੇ, ਕਹਿੰਦਾ ਚੱਲ ਤੈਨੂੰ ਇੰਨਾ ਕੀ ਟੈਕਸ ਬਹੁਤ ਹੈ. ਔਰ 28-29 ਦਿਨ ਰਾਜ ਕੀਤਾ, ਟੈਕਸ ਅਗਰਾਇਆ. ਆਜ਼ਾਦੀ ਦਾ ਪ੍ਰਤੀਕ ਹੁੰਦਾ ਗੁਰੂ ਪਿਆਰਿਓ, ਟੈਕਸ ਅਗਰਾਉਣਾ ਉਹ ਉਹਨਾਂ ਦੀ ਆਜ਼ਾਦੀ ਦਾ ਪ੍ਰਤੀਕ ਸੀ. ਔਰ ਨਾਲ ਉੱਥੇ ਕੇਸਰੀ ਨਿਸ਼ਾਨ ਸਾਹਿਬ ਗੱਢ ਦਿੱਤਾ, ਕਹਿੰਦੇ ਇੱਥੇ ਖਾਲਸੇ ਦਾ ਰਾਜ ਹੈ, ਖਾਲਸੇ ਨੂੰ ਤੁਹਾਨੂੰ ਟੈਕਸ ਦੇ ਕੇ ਜਾਣਾ ਪਵੇਗਾ. ਹਰ ਆਉਣ ਜਾਣ ਵਾਲਾ ਉੱਥੇ ਟੈਕਸ ਦੇ ਕੇ ਜਾਣ ਲੱਗ ਪਿਆ. ਔਰ ਉਹਨਾਂ ਦਾ ਖਿਆਲ ਸੀ ਵੀ ਇਹਨਾਂ ਦੇ ਵਿੱਚੋਂ ਜਾ ਕੇ ਕੋਈ ਹਕੂਮਤ ਨਾਲ ਗੱਲ ਕਰੂਗਾ, ਉਹਨਾਂ ਨੂੰ ਦੱਸੂਗਾ ਵੀ ਭਾਈ ਤੁਸੀਂ ਕਹਿੰਦੇ ਹੋ ਸਿੰਘ ਖਤਮ ਹੋ ਗਏ, ਉਹ ਦੇਖ ਲਓ ਉੱਥੇ ਝੰਡੇ ਗੱਡੀ ਫਿਰਦੇ ਹੀ ਹੋ. ਹੁਣ ਗੁਰੂ ਪਿਆਰੇ ਉਹ ਕਿਸੇ ਨੇ ਜਦੋਂ ਨਾਂ ਦੱਸਿਆ ਨਾ, ਲਾਹੌਰ ਤੱਕ ਇਹਨਾਂ ਦੀ ਖਬਰ ਨਾ ਪਹੁੰਚੀ, ਤੇ ਫਿਰ ਇਹਨਾਂ ਦੇ ਵਿੱਚ ਬਾਬਾ ਬੋਤਾ ਸਿੰਘ ਜਿਹੜਾ ਨਾ, ਇਹ ਮੈਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਥੋੜ੍ਹੀ ਜਿਹੀ ਕਿਸਤ ਹੁਣ ਸੁਣਾਈ ਹੈ. ਬਾਬਾ ਬੋਤਾ ਸਿੰਘ ਨੇ ਫਿਰ ਇੱਕ ਚਿੱਠੀ ਲਿਖੀ ਹੈ ਜ਼ਕਰੀਆ ਖਾਨ ਨੂੰ, ਕਹਿੰਦਾ ਜ਼ਕਰੀਆ ਖਾਨ ਤੂੰ ਆਖਿਆ ਸੀ ਨਾ ਵੀ ਖਾਲਸਾ ਦੁਨੀਆਂ ਦੇ ਉੱਤੋਂ ਪੰਜਾਬ ਚੋਂ ਖਤਮ ਕਰ ਦਿੱਤਾ, ਆ ਵੇਖ ਖਾਲਸਾ ਰਾਜ ਕਰਦਾ ਹੀ ਹੋ, ਆ ਕੇ ਦੇਖ ਸਾਡੇ ਨਾਲ, ਆ ਸਾਡੇ ਸਾਹਮਣੇ ਬੈਠ ਤਰਾ. ਔਰ ਜਦੋਂ ਚਿੱਠੀ ਪੜ੍ਹਦਾ ਜ਼ਕਰੀਆ ਖਾਨ ਆਪਣੇ ਮੱਥੇ ਦੇ ਉੱਤੇ ਹੱਥ ਮਾਰਦਾ, ਕਹਿੰਦਾ ਯਾ ਖੁਦਾ ਤੂੰ ਮੇਰਾ ਕਿਹੋ ਜਿਹੀ ਬਲਾ ਦੇ ਨਾਲ ਮੱਥਾ ਪਾ ਲਾ ਦਿੱਤਾ, ਨਾ ਇਹ ਆਪ ਜਿਉਂਦੇ ਨੇ ਨਾ ਇਹ ਕਿਸੇ ਨੂੰ ਜਿਉਣ ਦਿੰਦੇ ਨੇ, ਇਹ ਕੇਸ ਮਿੱਟੀ ਦੇ ਬਣੇ ਹੋਏ ਨੇ, ਦਰਖਤਾਂ ਦੇ ਪੱਤੇ ਖਾ ਖਾ ਕੇ, ਕੰਦ ਮੂਲ ਖਾ ਕੇ, ਗਾਜਰਾਂ ਮੂਲੀਆਂ ਖਾ ਖਾ ਕੇ ਬੰਦਾ ਜੀ ਤੇ ਸਕਦਾ ਮਾੜਾ ਮੋਟਾ, ਪਰ 28-29 ਦਿਨ ਰਾਜ ਕਰ ਜਾਂਦੇ, ਕਿਹੜੀ ਮਿੱਟੀ ਦੇ ਬਣੇ ਆ. ਫਿਰ ਆਪਣੇ ਅਹਿਲਕਾਰਾਂ ਨੂੰ ਸੱਦਦਾ, ਜਿਹੜੇ ਇਹਨੇ ਇਹਦੇ ਚੇਲੇ ਚਾਟੜੇ ਸਨ, ਔਰ ਜਿਹੜੇ ਪਿੰਡਾਂ ਦੇ ਵਿੱਚੋਂ ਜਾ ਕੇ ਇਹਨੂੰ ਅਤਲਾਵਾਂ ਦਿੰਦੇ ਹੁੰਦੇ ਸੀ ਉਹਨਾਂ ਨੂੰ ਸੱਦਦਾ, ਔਰ ਉਹਨਾਂ ਦੇ ਵਿੱਚ ਇੱਕ ਹਰਭਗਤ ਨਿਰੰਜਣੀਆਂ ਵੀ ਸੀ, ਉਹਨਾਂ ਨੂੰ ਪੁੱਛਦਾ ਵੀ ਦੱਸੋ ਇਹ ਕੌਣ, ਇਹਨਾਂ ਦੀ ਸਿੰਘਾਂ ਦੀ ਮੱਤ ਕੌਣ ਕਰਦਾ, ਇਹਨਾਂ ਬਾਗੀਆਂ ਦੀ ਮੱਤ ਕੌਣ ਕਰਦਾ ਆ, ਵੀ 28-29 ਦਿਨ ਜੇ ਇੱਕ ਪਿੰਡ ਦੇ ਵਿੱਚ ਇੱਕ ਸਿੰਘ ਪੈਦਾ ਹੋਇਆ ਮੈਂ ਪਿੰਡਾਂ ਦੇ ਪਿੰਡ ਅੱਗ ਲਾ ਕੇ ਫੂਕ ਦਿੱਤੇ ਆ, ਮੈਂ ਕੋਈ ਵੀ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਸਿੰਘਾਂ ਦਾ ਕੋਈ ਨਾਮ ਲੈਣ ਵਾਲਾ ਨਹੀਂ ਛੱਡਿਆ, ਤੇ ਕੌਣ ਆ ਜਿਹੜਾ ਇਹਨਾਂ ਦੀ ਮੱਤ ਕਰਦਾ ਆ, ਇਹਨਾਂ ਨੂੰ ਅਸਲਾ ਕੌਣ ਪਹੁੰਚਾਉਂਦਾ. ਤੇ ਹਰ ਭਗਤ ਨਿਰੰਜਣੀਆਂ ਪੁਲਿਸ ਦਾ ਟਾਊਟ, ਆਪਣੇ ਭਰਾਵਾਂ ਦਾ ਗਦਾਰ, ਦੇਸ਼ ਦਾ ਗਦਾਰ, ਗੁਰੂ ਪਿਆਰਿਓ ਹਿੰਦੂ ਪਰਿਵਾਰ ਵਿੱਚ ਜੰਮਿਆ ਇਹ ਹਰ ਭਗਤ ਨਿਰੰਜਣੀਆਂ, ਲੇਕਿਨ ਆਪਣੇ ਹੀ ਸਿੱਖ ਭਰਾਵਾਂ ਦਾ ਇਹ ਦੁਸ਼ਮਣ ਬਣਿਆ ਹੋਇਆ ਸੀ, ਛੋਟੇ ਛੋਟੇ ਲਾਲਚਾਂ ਦੀ ਖਾਤਰ. ਇਹ ਉੱਠ ਕੇ ਖੜਾ ਹੁੰਦਾ, ਕਹਿੰਦਾ ਸਰਕਾਰ ਤੁਸੀਂ ਕਿਹੜੇ ਬਾਗੀਆਂ ਦੀ ਗੱਲ ਕਰਦੇ ਹੋ, ਇਸੇ ਪੰਜਾਬ ਦੀ ਧਰਤੀ ਤੇ ਉਹ ਵੀ ਸਿੱਖ ਰਹਿੰਦੇ ਨੇ ਜਿਹੜੇ ਆਪ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲੈਂਦੇ ਤੇ ਵਧੀਆ ਅਨਾਜ ਦੇ ਗੱਡੇ ਭਰ ਭਰ ਕੇ ਸਿੰਘਾਂ ਤਾਈਂ ਜੰਗਲਾਂ ਦੇ ਵਿੱਚ ਛੱਡ ਕੇ ਆਉਂਦੇ ਆ, ਆਪ ਖੱਦਰ ਪਹਿਣ ਪਹਿਣ ਕੇ, ਆਪ ਲੀੜੇ ਪਾਟੇ ਸਖਾਟੇ ਪਾ ਕੇ ਵੀ ਗੁਜ਼ਾਰਾ ਕਰ ਲੈਂਦੇ ਆ, ਪਰ ਉਹ ਵਧੀਆ ਰੇਸ਼ਮ ਖਰੀਦ ਕੇ ਤੇ ਵਧੀਆ ਅਸਲਾ ਖਰੀਦ ਖਰੀਦ ਕੇ ਜੰਗਲਾਂ ਦੇ ਵਿੱਚ ਛੱਡ ਕੇ ਆਉਂਦੇ ਆ. ਕਹਿੰਦਾ ਕੌਣ ਹੈ ਇਦਾਂ ਦਾ, ਨਾਂ ਦੱਸ ਉਹਦਾ. ਕਹਿੰਦਾ ਪੂਲੇ ਪਿੰਡ ਦੇ ਵਿੱਚ ਰਹਿਣ ਵਾਲਾ ਭਾਈ ਤਾਰੂ ਸਿੰਘ, ਇਹ ਇਸੇ ਕੁਆਲਿਟੀ ਚੋਂ ਆਉਂਦਾ. ਕਹਿੰਦਾ ਘਰ ਦੇ ਵਿੱਚ ਇੱਕ ਮਾਂ ਹੈ, ਇੱਕ ਭੈਣ ਹੈ, ਔਰ 20-22 ਕਿੱਲੇ ਸਰਕਾਰੀ ਜ਼ਮੀਨ ਵਧਾਉਂਦਾ, ਉਹ ਕਿਸੇ ਦਾ ਡਰ ਡੁੱਕਰ ਨਹੀਂ ਉਹ ਮੰਨਦਾ, ਉਹ ਨਹੀਂ ਉਹ ਕਿਸੇ ਤੋਂ ਡਰਦਾ ਡੁਰਦਾ. ਕਹਿੰਦਾ ਜਕਾਰੇ ਛੱਡਦਾ ਤੇ ਰਾਤੇ ਬਰਾਤੇ ਸਿੰਘ ਉਹਦੇ ਕੋਲ ਆ ਜਾਂਦੇ ਆ ਤੇ ਉਹਨਾਂ ਦੀ ਉਹ ਸੇਵਾ ਵੀ ਕਰਦਾ. ਤੇ ਫਿਰ ਜ਼ਕਰੀਆ ਖਾਨ ਪੁੱਛਦਾ, ਕਹਿੰਦੇ ਉਹੋ ਹੀ ਤਾਰੂ ਸਿੰਘ ਤਾਂ ਨਹੀਂ ਵੀ ਜਿਹਨੇ ਆ ਕੁਝ ਸਮਾਂ ਪਹਿਲਾਂ ਪੱਟੀ ਦਾ ਹਾਕਮ ਵੀ ਖੋਧਿਆ ਆ? ਕਹਿੰਦਾ ਬਸ ਬਸ ਤੂੰ ਟਿਕਾਣੇ ਡਿੱਗਾ ਆ, ਉਹੋ ਹੀ ਹੈ ਪੱਟੀ ਦੇ ਹਾਕਮ ਨੂੰ ਸੋਧਣ ਵਾਲਾ ਭਾਈ ਤਾਰੂ ਸਿੰਘ. ਕਹਿੰਦਾ ਉਹੋ ਹੀ ਹੈ. ਫਿਰ ਮੋਮਨ ਖਾਂ ਥਾਣੇਦਾਰ ਨੂੰ ਬੁਲਾਇਆ ਜਾਂਦਾ, ਕਹਿੰਦਾ ਗ੍ਰਿਫਤਾਰ ਕਰਕੇ ਲਿਆ. ਮੋਮਨ ਖਾਂ ਥਾਣੇਦਾਰ 25 ਸਿਪਾਹੀਆਂ ਦਾ ਪੈਦਲ ਜਥਾ ਲੈ ਕੇ ਤੇ ਪੂਲੇ ਪਿੰਡ ਦੇ ਵਿੱਚ ਹਲ ਹਲ ਕਰਦੇ ਇਹ ਸਿਪਾਹੀ ਜਿਹੜੇ ਸੀ ਨਾ ਪੂਲੇ ਲੱਗਣ ਨੂੰ ਆ ਕੇ ਘੇਰਾ ਪਾ ਲੈਂਦੇ ਆ. ਪਿੰਡ ਦੀ ਸੱਤ ਦੇ ਵਿੱਚ ਪੰਚਾਇਤ ਬੁਲਾਈ ਜਾਂਦੀ ਹੈ, ਪਿੰਡ ਦੇ ਚੌਧਰੀਆਂ ਨੂੰ ਬੁਲਾਇਆ ਗਿਆ ਤੇ ਥਾਣੇਦਾਰ ਦਬਕਿਆਂ ਦੇ ਨਾਲ ਪੁੱਛਦਾ, ਦਬਕੇ ਮਾਰ ਮਾਰ ਕੇ ਪੁੱਛਦਾ. ਉਹ ਕਹਿੰਦਾ ਤੁਹਾਡੇ ਪਿੰਡ ਵਿੱਚ ਇਦਾਂ ਦੇ ਅੱਤਵਾਦੀ ਰਹਿੰਦੇ ਆ ਤੇ ਤੁਸੀਂ ਉਹਨਾਂ ਦੀ ਖਬਰ ਅਜੇ ਤੱਕ ਤੁਸੀਂ ਸਾਨੂੰ ਕਿਉਂ ਨਹੀਂ ਦੱਸੀ?
ਕਹਿੰਦੇ ਸਰਕਾਰ ਸਾਡੇ ਪਿੰਡ ਵਿੱਚ ਕਿਹੜਾ ਕੋਈ ਅੱਤਵਾਦੀ, ਕੋਈ ਏਦਾਂ ਦਾ ਬੰਦਾ ਨਹੀਂ ਰਹਿੰਦਾ। ਕਹਿੰਦਾ ਬਾਗੀ ਰਹਿੰਦੇ ਆ ਤੁਹਾਡੇ ਪਿੰਡ ਵਿੱਚ। ਕਹਿੰਦੇ ਸਰਕਾਰ ਨਾ ਲਵੋ, ਸਾਡੇ ਪਿੰਡ ਵਿੱਚ ਏਦਾਂ ਦਾ ਹੈ ਹੀ ਕੋਈ ਨਹੀਂ। ਕਹਿੰਦੇ ਭਾਈ ਤਾਰੂ ਸਿੰਘ ਦਾ ਨਾਂ ਤੁਸੀਂ ਕਿਹੜੀ ਗੱਲੋਂ ਲੁਕਾਉਂਦੇ ਹੋ, ਦੱਸੋ ਭਾਈ ਤਾਰੂ ਸਿੰਘ ਤੁਹਾਡੇ ਪਿੰਡ 'ਚ ਨਹੀਂ ਰਹਿੰਦਾ। ਉਹ ਕਹਿੰਦੇ ਤੋਬਾ ਤੋਬਾ ਸਰਕਾਰ, ਆ ਬਿਲਕੁਲ ਕੁਫਰ ਹੈ। ਭਾਈ ਤਾਰੂ ਸਿੰਘ ਸਾਡੇ ਪਿੰਡ ਵਿੱਚ ਰਹਿੰਦਾ ਜ਼ਰੂਰ ਹੈ, ਪਰ ਉਹ ਇੱਕ ਸੰਤ ਸੁਭਾਅ ਦਾ ਬੰਦਾ ਹੀ, ਉਹ ਇੱਕ ਸਾਧੂ ਹੈ, ਉਹ ਇੱਕ ਗੁਰਸਿੱਖ ਹੈ। ਐਵੇਂ ਕਿਸੇ ਦੇ ਆਖੇ ਲੱਗ ਕੇ ਉਹਦੇ ਉੱਤੇ ਐਦਾਂ ਦੀਆਂ ਤੋਹਮਤਾਂ ਨਾ ਲਾਇਓ। ਹਾਂ, ਕਿਸੇ ਦੇ ਆਖੇ ਲੱਗ ਕੇ ਉਸ ਦੇ ਉੱਤੇ, ਉਸ ਸੰਤ ਦੇ ਉੱਤੇ ਜੇ ਕੋਈ ਤੁਸੀਂ ਜ਼ੁਲਮ ਕਰਤਾ ਤੇ ਤੁਹਾਡੀ ਕੁੱਲ ਦਾ ਨਾਸ਼ ਕਰਕੇ ਰੱਖ ਦੇਵੇਗਾ। ਉਸ ਸੰਤ ਦੀ ਜ਼ਬਾਨ ਦੇ ਵਿੱਚੋਂ ਇੱਕ ਇੱਕ ਸ਼ਬਦ ਜੇ ਨਿਕਲਿਆ ਹੋਇਆ। ਗੁਰੂ ਪਿਆਰਿਓ, ਆਖਰ ਨਾ ਮੰਨਿਆ, ਆਪਣੇ ਕੁਝ ਸਿਪਾਹੀਆਂ ਨੂੰ ਖੇਤਾਂ ਦੇ ਵਿੱਚ ਭੇਜ ਦਿੰਦਾ। ਕਹਿੰਦੇ ਖੇਤ ਵਿੱਚ ਹੋਣਾ, ਜਾਂ ਉੱਥੋਂ ਗ੍ਰਿਫਤਾਰ ਕਰਕੇ ਲਿਆ ਕੇ ਆਓ। ਖੇਤਾਂ ਵਿੱਚ ਹਲ ਵਾਹੁੰਦੇ ਨੂੰ ਹੱਥੀਂ ਹੱਥ ਕੜੀਆਂ ਤੇ ਪੈਰੀ ਬੇੜੀਆਂ ਪਾ ਕੇ ਪਿੰਡ ਦੀ ਸੱਤ ਦੇ ਵਿੱਚ ਲੈ ਆਉਂਦਾ। ਤੇ ਗੁਰੂ ਪਿਆਰਿਓ, ਘਰੇ ਕਿਸੇ ਨੇ ਜਾ ਕੇ ਮਾਂ ਨੂੰ ਤੇ ਭੈਣ ਨੂੰ ਦੱਸਤਾ, ਨੀ ਮਾਂ ਨੀ ਭੈਣੇ, ਤੁਹਾਡੇ ਚੰਦ ਨੂੰ, ਤੁਹਾਡੇ ਤਾਰੂ ਸਿੰਘ ਨੂੰ ਪਤਾ ਨਹੀਂ ਪੁਲਿਸ ਨੇ ਕਿਹੜੀ ਗੱਲੋਂ ਗ੍ਰਿਫਤਾਰ ਕੀਤਾ, ਉਹ ਪਿੰਡ ਦੀ ਸੱਥ ਦੇ ਵਿੱਚ ਲੈ ਕੇ ਆਏ ਹੋ, ਉਹ ਲਾਹੌਰ ਵੱਲ ਨੂੰ ਜਾਣ ਲਈ ਤਿਆਰ ਖੜੇ ਹੋ, ਜਾਓ ਮਿਲ ਲਓ ਜਾ ਕੇ। ਮਾਤਾ ਬਰਤਨ ਮਾਂਜ ਰਹੀ ਸੀ, ਆਹ ਰੇਤਾ ਨਾਲ ਲਿਬੜੇ ਹੋਏ ਹੱਥ, ਤੇ ਭੈਣ ਆਟਾ ਗੁੰਨ ਰਹੀ ਸੀ, ਆਟੇ ਨਾਲ ਲਿਬੜੇ ਹੋਏ ਹੱਥ, ਦੋਵੇਂ ਪੈਰੋ ਨੰਗੀਆਂ ਮਾਵਾਂ ਧੀਆਂ ਪਿੰਡ ਦੀ ਸੱਥ ਦੇ ਵਿੱਚ ਪਹੁੰਚ ਜਾਂਦੀਆਂ। ਅੱਗਿਓ ਮਾਂ ਨੇ ਜਦੋਂ ਆਪਣੇ ਪੁੱਤ ਨੂੰ ਬੇੜੀਆਂ ਵਿੱਚ ਬੱਧੇ ਹੋਏ ਨੂੰ ਤੱਕਿਆ ਨਾ, ਤੇ ਤਰਲੇ ਨਾਲ ਪੁੱਛਦੀ ਹੈ, ਥਾਣੇਦਾਰ ਨੂੰ ਤਰਲੇ ਨਾਲ ਪੁੱਛਦੀ, ਕਹਿੰਦੀ ਥਾਣੇਦਾਰਾ, ਮੇਰੇ ਪੁੱਤ ਨੂੰ ਕਾਹਤੋਂ ਫੜਿਆ ਹੈ? ਅੱਜ ਤੱਕ ਮੇਰੇ ਪੁੱਤ ਨੇ ਕੋਈ ਗੁਨਾਹ ਨਹੀਂ ਕੀਤਾ, ਉਹ ਸਰਕਾਰ ਦੇ ਕਦੀ ਵਰਖਲਾਪ ਨਹੀਂ ਚੱਲਿਆ, ਤੇ ਤੁਸੀਂ ਅੱਜ ਤੱਕ ਮੇਰੇ ਪੁੱਤ ਨੇ ਕਦੀ ਕੁੱਤੇ ਦੀ ਸੋਟੀ ਨਹੀਂ ਮਾਰੀ, ਤੇ ਤੁਸੀਂ ਕਿਹੜੀ ਗੱਲੋਂ ਉਹਨੂੰ ਗ੍ਰਿਫਤਾਰ ਕੀਤਾ? ਤੇ ਗੁਰੂ ਪਿਆਰਿਓ, ਥਾਣੇਦਾਰ ਅੱਗੇ ਰੋਹ ਦੇ ਵਿੱਚ ਆ ਕੇ ਬੋਲਦਾ, ਕਹਿੰਦਾ ਆਖੇ ਥਾਣੇਦਾਰ ਮੇਰੀ ਗੱਲ ਸੁਣ, ਅੰਮੀਏ ਤੂੰ ਦੇਖ ਲਈ ਕਿ ਚੰਦ ਅੱਜ ਪੁੱਤ ਤੇਰੇ ਚਾੜਿਆ, ਬਾਗੀਆਂ ਨੂੰ ਰੋਟੀਆਂ ਖਵਾਉਂਦਾ, ਨਿੱਤ ਘਰੇ ਸੱਦ, ਨਾਲੇ ਭੇਤ ਦਿੰਦਾ ਪੂਰਾ ਸ਼ਾਹੀ ਸਰਕਾਰ ਦਾ, ਜਿਹਦੇ ਵਿੱਚ ਰਾਜ ਰਹੀਏ ਉਸੇ ਦਾ ਹੀ ਭਲਾ ਕਹੀਏ, ਇਹੋ ਮਰਿਆਦਾ ਮੁਖੀ ਸ਼ਰ੍ਹਾਂ ਦਾ ਉਚਾਰਦਾ, ਬਾਗੀਆਂ ਦੀ ਮਦਦ ਦੇ ਇਵਜ ਵਿੱਚ ਸੁਣ ਮਾਤਾ, ਕਿਲਾ ਜੋ ਲਾਹੌਰ ਵਾਲਾ ਵਾਜਾ ਇਹਨੂੰ ਮਾਰਦਾ, ਚੰਦ ਕੁ ਦਿਨਾਂ ਦੀ ਗੱਲ ਰੱਖੀ ਤੂੰ ਉਡੀਕ ਮਾਤਾ, ਦੇਖੀ ਪੁੱਤ ਤੇਰਾ ਕੇਸ ਸਿਰ ਤੋਂ ਉਤਾਰਦਾ, ਪੜ੍ਹ ਕੇ ਤੇ ਕਲਮਾ ਇਤਾਰੂ ਅਸਲਾਮੀ ਮਤ, ਦੇਖ ਲਈ ਨਮਾਜ਼ ਏ ਮਸੀਤ ਚ ਗੁਜ਼ਾਰਦਾ, ਦੇਖ ਲਈ ਨਮਾਜ਼ ਏ ਮਸੀਤ ਚ ਗੁਜ਼ਾਰਦਾ। ਗੁਰੂ ਪਿਆਰਿਓ, ਉਸ ਵੇਲੇ ਫਿਰ ਉਹ ਬੁੱਢੀ ਮਾਂ ਆਪਣੇ ਪੁੱਤ ਭਾਈ ਤਾਰੂ ਸਿੰਘ ਨੂੰ ਗਲ ਵਕੜੀ ਵਿੱਚ ਲੈਂਦੀ ਆ, ਤੇ ਸਤਸੰਗ ਜੀ ਉਹਨੂੰ ਗਲ ਵਕੜੀ ਵਿੱਚ ਲੈ ਕੇ ਕਹਿੰਦੀ, ਤਾਰੂ ਸਿਆ ਪੁੱਤਰਾ, ਮੈਂ ਤੈਨੂੰ ਮੱਖਣਾ ਨਾਲ ਪਾਲ ਪਾਲ ਕੇ ਆਪਣੇ ਮੂੰਹ ਦੀਆਂ ਗ੍ਰਾਹੀਆਂ ਦੇ ਦੇ ਕੇ ਤੈਨੂੰ 26 ਸਾਲਾਂ ਦਾ ਕੀਤਾ, ਪੁੱਤਰਾ ਅੱਜ ਮੇਰੀ ਇੱਜ਼ਤ ਤੇਰੇ ਹੱਥ ਵਿੱਚ ਆ, ਦੇਖੀ ਕਿਤੇ ਮੈਨੂੰ ਸਿਰ ਤੋਂ ਨੰਗੀ ਨਾ ਕਰ ਦੇ, ਦੇਖੀ ਕਿਤੇ ਆਪਣੀ ਬਾਪੂ ਦੀ ਚਿੱਟੀ ਪੱਗ ਨੂੰ ਦਾਗ ਨਾ ਲਾ ਦੇ, ਇਹ ਦੁਸ਼ਮਣ ਤੈਨੂੰ ਲਾਹੌਰ ਦੇ ਵਿੱਚ ਲਿਜਾ ਕੇ ਡਰਾਉਣਗੇ, ਤਸੀਹੇ ਦੇਣਗੇ, ਲਾਲਚ ਦੇਣਗੇ, ਦੇ ਕਿਤੇ ਧਰਮ ਤੋਂ ਡੋਲ ਨਾ ਜਾਵੀਂ, ਤੇਰੀ ਸਿੱਖੀ ਜਿਹੜੀ ਹੈ, ਤੇਰਾ ਸਿਦਕ ਆ, ਇਹ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ, ਇਹ ਮੈਨੂੰ ਆਉਣ ਵਾਲੇ ਲੋਕ ਦੱਸਣ, ਲਾਹੌਰ ਵੱਲੋਂ ਆਉਣ ਵਾਲੇ ਦੱਸਣ ਕਿ ਮਾਂ ਤੇਰਾ ਪੁੱਤ ਸਿੱਖੀ ਚੋਂ 100 ਨੰਬਰ ਲੈ ਕੇ ਉਹ ਪਾਸ ਹੋ ਗਿਆ। ਗੁਰੂ ਪਿਆਰਿਓ, ਇੱਕ ਪੁੱਤ ਘੋੜੀ ਚੜ੍ਹਨ ਲੱਗਾ, ਲਾੜੀ ਮੌਤ ਨੂੰ ਵਿਆਹਣ ਜਾਣ ਲੱਗਾ, ਤੇ ਉਸ ਪੁੱਤ ਦੀ ਮਾਂ ਆਪਣੇ ਪੁੱਤ ਦੀਆਂ ਫੜ ਕੇ ਘੋੜੀ ਦੀਆਂ ਵਾਗਾਂ, ਲਾੜੀ ਮੌਤ ਨੂੰ ਜੋ ਵਿਆਹਣ ਚੱਲਿਆ ਸੀ ਨਾ, ਫੜ ਕੇ ਘੋੜੀ ਦੀਆਂ ਵਾਗਾਂ ਤੇ ਜਾਂਦੀ ਵਾਰ ਦੀ ਕੁਝ ਸਿੱਟਣੀ, ਜਾਂਦੀ ਵਾਰ ਦੀ ਕੁਝ ਸਿੱਖਿਆ ਆਪਣੇ ਪੁੱਤ ਨੂੰ ਇਉਂ ਦੇਣ ਲੱਗੀ।

ਮਾਂ ਚਿਰਾਗ ਹੈ ਇੱਕੋ ਇੱਕ ਉਹਦਾ ਪੁੱਤ। ਘਰ ਦੇ ਵਿੱਚ ਧੀ ਬੈਠੀ ਹੈ ਵਿਧਵਾ ਹੋਈ, ਉਹਦੇ ਧੀ ਦਾ ਪਤੀ ਇਸ ਮਾਂ ਦਾ ਜਵਾਈ ਉਹ ਵੀ ਇੱਕ ਜੰਗ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਜੰਗ ਦੇ ਵਿੱਚ ਸ਼ਹੀਦ ਹੋ ਚੁੱਕਾ ਹੈ, ਔਰ ਇਸ ਮਾਂ ਦਾ ਆਪਣਾ ਪਤੀ ਉਹ ਵੀ ਸ਼ਹੀਦ ਹੋ ਚੁੱਕਾ ਹੈ। ਤੇ ਗੁਰੂ ਪਿਆਰਿਓ, ਇੱਕ ਮਾਂ ਦੀਆਂ ਅੱਖਾਂ ਦਾ ਤਾਰਾ ਕੀ ਹੁੰਦਾ? ਉਹਦਾ ਪੁੱਤ। ਹਰ ਮਾਂ ਆਪਣੇ ਬੱਚਿਆਂ ਦੇ, ਖਾਸ ਕਰਕੇ ਆਪਣੇ ਪੁੱਤਾਂ ਦੇ ਸਾਈ ਜੀਂਦੀਆਂ ਹੁੰਦੀਆਂ। ਪੁੱਤ ਦਾ ਕਿਤੇ ਵਾਲ ਨਾ ਵਿੰਗਾ ਹੋ ਜਾਵੇ, ਪੁੱਤ ਦੇ ਕਿਤੇ ਕੰਡਾ ਨਾ ਵੱਜ ਜਾਵੇ, ਮਾਪਿਆਂ ਨੂੰ ਦੁੱਖ ਹੁੰਦਾ ਹੈ। ਔਰ ਅੱਜ ਇਸ ਇੱਕ ਮਾਂ ਨੂੰ, ਸਿੱਦਕੀ ਮਾਂ ਨੂੰ ਪਤਾ ਹੈ ਮੇਰੇ ਪੁੱਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਇਹ ਲੈ ਕੇ ਉੱਥੇ ਚੱਲਿਆ ਲਾਹੌਰ ਦੀ ਉਸ ਕਚਹਿਰੀ ਵਿੱਚ ਜਿੱਥੋਂ ਨਾ ਇਹਨੇ ਜੀਂਦੇ ਨੇ ਮੁੜਨਾ ਤੇ ਨਾ ਇਹਨੇ ਮਰੇ ਨੇ ਮੁੜਨਾ, ਇੱਥੋਂ ਵਾਪਸ ਨਹੀਂ ਆ ਸਕਦਾ ਇਹ। ਅੱਜ ਮੈਂ ਆਖਰੀ ਵਾਰ ਅੱਜ ਆਪਣੇ ਪੁੱਤ ਨੂੰ ਤੱਕ ਰਹੀ ਹਾਂ। ਤੇ ਗੁਰੂ ਪਿਆਰਿਓ, ਤੱਕ ਕਿੱਡੇ ਕਿੱਡਾ ਹੌਸਲਾ ਹੋਵੇਗਾ ਮਾਂ ਦਾ। ਮਾਂ ਨੇ ਇਹ ਨਹੀਂ ਆਖਿਆ ਪੁੱਤ ਛੱਡ ਪਰਾਂ, ਤੂੰ ਜਾਨ ਬਚਾ ਲਈ, ਜਿੱਦਾਂ ਜਗਰੀਆ ਖਾ ਕਹੂੰਗਾ ਉਦਾਂ ਹੀ ਤੂੰ ਮੰਨ ਜੀ, ਇਹ ਤੂੰ ਜਾਨ ਬਚਣੀ ਚਾਹੀਦੀ ਆ। ਪੁੱਤ ਮੈਂ ਤੇਰੇ ਦਰਸ਼ਨ ਕਰਨੇ ਆ, ਤੂੰ ਆਵੀਂ, ਮੈਂ ਤੇਰਾ ਵਿਆਹ ਕਰਨਾ, ਮੈਂ ਪੁੱਤ ਪੋਤਿਆਂ ਦੇ ਨਾਲ ਖੇਡਿਆ ਕਰਨਾ। ਮਾਂ ਨੇ ਇਦਾਂ ਦਾ ਸੁਪਨਾ ਨਹੀਂ ਲਿਆ। ਮਾਂ ਨੇ ਆਖਿਆ ਕਿ ਪੁੱਤ ਮੈਂ ਤੈਨੂੰ ਮੱਖਣਾ ਨਾਲ ਪਾਲ ਕੇ 26 ਸਾਲਾਂ ਦਾ ਕੀਤਾ, ਤੂੰ ਆਪਣਾ ਸਿੱਖੀ ਸਿਦਕ ਕੇਸਾਂ ਸਵਾਸਾਂ ਦੇ ਨਾਲ ਨਿਭਾ ਕੇ ਜਾਈ, ਕਿਤੇ ਧਰਮ ਤੋਂ ਡੋਲ ਕੇ ਮੈਨੂੰ ਸਿਰ ਤੋਂ ਨੰਗੀ ਨਾ ਕਰਕੇ ਚਲਿਆ ਜਾਈ। ਤੂੰ ਆਪਣੇ ਬਾਪੂ ਦੀ ਚਿੱਟੀ ਪੱਗ ਨੂੰ ਦਾਗ ਨਾ ਲਾ ਦੇਈਂ, ਲੋਕ ਕਿਤੇ ਗੱਲਾਂ ਨਾ ਕਰ, ਮੈਨੂੰ ਮਿਹਣੇ ਨਾ ਦੇਣ। ਮਾਂ, ਤੇਰਾ ਪੁੱਤ ਜਿਹੜਾ ਥੋੜਾ ਜਿਹਾ ਲਾਲਚਾਂ ਵਿੱਚ ਆ ਕੇ ਆਪਣੇ ਧਰਮ ਤੋਂ ਡੋਲ ਗਿਆ, ਪੁੱਤਰਾ ਤੇਰਾ ਸਿੱਖੀ ਸਿਦਕ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਐਦਾਂ ਮਾਂ ਆਪਣੇ ਪੁੱਤ ਨੂੰ ਆਖ ਲਈਏ, ਤੇ ਪੁੱਤ ਚੱਲਿਆ ਕਿੱਥੇ ਆ? ਲਾੜੀ ਮੌਤ ਨੂੰ ਵਿਆਹਣ ਵਾਸਤੇ। ਮਾਂ ਨੇ ਇੱਕ ਗੱਲ ਹੋਰ ਆਖੀ ਹੈ, ਕਹਿੰਦੀ ਪੁੱਤ ਤੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੇਰੇ ਤੋਂ ਪਹਿਲਾਂ ਪਹੁੰਚ ਜਾਣਾ। ਜਿਹੜੇ ਮਾਂ ਵਾਲੇ ਕਾਰਜ ਵਿਹਾਰ ਹੁੰਦੇ ਨਾ, ਪਾਣੀ ਵਾਰ ਕੇ ਪੀਣ ਵਾਲੇ, ਉਹ ਮੈਥੋਂ ਨਹੀਂ ਹੁਣ ਹੋਣੇ, ਕਿਉਂਕਿ ਤੂੰ ਪਹਿਲਾਂ ਪਹੁੰਚ ਜਾਣਾ, ਤੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਪਹਿਲਾਂ ਚਲੇ ਜਾਣਾ। ਤੇ ਪੁੱਤ ਉੱਥੇ ਮੈਂ ਨਹੀਂ ਹੋਵਾਂਗੀ, ਜੋ ਤੂੰ ਲਾੜੀ ਮੌਤ ਨੂੰ ਵਿਆਹ ਕੇ ਜਾਣਾ ਨਾ, ਉੱਥੇ ਮੈਂ ਤੇ ਹੋਣਾ ਨਹੀਂ, ਉੱਥੇ ਖਾਲਸੇ ਦੀ ਮਾਤਾ ਸਾਹਿਬ ਕੌਰ ਪੁੱਤਰਾ ਅੜੀਕ ਕਰਦੀ ਹੋਣੀ ਆ ਕਿ ਮੇਰਾ ਪੁੱਤ ਕਦੋਂ ਲਾੜੀ ਮੌਤ ਨੂੰ ਵਿਆਹ ਕੇ ਆਵੇ, ਤੇ ਸੋਨੇ ਦਾ ਲੋਟਕਾ, ਸੋਨੇ ਦੀ ਗੜਵੀ ਲੈ ਕੇ ਖੜੀ ਹੋਣੀ ਆ, ਮੈਂ ਆਪਦੇ ਪੁੱਤ ਤੋਂ ਵਾਰ ਵਾਰ ਕੇ ਪਾਣੀ ਪੀਣਾ। ਆਖਦੀ ਮਾਤਾ ਪੁੱਤ ਨੂੰ ਛਾਤੀ ਨਾਲ ਲਾ ਕੇ, ਜੀ ਜਾਨਾਂ ਤੋਂ ਪਿਆਰੀ ਸਿੱਖੀ ਦੱਸਣੀ ਚਮਕਾ ਕੇ, ਜੀ ਤੂੰ ਘੋੜੀ ਤੋਂ ਉਤਰੀ ਪਿੱਛੋਂ ਮੌਤ ਪਰਣਾ ਕੇ, ਜੀ ਸੁਰਗਾਂ ਵਿੱਚ ਪਹੁੰਚੀ ਪੁੱਤਰਾ, ਮੌਤ ਲੈ ਰਾਣੀ ਵੇ, ਅੱਗੇ ਮਾਂ ਸਾਹਿਬ ਕੌਰਾਂ ਵਾਰੂਗੀ ਪਾਣੀ ਵੇ। ਨੱਚ ਕੇ ਤੂੰ ਯਾਰ ਮਨਾ ਲਈ, ਨੱਚ ਕੇ ਤੂੰ ਯਾਰ ਮਨਾ ਲਈ ਕੇਸਾ ਸੁਵਾਸਾ ਨਾ, ਜ਼ਿੰਦਗੀ ਦੀ ਕੀਮਤ ਲੈ ਜੀ ਮਰਨੇ ਦੀਆਂ ਆਸਾਂ ਨਾ, ਕੌਮ ਦੇ ਮਹਿਲ ਉਸਰਦੇ ਖੂਨੀ ਇਤਿਹਾਸਾਂ ਨਾ, ਖੂਨ ਦੀ ਸੁਰਖ ਸਿਆਹੀ ਲਿਖਦੀ ਕਹਾਣੀ ਵੇ, ਅੱਗੇ ਮਾਂ ਸਾਹਿਬ ਕੌਰਾਂ ਵਾਰੂਗੀ ਪਾਣੀ ਵੇ, ਅੱਗੇ ਮਾਂ ਸਾਹਿਬ ਕੌਰਾਂ ਵਾਰੂਗੀ ਪਾਣੀ ਵੇ। ਅੱਗੇ ਪੁੱਤ ਪਤਾ ਕੀ ਕਹਿੰਦਾ? ਮਾਂ ਤੂੰ ਚਿੰਤਾ ਕਾਹਤੋਂ ਕਰਦੀ ਆ, ਤੂੰ ਚਿੰਤਾ ਨਾ ਕਰ, ਸਿੱਖੀ ਦੀਆਂ ਤਿੱਖੀਆਂ ਪਰਖਾਂ ਖੰਡੇ ਦੀਆਂ ਧਾਰਾਂ ਤੋਂ ਜ਼ਿੰਦਗੀ ਮੈਂ ਘੋਲ ਘਮਾਵਾਂ ਗੁਰੂ ਦੇ ਪਿਆਰਾਂ ਤੋਂ, ਬੰਨ ਕੇ ਹੱਥ ਸੂਹਾ ਗਾਨਾ ਲਾਵੀ ਤੂੰ ਖਾਰਾਂ ਤੋਂ, ਬੰਨ ਕੇ ਮੈਂ ਸਿਹਰੇ ਸਿਰ ਤੇ ਮੌਤ ਨੂੰ ਵਰ ਲਾਂਗਾ, ਨੱਚਣਾ ਜੇ ਪਿਆ ਗਲੀ ਵਿੱਚ ਤਲੀ ਤੇ ਧਰ ਲਾਂਗਾ, ਨੱਚਣਾ ਜੇ ਪਿਆ ਗਲੀ ਵਿੱਚ ਤਲੀ ਤੇ ਧਰ ਲਾਂਗਾ। ਗੁਰੂ ਪਿਆਰਿਓ, ਮੁੱਕਦੀ ਗੱਲ, ਮਾਂ ਨੇ ਭੈਣ ਨੇ ਆਪਣੇ ਲਾਲ ਨੂੰ, ਆਪਣੇ ਵੀਰ ਨੂੰ, ਆਪਣੇ ਬੱਚੇ ਨੂੰ ਬੜੇ ਸ਼ਗਨਾਂ ਦੇ ਨਾਲ ਤੋਰਿਆ, ਭੈਣ ਨੇ ਵੀ ਕਲਾਵੇ ਵਿੱਚ ਲਿਆ। ਤੁਰ ਲੱਗੇ ਵੀਰ ਨੇ ਭੈਣ ਦੇ ਸਿਰ ਦੇ ਉੱਤੇ ਹੱਥ ਰੱਖਿਆ, ਭੈਣੇ ਤੂੰ ਚਿੰਤਾ ਨਾ ਕਰੀ, ਤੇਰਾ ਰਾਖਾ ਕਲਗੀਆਂ ਵਾਲਾ ਪਾਤਸ਼ਾਹ ਹੋਵੇਗਾ ਔਰ ਸਾਰਾ ਸਿੱਖ ਜਗਤ ਤੇਰਾ ਭਰਾ ਹੈ। ਇਹ ਨਾ ਸਮਝੀ ਮੇਰਾ ਕੱਲਾ ਤਾਰੂ ਸਿੰਘ ਭਰਾ ਹੈ, ਇਹ ਸਾਡੀ ਸਾਰੀ ਕੌਮ ਭੈਣੇ ਤੇਰਾ ਭਰਾ ਹੈ, ਇਹ ਸਾਰੇ ਤੇਰੇ ਵੀਰ ਨੇ। ਵੀਰਾ ਚਿੰਤਾ ਨਾ ਕਰ, ਮੈਂ ਆਪਣੇ ਧਰਮ ਤੋਂ ਡੋਲਾਂਗੀ ਨੀ, ਪਰ ਤੂੰ ਵੀ ਡੋਲ ਨਾ ਜਾਈ ਕਿਤੇ। ਜੋ ਮਾਂ ਨੇ ਆਖਿਆ ਨਾ, ਇਹਨਾਂ ਗੱਲਾਂ ਵੱਲ ਧਿਆਨ ਰੱਖੀ, ਲੋਕੀ ਕਿਤੇ ਗੱਲਾਂ ਨਾ ਕਰਨ ਸਾਡੇ ਬਾਪੂ ਨੂੰ, ਸਾਡੀ ਮਾਂ ਨੂੰ, ਇੱਥੋਂ ਤੱਕ ਕਿ ਕਲਗੀਆਂ ਵਾਲੇ ਪਾਤਸ਼ਾਹ ਨੂੰ ਵੀ ਲੋਕੀ ਮਿਹਣੇ ਨਾ ਮਾਰਨ। ਕਲਗੀਆਂ ਵਾਲਿਆ, ਤੂੰ ਜਿਹਨਾਂ ਦੀ ਖਾਤਰ ਆਪਣੇ ਪੁੱਤ ਨੀਆਂ ਦੇ ਵਿੱਚ ਚੜਵਾਏ ਸੀ, ਆ ਵੇਖ ਲਾ ਛੋਟੇ ਜਿਹੇ ਲਾਲਚਾਂ ਦੀ ਖਾਤਰ ਤੇਰਾ ਧਰਮ ਬਦਲਦੇ ਫਿਰਦੇ ਹੋ।
ਗੁਰੂ ਪਿਆਰਿਓ ਮਾਂ ਨੇ ਤੇ ਭੈਣ ਨੇ ਆਪਣੇ ਜਿਗਰ ਦੇ ਚੰਦ ਨੂੰ ਤੋੜ ਦਿੱਤਾ ਔਰ ਇਹ ਤੁਰਦੇ ਤੁਰਦੇ ਲਾਗੇ ਇੱਕ ਪਿੰਡ ਹੈ ਪੜਾਣਾ ਪੜਾਣੇ ਪਿੰਡ ਦੇ ਵਿੱਚ ਪਹੁੰਚੇ ਉੱਥੇ ਸ਼ਾਮਾਂ ਪੈ ਗਈਆਂ ਸੀ ਪੁਲਿਸ ਨੇ ਇੱਥੇ ਰਾਤ ਕੱਟਣੀ ਸੀ ਕਿਉਂਕਿ ਲਾਹੌਰ ਹਲੇ ਕਾਫੀ ਦੂਰ ਸੀ ਜਦੋਂ ਪਿੰਡ ਪੜਾਣੇ ਦੇ ਹਿੰਦੂ ਤੇ ਮੁਸਲਮਾਨ ਨੌਜਵਾਨਾਂ ਨੂੰ ਪਤਾ ਲੱਗਾ ਨਾ ਕਿ ਭਾਈ ਤਾਰੂ ਸਿੰਘ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਚੱਲੀ ਹੈ ਹੁਣ ਗੁਰੂ ਪਿਆਰਿਓ ਕਿੰਨਾ ਮਾਣ ਹੋਵੇਗਾ ਉਸ ਸੰਤ ਦਾ ਉਸ ਗੁਰੂ ਕੇ ਸਿੱਖ ਦਾ ਕਿੰਨਾ ਮਾਣ ਸੀ ਹਿੰਦੂ ਹਿੰਦੂਆਂ ਦਾ ਤੇ ਫਰਜ਼ ਬਣਦਾ ਹੀ ਬਣਦਾ ਸੀ ਲੇਕਿਨ ਮੁਸਲਮਾਨ ਉਹ ਨੌਜਵਾਨ ਵੀ ਭਾਈ ਤਾਰੂ ਸਿੰਘ ਦੇ ਜੀਵਨ ਤੋਂ ਪ੍ਰਭਾਵਿਤ ਸਨ ਔਰ 20-25-30 ਜਾਣੇ ਪਿੰਡ ਦੇ ਨੌਜਵਾਨ ਇੱਕ ਪਾਸੇ ਇਕੱਠੇ ਹੋ ਕੇ ਇੱਕ ਗੁਰਮਤਾ ਕਰਦੇ ਆ ਕਹਿੰਦੇ ਐਦਾਂ ਭਾਈ ਤਾਰੂ ਸਿੰਘ ਨੂੰ ਆਪਾਂ ਜਾਣ ਹੀ ਨਹੀਂ ਦੇਣਾ ਇਹਨਾਂ ਦੁਸ਼ਮਣਾਂ ਦੇ ਕੋਲੋਂ ਛੁਡਾਉਣਾ ਆ ਕੱਢੋ ਡਾਂਗਾ ਕੱਢੋ ਕਿਰਪਾਨਾ ਆਹ 20-25 ਸਿਪਾਹੀ ਆ ਇਹਨਾਂ ਨੂੰ ਮਾਰ ਮਾਰ ਕੇ ਭਜਾ ਦਿੰਦੇ ਆ ਇਹ ਕਿੱਡੀ ਗੱਲ ਹੈ ਤਿਆਰ ਹੋ ਜਾਂਦੇ ਸਾਰੇ ਤਿਆਰ ਹੋ ਜਾਂਦੇ ਆ ਉਹਨਾਂ ਦੇ ਵਿੱਚੋਂ ਇੱਕ ਫਿਰ ਸਿਆਣਾ ਬਜ਼ੁਰਗ ਕਹਿੰਦਾ ਵੀਰੋ ਨੌਜਵਾਨੋ ਠੀਕ ਹੈ ਬਿਲਕੁਲ ਆਪਣਾ ਫਰਜ਼ ਬਣਦਾ ਵੀ ਭਾਈ ਤਾਰੂ ਸਿੰਘ ਨੂੰ ਲਿਜਾਣ ਨਹੀਂ ਦੇਣਾ ਪਰ ਉਸ ਗੁਰੂ ਕੇ ਸਿੱਖ ਨੂੰ ਵੀ ਆਪਾਂ ਪੁੱਛ ਲਈਏ ਵੀ ਉਹ ਤਿਆਰ ਹੈ ਇਸ ਕੰਮ ਵਾਸਤੇ ਵੀ ਅਸੀਂ ਤੁਹਾਨੂੰ ਛਡਾਉਣਾ ਚਾਹੁੰਦੇ ਹਾਂ ਕਹਿੰਦੇ ਇਹ ਵੀ ਠੀਕ ਹੈ ਪਤਾ ਕਰ ਲੈਣਾ ਚਾਹੀਦਾ ਭਾਈ ਸਾਹਿਬ ਨੂੰ ਪੁੱਛ ਲਈਏ ਤੇ ਗੁਰੂ ਪਿਆਰਿਓ ਦੋ ਸਿੰਘ ਜਾ ਕੇ ਦੋ ਜਾਣੇ ਜਾ ਕੇ ਭਾਈ ਤਾਰੂ ਸਿੰਘ ਦੇ ਨਾਲ ਗੱਲਬਾਤ ਕਰਦੇ ਕਹਿੰਦੇ ਭਾਈ ਸਾਹਿਬ ਇਹ ਜ਼ਾਲਮਾਂ ਨੇ ਤੁਹਾਨੂੰ ਧੱਕੇ ਨਾ ਔਰ ਬਿਨਾਂ ਕਾਰਨ ਤੁਹਾਨੂੰ ਗ੍ਰਿਫਤਾਰ ਕੀਤਾ ਔਰ ਅਸੀਂ ਤੁਹਾਨੂੰ ਛੁਡਾਉਣਾ ਚਾਹੁੰਦੇ ਅਸੀਂ ਨਹੀਂ ਜਾਣ ਦੇਣਾ ਤੁਹਾਨੂੰ ਅਸੀਂ ਆਪਣੇ ਉੱਤੇ ਬਿਪਤਾ ਝੱਲਵਾਂਗੇ ਜੋ ਤਸ਼ੱਦਦ ਹੋਵੇਗਾ ਸਾਨੂੰ ਪਤਾ ਸਾਡੇ ਉੱਤੇ ਹੋਣਾ ਔਰ ਪੁਲਿਸ ਆਵੇਗੀ ਫਿਰ ਲਾਹੌਰ ਤੋਂ ਔਰ ਸਾਨੂੰ ਪਿੰਡ ਨੂੰ ਤੰਗ ਕਰੇਗੀ ਅਸੀਂ ਹਰ ਤਰ੍ਹਾਂ ਦਾ ਜ਼ੁਲਮ ਚੱਲਣ ਵਾਸਤੇ ਤਿਆਰ ਆ ਪਰ ਅਸੀਂ ਤੁਹਾਨੂੰ ਇਸ ਤਰ੍ਹਾਂ ਨਹੀਂ ਜਾਣ ਦੇਣਾ ਅਸੀਂ ਛੁਡਵਾਉਣਾ ਚਾਹੁੰਦੇ ਹਾਂ ਭਾਈ ਤਾਰੂ ਸਿੰਘ ਹੱਥ ਜੋੜ ਕੇ ਕਹਿੰਦਾ ਮੇਰੇ ਵੀਰੋ ਭਰਾਵੋ ਮੈਂ ਤੁਹਾਡੇ ਸ਼ਰਧਾ ਦੀ ਦਾਤ ਦਿੰਦਾ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਮੈਂ ਸਦਾ ਤੁਹਾਡਾ ਰਿਣੀ ਰਵਾਂਗਾ ਤੁਸੀਂ ਇੰਨਾ ਸਤਿਕਾਰ ਕੀਤਾ ਪਰ ਮੈਂ ਨਹੀਂ ਚਾਹੁੰਦਾ ਇੱਕ ਜਾਨ ਦੇ ਬਦਲੇ ਮੈਂ ਹਜ਼ਾਰਾਂ ਜਾਨਾਂ ਬਿਪਤਾਂ ਦੇ ਵਿੱਚ ਪਾਵਾਂ ਗੱਲ ਹੀ ਕੋਈ ਨਹੀਂ ਲਾਹੌਰ ਜਾਣਾ ਮੈਨੂੰ ਸ਼ਹੀਦ ਹੀ ਕਰ ਦੇਵੇਗਾ ਹੋਰ ਕੀ ਹੋ ਗਿਆ ਇਹ ਤੂੰ ਪਰੇ ਮੈਨੂੰ ਮਾਰਨ ਤੋਂ ਬਗੈਰ ਹੋਰ ਉਹ ਕੀ ਕਰ ਲੇਗਾ ਜ਼ਕਰੀਆ ਖਾਨ ਔਰ ਮੇਰੇ ਵਰਗਿਆਂ ਨੂੰ ਕਈਆਂ ਨੂੰ ਸ਼ਹੀਦ ਕੀਤਾ ਔਰ ਮੈਂ ਵੀ ਦੇਖਾਂਗਾ ਜਾ ਕੇ ਮੇਰੇ ਨਾਲ ਕੀ ਕਰਦਾ ਗੱਲਬਾਤ ਕਰਾਂਗੇ ਉਹਦੇ ਨਾਲ ਤੁਸੀਂ ਇਹ ਕੰਮ ਨਹੀਂ ਕਰਨਾ ਭਾਈ ਤਾਰੂ ਸਿੰਘ ਨੇ ਵਰਜ ਦਿੱਤਾ ਮੁੱਕਦੀ ਗੱਲ ਅਗਲਾ ਦਿਨ ਚੜਿਆ ਭਾਈ ਤਾਰੂ ਸਿੰਘ ਨੂੰ ਕਰਕੇ ਗ੍ਰਿਫਤਾਰ ਤੇ ਜ਼ਕਰੀਆ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਕਚਹਿਰੀ ਲੱਗੀ ਹੋਈ ਆ ਅਮੀਰ ਵਜ਼ੀਰ ਬੈਠੇ ਨੇ ਉਡੀਕ ਕਰ ਰਹੇ ਆ ਵੀ ਭਾਈ ਤਾਰੂ ਸਿੰਘ ਨੇ ਆਉਣਾ ਹੈ ਉਹਦੇ ਨਾਲ ਜ਼ਕਰੀਆ ਖਾਨ ਕੀ ਗੱਲਾਂ ਬਾਤਾਂ ਕਰਦਾ ਕਿਵੇਂ ਉਹਨੂੰ ਲਾਲਚਾਂ ਵੱਸ ਹੋ ਕੇ ਆਪਣੇ ਧਰਮ ਨੂੰ ਚੇਂਜ ਕਰਦਾ ਤੇ ਜਾਂ ਫਿਰ ਸ਼ਹੀਦੀ ਪ੍ਰਾਪਤ ਕਰਦਾ ਕਹਿੰਦੇ ਅੱਜ ਦੇਖਾਂਗੇ ਸਤਸੰਗ ਜੀ ਬਹੁਤ ਸਾਰਾ ਮੁਲਕਈਆ ਤਮਾਸ਼ਾ ਦੇਖਣ ਵਾਸਤੇ ਵੀ ਆ ਗਿਆ ਕਚਹਿਰੀ ਖਚਾ ਖਚ ਭਰੀ ਆ ਤੇ ਉਹ ਗੁਰੂ ਕਾ ਸਿੰਘ ਕਲਗੀਆਂ ਵਾਲੇ ਦਾ ਵੀਰ ਸਪੁੱਤਰ ਭਰੀ ਕਚਹਿਰੀ ਦੇ ਵਿੱਚ ਆਪਣੇ ਸੁਭਾਅ ਮੁਤਾਬਕ ਫਤਿਹ ਬੁਲਾਉਂਦਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਾਂਤੀ ਜੀ ਇੱਕ ਛੁਡਾਟਾ ਪਸਰ ਜਾਂਦਾ ਜਦੋਂ ਫਤਿਹ ਬੁਲਾਈ ਆ ਨਾ ਤੇ ਛੁਡਾਟਾ ਪਸਰ ਜਾਂਦਾ ਸ਼ਾਂਤ ਹੋ ਜਾਂਦਾ ਤੇ ਜ਼ਕਰੀਆ ਖਾਨ ਕਹਿੰਦਾ ਉਹ ਤਾਰੂ ਸਿਆਂ ਗੱਲ ਸੁਣ ਮੇਰੀ ਇਹ ਤੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਦਰਬਾਰ ਨਹੀਂ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਲੱਗਾ ਵੀ ਜਿੱਥੇ ਤੂੰ ਫਤਿਹ ਬੁਲਾਉਣਾ ਤੇ ਤੈਨੂੰ ਫਤਿਹ ਦੇ ਵਿੱਚ ਅਸੀਂ ਫਤਿਹ ਦਾ ਜਵਾਬ ਦਈਏ ਇਹ ਅਸਲਾਮ ਦਾ ਦਰਬਾਰ ਲੱਗਾ ਇੱਥੇ ਸਲਾਮ ਅਲੈਕਮ ਕਹਿ ਅਸੀਂ ਉਹਦਾ ਜਵਾਬ ਦੇਵਾਂਗੇ ਅਸੀਂ ਵਾਲੇਕਮ ਸਲਾਮ ਆਖਾਂਗੇ ਔਰ ਇਹ ਅਸਲਾਮ ਦਾ ਦਰਬਾਰ ਲੱਗਾ ਔਰ ਅਸੀਂ ਆਪਣੇ ਹਿਸਾਬ ਨਾਲ ਤੈਨੂੰ ਇੱਥੇ ਤੇਰੀ ਫਤਿਹ ਨਹੀਂ ਚੱਲਣੀ ਇਹ ਅਨੰਦਪੁਰ ਦੀਆਂ ਪਹਾੜੀਆਂ 'ਚ ਨਹੀਂ ਫਿਰਦਾ ਤੂੰ ਅਸਲਾਮ ਦੀ ਕਚਹਿਰੀ ਦੇ ਵਿੱਚ ਫਿਰਦਾ ਹੀ ਹੋ ਔਰ ਇੱਥੇ ਤੈਨੂੰ ਝੁੱਕ ਕੇ ਸਲਾਮ ਕਰਨੀ ਪੈਣੀ ਆ ਨਹੀਂ ਤੇ ਸੱਜਣਾ ਤੈਨੂੰ ਬੁਰੀ ਮੌਤ ਤੇ ਮਾਰ ਦਿੱਤਾ ਜਾਣਾ ਤੈਨੂੰ ਹਾਂ ਜੇ ਜੀਣਾ ਚਾਹੁੰਦਾ ਹੈ ਤੇ ਇਹ ਤੇਰੇ ਹੱਥ ਵੱਸ ਹੈ ਜੀਣਾ ਚਾਹੁੰਦਾ ਕਿ ਮਰਨਾ ਚਾਹੁੰਦਾ ਹੈ ਜੇ ਜੀਣਾ ਚਾਹੁੰਦਾ ਹੈ ਅਸਲਾਮ ਨੂੰ ਕਬੂਲ ਕਰ ਵਾਹਿਗੁਰੂ ਵਾਹਿਗੁਰੂ ਛੱਡ ਕੇ ਕਲਮਾ ਪੜ ਛੱਡ ਜਪ ਜੀ ਸਾਹਿਬ ਦਾ ਪਾਠ ਤੂੰ ਕਲਮਾ ਪੜ ਹਜ਼ਰਤ ਮੁਹੰਮਦ ਸਾਹਿਬ ਦੀਆਂ ਤੈਨੂੰ ਕਈ ਪਿੰਡ ਜਗੀਰ ਦੇ ਜਾਇਦਾਦ ਦੇ ਦਿੱਤੇ ਜਾਣਗੇ ਔਰ ਜੇ ਨਹੀਂ ਤੇ ਸੱਜਣਾ ਜਿੱਦਾਂ ਤੇਰੇ ਵਰਗੇ ਕਈ ਅੱਗੇ ਮੈਂ ਲੱਕਾਂ ਕਤਲ ਕੀਤੇ ਆ ਤੇ ਵਾਰੀ ਹੁਣ ਤੇਰੀ ਹੋ ਭਾਈ ਤਾਰੂ ਸਿੰਘ ਆਖਣ ਲੱਗਾ ਕਹਿੰਦਾ ਸੱਜਣਾ ਤੇਰਾ ਧਰਮ ਤੈਨੂੰ ਮੁਬਾਰਕ ਮੈਨੂੰ ਮੇਰੇ ਧਰਮ ਦੇ ਵਿੱਚ ਰਹਿਣ ਦੇ ਤੂੰ ਆਪਣੇ ਧਰਮ ਦੇ ਵਿੱਚ ਖੁਸ਼ ਰਹਿ ਔਰ ਮੈਂ ਤੈਨੂੰ ਇੱਕ ਗੱਲ ਦੱਸ ਦਵਾਂ ਕਿ ਤੂੰ ਬਹੁਤ ਲੋਕਾਂ ਨੂੰ ਬਹੁਤ ਸਿੰਘਾਂ ਨੂੰ
ਔਰ ਇਥੋਂ ਤੱਕ ਕਿ ਇੱਕ 7-8 ਸਾਲ ਦੇ ਬਾਲ ਹਕੀਕਤ ਰਾਏ ਨੂੰ ਵੀ ਸ਼ਹੀਦ ਕੀਤਾ ਔਰ ਉਹ ਸਾਊ ਚੁੱਪ ਕਰਕੇ ਚਲਾ ਗਿਆ। ਮੈਂ ਤੈਨੂੰ ਦੱਸਾਂ ਜ਼ਕਰੀਆ ਖਾਨ, ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਬੜੇਗੀ, ਔਰ ਜੇ ਤੂੰ ਮੈਨੂੰ ਮੇਰੇ ਉੱਤੇ ਉਂਗਲ ਚੱਕੀ ਨਾ ਤੇ ਸੱਜਣਾ ਮੈਂ ਤੈਨੂੰ ਜੁੱਤੀਆਂ ਮਾਰ ਮਾਰ ਕੇ ਮੋਹਰੇ ਲੈ ਕੇ ਜਾਵਾਂਗਾ। ਜ਼ਕਰੀਆ ਖਾਨ ਕਹਿੰਦਾ, ਐਡਾ ਮਾਣ ਕਰਦਾ ਤੂੰ ਆਪਣੇ ਕੇਸਾਂ ਦੇ ਉੱਤੇ, ਮੈਂ ਤੇਰੇ ਕੇਸ ਕੱਟ ਕੇ ਇਹਨਾਂ ਦਾ ਵਾਣ ਵੱਟਾਂਗਾ, ਹੋਰ ਦੱਸ ਤੂੰ ਮੈਨੂੰ ਕੀ ਕਰ ਲਏਗਾ। ਜ਼ਕਰੀਆ ਖਾਨ ਹੰਕਾਰ ਵਿੱਚ ਬੋਲਦਾ, ਕਹਿੰਦਾ ਮੈਂ ਤੇਰੇ ਕੇਸ ਕਤਲ ਕਰਕੇ ਇਹਨਾਂ ਦਾ ਵਾਣ ਵੱਟਾਂਗਾ, ਤੂੰ ਮੈਨੂੰ ਕਰਕੇ ਦਿਖਾ ਲਈ ਕੀ ਕਰਦਾ। ਤੇ ਫਿਰ ਇਹ ਭਾਈ ਤਾਰੂ ਸਿੰਘ ਕਹਿੰਦਾ, ਤੂੰ ਮੇਰੇ ਕੇਸਾਂ ਨੂੰ ਹੱਥ ਤੇ ਲਾ, ਹਲੇ ਦੁਨੀਆਂ ਦੀ ਕੋਈ ਐਸੀ ਕੈਂਚੀ ਨਹੀਂ ਬਣੀ ਜਿਹੜੇ ਮੇਰੇ ਕੇਸ ਕਤਲ ਕਰ ਸਕੇ। ਤੇ ਰਹੀ ਗੱਲ ਦੂਜੀ, ਮੈਂ ਤੈਨੂੰ ਦੁਨੀਆਂ ਦੇ ਉੱਤੇ ਹੁਣ ਹੋਰ ਜਨਮ ਕਰਨ ਵਾਸਤੇ ਛੱਡਣਾ ਨਹੀਂ, ਹੁਣ ਮੈਂ ਤੈਨੂੰ ਆਪਦੇ ਤੋਂ ਮੋਹਰੇ ਜੁੱਤੀਆਂ ਲਾ ਕੇ ਮਾਰ ਮਾਰ ਕੇ ਲੈ ਕੇ ਜਾਵਾਂਗਾ। ਸੋ ਗੁਰੂ ਪਿਆਰਿਓ, ਇੱਕ ਪਾਸੇ ਜ਼ਕਰੀਆ ਖਾਨ ਤੇ ਦੂਜੇ ਪਾਸੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਵੀਰ ਸਪੁੱਤਰ ਭਾਈ ਤਾਰੂ ਸਾਹਿਬ ਆਪਸ ਵਿੱਚ ਕੁਝ ਕੱਛਮ ਕੱਛਮ ਗੱਲਾਂ ਇਉਂ ਕਰਦੇ ਨੇ।

ਕੋਟੀ ਮੁੱਲ ਨਹੀਂ ਪੈਣਾ ਜ਼ਿੰਦਗੀ ਗਵਾਉਣ ਦਾ, ਕੋਟੀ ਮੁੱਲ ਨਹੀਂ।

0: ਮੁੱਲ ਨਹੀਂ ਪੈਣਾ ਜ਼ਿੰਦਗੀ ਕਮਾਉਣ ਦਾ,
1: ਨੱਚ ਕੇ ਮਨਾਉਣਾ ਦਿਲਦਾਰ ਸੂਬਿਆ,
0: ਤੇ ਮੁੱਲ ਨਹੀਂ ਪੈਣਾ ਜ਼ਿੰਦਗੀ ਕਮਾਉਣ ਦਾ,
1: ਨੱਚ ਕੇ ਮਨਾਉਣਾ ਦਿਲਦਾਰ ਸੂਬਿਆ।
2: ਉਸ ਵੇਲੇ ਦੇ ਸਮੇਂ ਮੁਤਾਬਕ ਜਿੱਦਾਂ ਧਰਮ ਤੋਂ ਡੇਗਣ ਦਾ ਕਰਕੇ ਪਈ ਉੱਥੇ ਸਿੱਖਾਂ ਨੂੰ ਲਾਲਚ ਦਿੰਦੀਆਂ ਸਨ ਉਸ ਵੇਲੇ ਹਕੂਮਤਾਂ, ਦੂਸਰੇ ਧਰਮ ਦੇ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਧਰਮ ਦੇ ਵਿੱਚ ਪ੍ਰਵੇਸ਼ ਕਰਾਉਣਾ। ਹੁਣ ਗੁਰੂ ਪਿਆਰਿਓ, ਧਰਮ ਇਹਨੂੰ ਕਹਿੰਦੇ ਧਰਮ ਪਰਿਵਰਤਨ, ਤੇ ਅੱਜ ਪੰਜਾਬ ਦੇ ਵਿੱਚ ਬੜੀ ਹਨੇਰੀ ਚੱਲੀ ਹੋਈ ਆ ਧਰਮ ਪਰਿਵਰਤਨ ਦੀ, ਤੇ ਰੌਲੀ ਪੈ ਰਹੀ ਆ ਬੱਲੇ ਜੀ ਬੱਲੇ ਆ ਫੈਲ, ਇੰਨੇ ਸਿੱਖ ਪਰਿਵਾਰਾਂ ਨੇ ਧਰਮ ਪਰਿਵਰਤਨ ਕਰ ਲਿਆ। ਲਾਲਚ ਦਿੱਤੇ ਜਾਂਦੇ ਆ ਕੀ ਹੈ, ਤੁਹਾਡੇ ਬੱਚਿਆਂ ਨੂੰ ਅਸੀਂ ਸਕੂਲਾਂ ਦੇ ਵਿੱਚ ਫ੍ਰੀ ਐਜੂਕੇਸ਼ਨ ਦਿਆਂਗੇ, ਔਰ ਤੁਹਾਡੇ ਬੱਚਿਆਂ ਨੂੰ ਔਰ ਤੁਹਾਡੇ ਬੱਚਿਆਂ ਤੁਹਾਡੇ ਪਰਿਵਾਰਾਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫ੍ਰੀ ਮੈਡੀਕਲ ਹੋਵੇਗਾ। ਤੁਹਾਨੂੰ ਆਪਣੇ ਬੱਚਿਆਂ ਦੀ ਐਜੂਕੇਸ਼ਨ ਦਾ ਫਿਕਰ ਨਹੀਂ, ਆਪਣੇ ਮੈਡੀਕਲ ਦਾ ਫਿਕਰ ਨਹੀਂ, ਤੁਸੀਂ ਸਾਡੇ ਧਰਮ ਦੇ ਵਿੱਚ ਤਬਦੀਲ ਹੋ ਜਾਓ। ਔਰ ਉਹ ਲੋਕ, ਕੁਛ ਲਾਲਚੀ ਲੋਕ ਇਹ ਧਰਮ ਪਰਿਵਰਤਨ ਕਰਦੇ ਨੇ ਛੋਟੇ ਛੋਟੇ ਲਾਲਚਾਂ ਦਾ ਕਰਕੇ, ਕਿਉਂਕਿ ਉਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ, ਉਹ ਗੁਰੂ ਦੇ ਲਾਗੇ ਨਹੀਂ ਗਏ, ਉਹ ਸੂਰਮਿਆਂ ਯੋਧਿਆਂ ਦਾ ਇਤਿਹਾਸ ਨਹੀਂ, ਛੋਟੇ ਛੋਟੇ ਲਾਲਚਾਂ ਦਾ ਕਰਕੇ ਆਪਣੇ ਧਰਮ ਨੂੰ ਤਜਾਂਦੀਆਂ। ਮੈਂ ਤਾਂ ਕਹਿੰਦਾ ਹੁੰਦਾ ਇਹਨਾਂ ਦਾ ਬੜਾ ਫਿਕਰ ਨਾ ਕਰਿਆ ਕਰੋ, ਇਹ ਜਿਹੜੇ ਧਰਮ ਤਬਦੀਲ ਕਰਨ ਵਾਲੇ ਆ ਨਾ, ਇਹਨਾਂ ਦਾ ਬੜਾ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਅੱਜ ਜੇ ਉਹ ਲਾਲਚ ਦੇ ਵਿੱਚ ਆ ਕੇ ਧਰਮ ਤਬਦੀਲ ਕਰਦੇ ਆ, ਪਰਿਵਰਤਨ ਕਰਦੇ ਆ ਨਾ, ਲਾਲਚ ਦੇ ਵਿੱਚ ਹੀ ਆ, ਤੇ ਕੱਲ ਨੂੰ ਆਪਾਂ ਵੀ ਇਹੋ ਜਿਹਾ ਨੂੰ ਲਾਲਚ ਦੇ ਕੇ ਫੇਰ ਇੱਧਰ ਲਿਆਵਾਂਗੇ, ਇਹ ਕਿੱਡੀ ਕੁ ਗੱਲ ਹੈ। ਲਾਲਚੀ ਲੋਕਾਂ ਦਾ ਕੋਈ ਜੀਵਨ ਨਹੀਂ ਹੁੰਦਾ। ਗੁਰੂ ਪਿਆਰਿਓ, ਅੱਜ ਉਹ ਪੰਜਾਬ ਹੈ ਜਿਹੜਾ 500-500 ਦੀ ਸ਼ਰਾਬ ਦੀ ਬੋਤਲ ਬਦਲੇ ਵੀ ਆਪਣਾ ਧਰਮ ਵੇਚ ਦਿੰਦਾ, ਤੇ ਗੁਰੂ ਪਿਆਰਿਓ ਅੱਜ ਧਰਮ ਵੇਚਣ ਨੂੰ ਆ, ਜਿਹਨੂੰ ਮਰਜ਼ੀ ਲਾਲਚ ਲੈ ਕੇ ਜਿੰਨੀਆਂ ਮਰਜ਼ੀ ਉੱਥੇ ਲੈਣਾ ਲਾ ਲਓ। ਆ ਮਾੜਾ ਜਿਹਾ ਕਹਿ ਦਿੱਤਾ ਵੀ ਬੀਬੀਆਂ ਨੂੰ 1000-1000 ਰੁਪਈਆ ਮਿਲਣਾ ਫ੍ਰੀ ਦਾ ਵਿੱਚ, ਬੀਬੀਆਂ ਨੇ ਕਿਤੇ ਥੋੜੇ ਕਾਗਜ਼ ਭਰ ਦਿੱਤੇ ਆ ਉੱਥੇ ਵੀ। ਇਹ ਗੁਰੂ ਪਿਆਰਿਓ ਕੀ ਹੈ, 1000 ਰੁਪਈਏ ਨਾਲ ਸਾਡਾ ਕਿੰਨਾ ਕੁ, ਪਰ ਇਹ ਸਮਝ ਲਓ ਇੱਕ ਆਪਣੇ ਧਰਮ ਤੋਂ ਡਿੱਗਣ ਵਾਲੀ ਗੱਲ ਹੁੰਦੀ ਆ। ਗੁਰੂ ਕਾ ਸਿੱਖ ਧਰਮ ਤੋਂ ਗਿਰਦਾ ਨਹੀਂ, ਆਪਣਾ ਸਿਰ ਦੇ ਦਿੰਦਾ, ਆਪਣੇ ਕੇਸ ਕਤਲ ਨਹੀਂ ਹੋਣ ਦਿੰਦਾ। ਗੁਰੂ ਪਿਆਰਿਓ ਏਦਾਂ ਦਾ ਹੀ ਇਹ ਭਾਈ ਤਾਰੂ ਸਿੰਘ ਦਾ ਤੁਹਾਡੇ ਨਾਲ ਇਤਿਹਾਸ ਸੁਣਾਉਂਦੇ ਆ। ਤੁਸੀਂ ਵੇਖੋ ਗੱਲ ਕੀ ਹੈ, ਯਾਦ ਕਰਦੇ ਆ ਆਪਾਂ ਵੀ ਜਿਹਨਾਂ ਨੇ ਖੋਪਰੀਆਂ ਉਤਰਾਈਆਂ ਆਪਣੇ ਸਿੱਖੀ ਸਿੱਧਕ ਕੇਸਾਂ ਸਵਾਸਾਂ ਦੇ ਨਾਲ ਨਿਭਾਇਆ, ਇਹ ਗੱਲ ਕਰਦੇ ਆ ਵੀ ਜਿਹਨਾਂ ਨੇ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ, ਹੈ ਸਨ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਉਹ ਯੋਧੇ ਹੈ ਸਨ। ਮੈਂ ਅੱਜ ਬੇਨਤੀ ਕਰਦਾ ਤੁਸੀਂ ਇੰਡੀਪੈਂਡੈਂਟ ਹੋ, ਤੁਹਾਨੂੰ ਕੋਈ ਕਹਿ ਨਹੀਂ ਸਕਦਾ, ਕੋਈ ਪ੍ਰੈਸ਼ਰ ਨਹੀਂ ਪਾ ਸਕਦਾ, ਤੁਹਾਡੀ ਮਰਜ਼ੀ ਹੈ ਕੇਸ ਰੱਖਣੇ ਨਹੀਂ ਰੱਖਣੇ, ਪਰ ਗੁਰੂ ਪਿਆਰਿਓ ਅਸੀਂ ਤੇ ਗੁਰੂ ਨਾਨਕ ਦੇ ਸੇਵਾਦਾਰ ਆ ਨਾ, ਅਸੀਂ ਇਹਦਾ ਨਮਕ ਖਾਂਦੇ ਹਾਂ, ਸਾਡਾ ਤੇ ਫਰਜ਼ ਬਣਦਾ ਹੈ ਨਾ ਵੀ ਉਹਦਾ ਹੋਕਾ ਦੇਣਾ। ਪਰ ਸਤਸੰਗ ਜੀ ਅਸੀਂ ਕਿਉਂ ਕਹਿ ਸਕਦੇ ਹਾਂ, ਸਾਡੇ ਕੋਲ ਮਾਣ ਹੈ, ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਕੇਸ ਰੱਖੋ, ਸਾਡੇ ਕੋਲ ਮਾਣ ਹੈ, ਸਾਡੇ ਕੋਲ ਇਤਿਹਾਸ ਹੈ। ਇਸ ਸਿੱਖੀ ਦੀ ਖਾਤਰ ਇੱਕ ਜਵਾਨ ਬਾਪ ਆਪਣੇ 4 ਸਾਲ ਦੇ ਪੁੱਤ ਦਾ ਕਾਲਜਾ ਕੱਢ ਕੇ ਆਪਣੇ ਮੂੰਹ ਵਿੱਚ ਪਵਾਉਣ ਵਾਸਤੇ ਤਿਆਰ ਹੋ ਜਾਂਦਾ, ਪਰ ਧਰਮ ਤੋਂ ਨਹੀਂ ਡੋਲਦਾ। ਇੱਕ 92 ਸਾਲ ਦਾ ਬਾਬਾ ਕਹਿੰਦਾ ਮੇਰੇ ਬੰਦ ਕੱਟ ਦਿਓ, ਬੇਚਾ ਕੱਟ ਦਿਓ, ਮੈਂ ਆਪਣੀ ਸਿੱਖੀ ਨੂੰ ਆਪਣੇ ਸਿਧਾਂਤਾਂ ਤੋਂ ਆਪਾਂ ਇਹ ਤੋਂ ਮੈਂ ਮੂੰਹ ਨਹੀਂ ਦਿਖਾ ਸਕਦਾ। ਇੱਕ ਨੌਜਵਾਨ ਕਹਿੰਦਾ ਜਿਹਦੀ ਅੱਜ ਮੈਂ ਗੱਲ ਕਰ ਰਿਹਾ, ਉਹ ਕਹਿੰਦਾ ਭਾਈ ਤਾਰੂ ਸਿੰਘ ਹੈ, ਕਹਿੰਦਾ ਜ਼ਕਰੀਆ ਖਾਨ ਦੁਨੀਆਂ ਦੇ ਵਿੱਚ ਹਜੇ ਕੋਈ ਕੈਂਚੀ ਨਹੀਂ ਬਣੀ ਕਿ ਜਿਹੜੀ ਮੇਰੇ ਕੇਸ ਕਤਲ ਕਰ ਸਕੇ। ਗੁਰੂ ਪਿਆਰਿਓ ਆਉਣ ਵਾਲੇ ਟਾਈਮ ਦੇ ਵਿੱਚ ਉਹ ਗੱਲ ਸੱਚ ਨਿਕਲਣੀ ਹੈ ਕਿ ਇੱਕ ਨਹੀਂ 10 ਨਹੀਂ ਕਈ ਕੈਂਚੀਆਂ ਬਦਲ ਬਦਲ ਕੇ ਲਿਆਂਦੀਆਂ, ਪਰ ਭਾਈ ਤਾਰੂ ਸਿੰਘ ਦਾ ਇੱਕ ਵੀ ਰੋਮ ਨਹੀਂ ਸੀ ਕਤਲ ਕਰ ਸਕੀਆਂ, ਇੱਦਾਂ ਦੇ ਯੋਧੇ ਦੀ ਵਾਰਤਾ। ਖੈਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਅੱਗੇ ਕੀਰਤਨ ਕਰਨਗੇ, ਸੋ ਢਾਡੀ ਜਥੇ ਨੂੰ ਬੁਲਾਓ, ਪਤੇ ਇਤਿਹਾਸ ਬੋਲਦਿਆਂ ਵਿਚਾਰਾ ਕਰਦਿਆਂ ਬਹੁਤ ਸਾਰੀਆਂ ਖਾਮੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ, ਦਿਓ ਪਿਆਰ ਦਾ ਸਬੂਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਕਮਲ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹਿ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ